ਦੁਨੀਆ ਭਰ ਵਿੱਚ ਖਾਲਸਾ ਜੀ ਦਾ 300 ਸਾਲਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਗੇ ਮੌਕੇ ਤੇ ਸੁਰਜੀਤ ਬਿੰਦ ਰੱਖਿਆ, ਅਤੁਲ ਸ਼ਰਮਾ ਤੇ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਹੈ ਧਾਰਮਿਕ ਗੀਤਾਂ ਦੀ ਇਹ ਕੈਸਟ। ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ, ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ।

ਉਸ ਵੇਲੇ ਉਹ ਅਕਾਲ ਪੁਰਖ ਕਿਸੇ ਨਾ ਕਿਸੇ ਨੂੰ ਇਸ ਸੰਸਾਰ ਤੇ ਵੀ ਕਲਯੁਗ ਵਿੱਚ ਜਦ ਜ਼ੁਲਮ ਔਰ ਪਾਪਾਂ ਦੀ ਅੱਤ ਹੋਈ ਧਰਤੀ ਨੇ ਪੁਕਾਰ ਕੀਤੀ ਤਾਂ ਉਸ ਵੇਲੇ ਉਸ ਅਕਾਲ ਪੁਰਖ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ ਇਸ ਸੰਸਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਔਰ ਸਭ ਤੋਂ ਵੱਡਾ ਕੰਮ ਇਹ ਕੀਤਾ ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰਾਂ ਨੂੰ ਇੱਕ ਜਗ੍ਹਾ ਇਕੱਠਿਆਂ ਕੀਤਾ ਔਰ ਇਹ ਉਪਦੇਸ਼ ਕੀਤਾ ਇਹ ਜਾਤਾਂ ਪਾਤਾਂ ਇਨਸਾਨ ਦੀਆਂ ਬਣਾਈਆਂ ਹਨ ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ ਆਓ ਫਿਰ ਇੱਕ ਜਗ੍ਹਾ ਬਹਿ ਕੇ ਉਸ ਦਾ ਸਿਮਰਨ ਕਰੀਏ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਦੇਵੀ ਦੇਵਤਿਆਂ ਅਪਛਰਾ ਖੁਸ਼ੀ ਦੇ ਗੀਤ ਗਾਏ ਆਓ ਫਿਰ ਇਸ ਖੁਸ਼ੀ ਦੇ ਮੌਕੇ ਆਪਾਂ ਵੀ ਧੰਨ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਮਿੱਠੀ ਯਾਦ ਵਿੱਚ ਇਹ ਸ਼ਬਦ ਗਾ ਕੇ ਰਸਨਾ ਪਵਿੱਤਰ ਕਰੀਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਥ ਪਿਆਰੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਸਿੰਘਾਂ ਸਣੇ ਚਮਕੌਰ ਦੀ ਗੜੀ ਚੋਂ ਬਾਹਰ ਨਿਕਲੇ। ਬੂਹਾ ਬੰਦ ਹੋ ਗਿਆ। ਗੁਰੂ ਜੀ ਨੇ ਹੱਥ ਤੇ ਹੱਥ ਮਾਰ ਕੇ ਜ਼ੋਰ ਨਾਲ ਕਿਹਾ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੋ। ਨਾਲ ਦੇ ਸਿੰਘਾਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਤੇ ਚਮਕੌਰ ਦੀ ਗੜੀ ਵਿੱਚ ਸਿੰਘਾਂ ਨੇ ਨਗਾਰੇ ਵਜਾਉਣੇ ਸ਼ੁਰੂ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

सच्चे मार्ग चल दिया उस्तते करे जहान। अठसठ तीर

0: ਇਹਨਾਂ ਦੇ ਚੋਂ ਸਿਰਮੌਰ ਹੈ, ਮਹਾਨ ਹੈ। ਕਿਉਂ ਕਿ 68 ਤੀਰਥ ਇਸ ਦੇ ਹੀ ਕੰਡੇ ਤੇ ਬਣੇ ਹੋਏ ਨੇ। ਤੇਹ ਲੋਕੀ ਪ੍ਰਵਾਨ ਹੈ, ਮਹਾਦੇਵ ਲੈ ਸੀਸ ਚੜਾਈ, ਤ੍ਰਿਸ਼ੰਕਰ ਨੇ ਇਸ ਨੂੰ ਆਪਣੇ ਮਸਤਕ ਦੀ ਥਾਂ ਦਿੱਤੀ ਹੈ। ਭਾਈ ਸਾਹਿਬ ਅਖੀਰ ਵਿੱਚ ਕਹਿੰਦੇ ਨੇ, ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥ ਲਿਵਲਾਈ, ਸਾਧੂ ਦੂਰ ਨਾ ਪੁਜਨੇ ਸਾਧ ਸੰਗਤ ਸਤਿਗੁਰ ਸਰਨਾਈ। ਲੱਖਾਂ ਹੀ ਬ੍ਰਹਮੇ ਦੇ ਕਰਮੰਡਲ ਦਾ ਜਲ ਹੋਵੇ, ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ ਹੋਵੇ, ਤੇ ਲੱਖਾਂ ਹੀ ਸ਼ੰਕਰ ਦੇ ਮਸਤਕ ਦਾ ਜੋ ਹੈ ਜਲ ਹੋਵੇ। ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥ ਲਿਵਲਾਈ, ਸਾਧੂ ਧੂਰ ਨਾ ਪੁਜਨੇ ਸਾਧ ਸੰਗਤ ਸਤਿਗੁਰ ਸਰਨਾਈ। ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਜੋ ਆਪਣੀ ਸੁਰਤ ਸ਼ਬਦ ਦੇ ਜੋੜ ਕੇ ਮਗਨ ਹੈ, ਉਸਦੇ ਕਦਮਾਂ ਤੋਂ ਕਰੋੜਾਂ ਗੰਗਾ ਨਿਛਾਵਰ ਕੀਤੀਆਂ ਜਾ ਸਕਦੀਆਂ, ਕੁਰਬਾਨ ਕੀਤੀਆਂ ਜਾ ਸਕਦੀਆਂ। ਉਸਦੇ ਚਰਨਾਂ ਦੀ ਖਾਕ ਕਿਤਨੀ ਪਾਵਨ ਹੈ, ਕਿਤਨੀ ਮਹਾਨ ਹੈ। ਤੋ ਅੰਤਰੀਵ ਤੀਰਥ ਦਾ ਹੀ ਜ਼ਿਕਰ ਗੁਰੂ ਅਰਜਨ ਦੇਵ ਜੀ ਕਰਦੇ ਨੇ, ਔਰ ਅੰਤਰੀਵ ਤੀਰਥ ਦਾ ਹੀ ਜ਼ਿਕਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ, ਜੋ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਪਰਿਪੂਰਨ ਪਰਮਾਤਮਾ ਰਮਿਆ ਹੋਇਆ, ਉਹਨੂੰ ਜਿਹੜਾ ਅਸੀਂ ਜਾਣ ਲਿਆ, ਮਾਨੋ ਸਾਰੇ ਪੁੰਨ ਕਰ ਲਏ, ਸਾਰਾ ਦਾਨ ਕਰ ਛੱਡਿਆ, ਔਰ ਸਾਰੀ ਪੂਜਾ ਪ੍ਰਤਿਸ਼ਠਾ ਪਰਿਪੂਰਨ ਪਰਮਾਤਮਾ ਦੀ ਹੋ ਗਈ। ਪਰਮਾਤਮਾ ਨੂੰ ਜਾਣਨਾ ਹੀ ਸਭ ਤੋਂ ਵੱਡਾ ਪੁੰਨ ਹੈ, ਪਰਮਾਤਮਾ ਨੂੰ ਜਾਣ ਲੈਣਾ ਹੀ ਸਭ ਤੋਂ ਵੱਡਾ ਦਾਨ ਹੈ। ਕਾਰਨ, ਜਦ ਕੋਈ ਜਾਣ ਲੈਂਦਾ ਹੈ ਤੇ ਉਸ ਦੇ ਅੰਦਰ ਇੱਕ ਪਿਆਸ ਪੈਦਾ ਹੋ ਜਾਂਦੀ ਹੈ ਦੂਜੇ ਵੀ ਜਾਣਨ, ਔਰ ਉਹ ਐਸੀ ਕੋਸ਼ਿਸ਼ ਕਰਦਾ ਹੈ, ਵੰਡਣ ਨੂੰ ਚੱਲ ਪੈਂਦਾ, ਦੂਜਿਆਂ ਨੂੰ ਗਿਆਨ ਵੰਡਦਾ ਹੈ, ਔਰ ਦੂਜਿਆਂ ਨੂੰ ਦੱਸਦਾ ਪ੍ਰਭੂ ਦੀ ਇੰਜ ਪ੍ਰਾਪਤੀ ਹੋਵੇਗੀ, ਔਰ ਪ੍ਰਭੂ ਐਸੇ ਨੇ। ਤੋ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ, ਉਹ ਜੁਗਾਂ ਜੁਗਾਂ ਵਿੱਚ ਜੋ ਇੱਕ ਰਮਿਆ ਹੋਇਆ, ਉਸਨੂੰ ਜਿਹੜਾ ਅਸੀਂ ਜਾਣ ਲਿਆ, ਮਾਨੋ ਸਾਰੇ ਪੁੰਨ ਕਰ ਲਏ, ਸਾਰੀ ਪੂਜਾ ਕਰ ਲਈ, ਹਰ ਤਰ੍ਹਾਂ ਦਾ ਦਾਨ ਅਸੀਂ ਦੇ ਦਿੱਤਾ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਥਾ, ਕਿਉਂਕਿ ਮਾਘ ਦੇ ਮਹੀਨੇ ਦਾ ਇਸ਼ਨਾਨ ਤੇ ਦਾਨ ਕਾਫੀ ਮਹਾਨ ਮੰਨਿਆ ਗਿਆ। ਸਾਹਿਬ ਕਹਿੰਦੇ ਨੇ, ਗਿਆਨ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ, ਤੇ ਪਰਮਾਤਮਾ ਨੂੰ ਜਾਣ ਲੈਣਾ ਇਸ ਤੋਂ ਵੱਡਾ ਜੋ ਹੈ ਕੋਈ ਗਿਆਨ ਨਹੀਂ। ਔਰ ਜਿਸ ਦੇ ਕੋਲ ਇਹ ਗਿਆਨ ਹੈ ਤੇ ਗਿਆਨ ਦਾ ਦਾਨ ਹੈ, ਮਾਨੋ ਉਸਨੇ ਸਾਰੇ ਪੁੰਨ ਕਰ ਲਏ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਥਾ, ਮਾਘ ਦੇ ਮਹੀਨੇ ਵਿੱਚ ਪਰਮਾਤਮਾ ਦਾ ਨਾਮ ਜਪ ਜਪ ਕੇ ਜੋ ਮਹਾਰਸ ਦੀ ਪ੍ਰਾਪਤੀ ਹੋ ਗਈ, ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਿਆ, ਇਸ ਤਰ੍ਹਾਂ ਮਾਘ ਪੁਨੀਤ ਹੋ ਗਈ, ਮਹਾਨ ਹੋ ਗਈ।
1: ਫਲਗੁਣ ਆਨੰਦ ਉਪਾਰਜਨਾ ਹਰ ਸੱਜਣ।

ਕਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾ

ਸਚੋ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਉਹ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਥਾ ਮਹੱਲਾ ਪਹਿਲਾ ਸੋਹਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਜੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਬੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ।

ਸਾਚੇ ਨਾਮ ਕੀ ਦਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਈ।

ਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾਂ ਤਿਸ ਪਾਛੈ ਬਜਰੇ ਸ਼ਰਿਆ ਚਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਰਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਅਪਾਰ ਸਭ ਧਿਆਵੈ ਸਭ ਧਿਆਵੈ ਦੁੱਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪ ਹੈ।

ਛੜਿਆ ਸੰਜੋਗੀ ਮੈਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਵੇ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ ਰੜੈ ਪਹਿਲੇ ਨਿਵਾਸਾ ਬਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਦੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਪਵ ਜਲ ਤਰਨ ਕੈ ਜਨਮ ਬ੍ਰਿਥਾ ਜਾ ਤਰੰਗ ਮਾਇਆ ਕਹਿ ਰਹੋ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰੇ ਆਏ ਸਭ ਬੈਰਨ ਕਉ ਆਜ ਸਿੰਘਰੇ ਆਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝ ਵਰਿਆ ਹੈ ਮਰਨ ਕਾਲ ਕਾ ਦਰਾਸ ਨੇ ਵਰਿਆ ਹੈ ਹੂ ਜੋ ਸਦਾ ਹਮਾਰੇ ਪੱਛਾ ਸਰੀ ਅਸ ਤੁਝੂ ਕਰੇ ਹੋਰ ਅੱਛਾ ਰਾਖ ਲੇ ਹੋ ਮੋਹ ਰੱਖ ਨਾਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਲਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸਿਵਜੂ ਅਵਧਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲਮ ਬਦ ਕੀਓ

ਪਾਦਰੇਟ ਕਰ ਫੂਲਾ ਸੰਤ ਨੈਣ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੜ ਕੜ ਕੇ ਬੜ ਬੜ ਕੀ ਜਾਣੈ ਜਬ ਉਹਦੇ ਕਰਖ

ਇਹ ਵਸ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਧਰ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸੰਤੈ ਅਰਦਾਸ, ਜੀਉ ਪਿੰਡ ਸਭ ਤੇਰੀ ਰਸ, ਤੁਮ ਮਾਤ ਪਿਤਾ ਹਨ ਤੇਰੀ।

0: ਸ੍ਰੀ ਹਰਕ੍ਰਿਸ਼ਨ ਸਾਹਿਬ ਤੇ ਆਈ ਹੈ ਜਿਹੜੇ ਥਾਂ ਸਭ ਤੋਂ ਜਾਈ ਤੇ ਬਾਣੀ ਸੁਣ ਰਹੇ ਹਾਂ ਕਾਰਵਾਨ ਕਾਰਨ ਸਹਾਈ ਸਰਕਾਰੀ ਗੁਰੂ ਸਾਹਿਬ ਜੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਕਾਰੀ ਗੁਰੂ ਸਹਾਈ ਕਿਸਾਨ ਪਾਤ ਸਿੰਘ ਜੀ ਆਪ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤ ਜੀ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਜਿਹਨਾਂ ਨਾਮ ਜਪਿਆ ਬਣ ਸਕਿਆ ਦੇਵ ਚਲਾਈ ਦੇਵ ਵਾਲੀ ਦੇਵ ਚਾਲਕ ਕੀਤਾ ਜਿਹਨਾਂ ਪਿਆਰਾ ਸਤਿਆਰਾ ਜੀ
1: ਵਾਹਿਗੁਰੂ
0: ਜਿਹਨਾਂ ਸਿੰਘ ਸਿੰਘਾਂ ਨੇ ਧਰਮ ਨੇ ਤੋਂ ਸੀ ਉਸਤੇ ਵੰਦਨ ਸਾਰੇ ਗੋਪੀਆਂ ਨੂੰ ਮੰਨਿਆ ਕਰਦੇ ਹਾਂ ਜਿਹੜੇ ਗਾਣਾ ਨਾਮ ਕਰਵਾਏ ਗਏ ਗੁਰੂ ਜੀ ਨੇ ਮਾਰਿਆ ਸਿੱਖੀ ਮੇਸਾ ਸਵਾਸਾ ਸੰਗ

0: ਚੌਂਕੀਆਂ ਝੰਡੇ ਬੁੰਡੇ ਜੁਗੋ ਜੁਗੋ ਟਾਲਣ ਧਰਮ ਦਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮੰਮੀ ਦਾ ਮਾਤਰ ਜੀ ਮਤਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਨੂੰ ਧਾਮਾਂ ਦੇ ਜਨਮ ਸਬੰਧ ਸਿੰਘ ਜਿਹੜਾ ਕਿ ਆਪਣਾ ਜਗਤ ਜਾਤੀ ਦੇ ਰਾਮ ਸੇਵਾ ਸੁਭਾਵ ਦਾ ਕੰਮ ਕਰੀ ਕੰਮ ਕਰੀ ਵਸਤੂ ਜੀ ਦੇ ਨਾਮ ਦੇ ਨਾਮ ਇੰਨੇ ਦਾਣਾ ਦੇ ਦਾਣ ਹੋ ਕਹਿੰਦੇ ਹੋਰ ਸੱਚੇ ਪਿਤਾ ਧੰਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਮੀ ਜੀ ਦੀ ਬਹੁਤ ਸਾਰੀ ਚਰਨਾਂ ਦੇ ਨਾਮ ਬੇਨਤੀ ਹੈ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਰਕਾਰ ਦੇ ਅੰਦਰ ਮਹਾਨ ਸੰਪੂਰਨਤਾ ਦੇ ਸ੍ਰੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਅਰਜੁਨ ਸੰਤਾ ਵੱਲੋਂ ਵਰਨਾ ਸਮਾਨ ਜੁਆਏ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਹੋਇਆ ਸੂਰਦਾਰ ਮਹਿਰਾ ਸਾਹਿਬ ਜੀ ਦਾ ਪਾਠ ਹੋਇਆ ਪਾਣੀ ਸੁਧ ਪਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲਵਰਤ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਹੀ ਪਿਆਰੇ ਮੇਰੇ ਕੋਲ ਜਿਹਨਾਂ ਮੇਰੇ ਪਵਿੱਤਰ ਨਾਮ ਕੀਤਾ ਹੋਇਆ ਨਾਨਕ ਨਾਮ ਦੁਹਰਾ ਗਿਆ ਸਰੀਰ ਕਾਲ ਸਭ ਸਿੱਖਣ ਤੋਂ ਹੁਕਮ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ

ਘਰ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਜਗਾਇ ਪਿਆ ਵੈ ਰਸ ਕਥ ਕਥਾ ਤਿੰਨ ਜਾਨੀ। ਜਾ ਕੋ ਆਈ ਸੂਈ ਬਿਹਾ ਜਉ, ਹਰ ਗੁਰ ਤੇ ਮਨੇ ਵਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਹ ਕਉ ਕਰ ਸੰਤਨ ਕੀ ਤੂਰੇ। ਅੰਤਰ

ਤੇਗ ਬਹਾਦਰ ਸਿਮਰਿਆ ਘਰ।

ਮਹਾਨ ਕਿਰਪਾ ਸਤਿਕਾਰ ਦੀ ਕਾਲ ਜੀ ਦੀ ਪਿਆਰ ਸੇਵਾ ਹੋਈ ਉਸ ਦਿਨ ਬੜੀ ਵੰਡ ਜਾਪ ਹੋਇਆ ਸੀ ਕਿਸੇ ਵੱਲ ਹੋਈਆਂ ਹੋਈਆਂ ਨੇ ਉਸ ਦੀ ਜਮ੍ਹਾਂ ਕਰਨ ਲਈ ਉਸਦੀ ਘਟਨਾ ਪ੍ਰਾਪਤ ਖੁਦ ਰਾਣੀ ਪੜ੍ਹਨ ਦਾ ਸੇਵਾ ਕਰਨ ਦਾ ਗੁਰਬਾਸ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਮਾਨ ਵਾਤਮਾਨ ਜੀ ਉਸਮਾਨ ਸਿੰਘ ਕਰਨਾ ਅੰਮ੍ਰਿਤ ਭਾਈ ਸਰਦਰਸ਼ਨ ਦੇ ਨਾਲ ਕਰਨਾ ਸੀ ਪਿਆਰੇ ਮਿੱਤਰਾਂ ਜਿਹਨਾਂ ਮਰਿਆ ਪੁੱਤਰ ਨਾਮ ਕਰਤਾ ਨਾਨਕ ਨਾਮ ਮੇਰੇ ਭਾਵੇਂ

0: કહે તો શબ્દનું ગુરુ કહે, તે છે કહે તો પવણનું ગુરુ. શબ્દ તે પવણનું કદે ભી દો નહીં સમજણા. હવા તો ઈ શબ્દ પેદા હોંદા તે હોયા હોયા શબ્દ પેદા હવા વિચ હી સમાઉંદા. કોઈ સાધન નહીં હૈ. કાદ હોયા જર્મન વાળિયા દા, રૂસ વાળિયા દા ગુરસિંઘ પ્યારેઓ લીડર, ઓદિયાં સ્પીચાં અજ
1: સતનામ શ્રી વાહેગુરુજીઓ. શ્લોક મહલા પંજવા. મન ચિત્તવો ચિત્તવની ઉદમ કરો ઉઠ નીત. હર કીર્તન કે આપણા મન ભી ચેતાન ભી ગુરાં દે અગે અર્પણ કર દેણા કરે. પૂજહો ગુર કે પૈર દુરમત જાય જાર. સતગુરાં દે પાવન ચરણા દી પૂજા કરો. ਇਹਦੇ ਨਾਲ ਫਿਰ ਦੁਰਮਤ ਜਿਹੜੀ ਖੋਟੀ ਮਾਤਿਆਂ ਜਰ ਜਾਏਗੀ, ਸੜ ਜਾਵੇਗੀ. ਸਾਧ ਜਨਾ ਕਹਿ ਸੰਗ ਭਾਵ ਜਲ ਵਿਖਮ ਤਰ. ਸੰਤ ਜਨਾ ਮਹਾਤਮਾ ਨਾਲ ਮਿਲ ਕੇ ਵਿਖਮ ਨੇ. ਵਿਖਮ ਤੋਂ ਮਤਲਬ ਜਿਹੜਾ ਬੜਾ ਕਠਿਨ ਸੰਸਾਰ ਸਮੁੰਦਰ ਆ, ਇਸ ਤੋਂ ਤੂੰ ਤਰ ਜਾਵੇਂਗਾ. ਸੇਵੋ ਸਤਿਗੁਰਦੇਵ ਅਗੈ ਨਾ ਮਰੋ ਡਰ. ਦੇਵ ਮੈਂ ਜਿਹੜੇ ਪ੍ਰਕਾਸ਼ ਰੂਪੀ ਸਤਿਗੁਰੂ ਸੱਚੇ ਪਾਤਸ਼ਾਹ, ਉਹਨਾਂ ਦੀ ਸੇਵਾ ਕਰੋ, ਫਿਰ ਫਲ ਕੀ ਮਿਲੇਗਾ ਅੱਗੇ ਪਰਲੋਕ ਵਿੱਚ. ਡਰ ਕੇ ਨਹੀਂ ਮਰੋਗੇ, ਤੁਹਾਡੇ ਮਨ 'ਚ ਕੋਈ ਭੈ ਨਹੀਂ ਹੋਏਗਾ ਕਿ ਸਾਨੂੰ ਜਮਾਂ ਦੀ ਸਜ਼ਾ ਮਿਲੇਗੀ. ਤੁਹਾਡੇ ਕਰਮ ਸਤਿਗੁਰੂ ਜੀ ਕੱਟ ਦੇਣਗੇ. ਖਿਨ ਮਹਿ ਕਰੇ ਨਿਹਾਲ ਉਹਨੇ ਸੁਭਰ ਭਰ. ਗੁਰੂ ਮਹਾਰਾਜ ਜਿਹਨਾਂ 'ਤੇ ਮਿਹਰ ਕਰਦੇ ਆ, ਉਹਨਾਂ ਸੇਵਕਾਂ ਨੂੰ ਖਿਨ 'ਚ ਨਿਹਾਲ ਕਰ ਦਿੰਦੇ ਹਨ. ਉਹਨੇ ਜਿਹੜੇ ਸ਼ੁਭ ਗੁਣਾਂ ਤੋਂ ਖਾਲੀ ਹੈ, ਉਹਨਾਂ ਨੂੰ ਪਵਿੱਤਰ ਗੁਣਾਂ ਨਾਲ ਸੁਭਰ ਨੱਕੋ ਨੱਕ ਭਰ ਦਿੰਦੇ ਹਨ. ਮਨ ਕੋ ਹੋਵੇ ਸੰਤੋਖ ਧਿਆਈਏ ਸਦਾ ਹਰ. ਪਰਮੇਸ਼ੁਰ ਦੇ ਨਾਮ ਨੂੰ ਧਿਆਉਣ ਨਾਲ ਇਹਦਾ ਭੁੱਖਾ ਮਨ ਆ, ਇਹਨੂੰ ਸੰਤੋਖ ਦੀ ਪ੍ਰਾਪਤੀ ਹੋ ਜਾਂਦੀ ਹੈ. ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ. ਉਹ ਗੁਰਮੁਖ ਪਿਆਰਾ ਗੁਰੂ ਮਹਾਰਾਜ ਦੀ ਸੇਵਾ 'ਚ ਲੱਗਦਾ ਹੈ, ਜਿਨ੍ਹਾਂ ਦੇ ਤੋਰੋਂ ਦਰਗਾਹ ਤੋਂ ਚੰਗੇ ਕਰਮ ਦੇਖੇ ਹੋਏ ਹੋਣ. ਸਲੋਕ ਮਹਲਾ ਪੰਜਵਾਂ. ਲੱਗੜੀ ਸੋ ਥਾਨ ਜੋੜਨ ਹਾਰ ਜੋੜੀਆ. ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਬਿਰਤੀ ਸੁਰਤੀ ਜੋੜਨ ਵਾਲੇ ਕੌਣ? ਸਤਿਗੁਰੂ. ਉਹਨਾਂ ਨੇ ਜੋੜ ਦਿੱਤੀ ਹੈ. ਹਾਂਜੀ, ਇਕਾਗਰਤਾ ਦੇ ਮਨ ਜੁੜਿਆ ਹੋਇਆ, ਉਹਨਾਂ ਦੀ ਜਿਹੜੀ ਬਿਰਤੀ ਹੈ, ਫਿਰ ਉਹ ਸ਼ੁੱਧ ਸਰੂਪ ਪ੍ਰਪਿਸੋ ਥਾਨ ਸ੍ਰੇਸ਼ਟ ਥਾਨ ਵਿੱਚ ਲੱਗੀ ਹੈ, ਆਤਮਾ ਘਰ ਬਣੀ ਹੋਈ ਹੈ. ਨਾਨਕ ਲਹਿਰੀ ਲੱਖ ਸਹਿ ਆਣ ਡੁੱਬਣ ਦੇ ਨਾ ਮਾ ਫਿਰੀ. ਪਾਤਸ਼ਾਹ ਜੀ ਕਿਰਪਾ ਕਰਦੇ ਹਨ. ਭਾਵੇਂ ਕਹਿੰਦੇ ਜਿਹੜੀਆਂ ਮੰਦੀਆਂ ਬਾਸ਼ਨਾ ਰੂਪੀ ਲਹਿਰਾਂ ਲੱਖਾਂ ਹੋਣ, ਸਹਿ ਆਣ ਸੈਂਕੜੇ ਆਉਣ ਆਣ, ਇਹ ਦੁਵੈਸ਼ ਭਾਵ ਦੀਆਂ ਚਾਹੇ ਲੱਖਾਂ ਲਹਿਰਾਂ ਆਉਂਦੀਆਂ ਜਾਂਦੀਆਂ ਰਹਿਣ, ਪਰ ਉਹਨਾਂ ਵਿੱਚ ਮਾਂ ਪਿਰੀ ਮੇਰਾ ਪਿਰੀ ਜਿਹੜਾ ਪਰਮਾਤਮਾ ਨਿਰੰਕਾਰ ਹੈ, ਉਹ ਡੁੱਬਣ ਨਹੀਂ ਦਿੰਦਾ, ਉਹ ਫਿਰ ਰਖਵਾਲਾ ਬਣ ਜਾਂਦਾ ਹੈ. ਮਹਲਾ ਪੰਜਵਾਂ. ਬਨ ਭੀ ਹਾਵਲੈ ਇੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ. ਦੁੱਖਾਂ ਨੂੰ ਹਰਨ ਵਾਲਾ, ਹਰਤਾ ਨਾਸ ਕਰਨ ਵਾਲਾ ਨਿਰੰਕਾਰ ਦਾ ਨਾਮ ਹੈ. ਇਹ ਕਹਿੰਦੇ ਭੀ ਹਾਵਲੇ ਜਿਹੜੇ ਭਿਆਨਕ ਡਰਾਉਣੇ ਬਨ ਜੰਗਲ ਆ ਸੰਸਾਰ ਵਿੱਚ, ਉਸ ਨਿਰੰਕਾਰ ਨੂੰ ਆਪਣਾ ਸਾਥੀ ਲੱਭਣਾ ਕੀਤਾ ਹੈ. ਇੱਕ ਮੈਨੇ ਇੱਕ ਸਾਥੀ ਲੱਭਣ ਮੈਨੇ ਲੱਭਿਆ ਹੈ. ਬਲਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ. ਪਾਤਸ਼ਾਹ ਜੀ ਕਹਿੰਦੇ ਅਸੀਂ ਜਿਹੜੇ ਪਿਆਰੇ ਸੰਤਾਂ ਮਹਾਤਮਾ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਸਾਰੇ ਕਾਰਜ ਪੂਰੇ ਕਰ ਲਏ ਹਨ, ਔਰ ਗੁਰਸਿੱਖਾਂ ਦੇ ਕੰਮ ਪੂਰੇ ਕਰਨ ਵਾਲੇ ਵੀ ਬਣ ਗਏ, ਸਮਰੱਥ ਹੋ ਗਏ ਹਨ. ਪੌੜੀ ਪਾਈਆਂ ਸਭ ਨਿਧਾਨ ਤੇਰਾ ਰੰਗ ਰਤਿਆ. ਇੱਕ ਵਾਰੀ ਦੀਵਾਨ ਲੱਗਿਆ ਹੋਇਆ ਸੀ ਅਤੇ ਸ਼੍ਰੀ ਮਨ ਸੰਤ ਬਾਬਾ ਮੇਹਰ ਸਿੰਘ ਜੀ ਮੇਜਰਾਂ ਦੀ ਪਡੋਰੀ, ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੇ ਸੇਵਕ ਸਨ ਔਰ ਪੂਰੇ ਹੱਠ ਯੋਗ ਦੇ ਬੜੇ ਮਾਹਰ ਸਨ, ਤੇ ਸ਼੍ਰੀਮਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਤੋਂ ਅੱਠ ਯੋਗ ਅਤੇ ਯੋਗਾ ਅਭਿਆਸ ਸਾਰਾ ਸਿੱਖਿਆ ਅਤੇ ਦੀਵਾਨ ਸਜਿਆ ਹੋਇਆ ਸੀ ਅਤੇ ਸੰਤ ਬਾਬਾ ਮੇਹਰ ਸਿੰਘ ਜੀ ਤਾੜੀ ਮਾਰ ਕੇ ਹੱਸ ਪਏ ਫਿਰਫੜਾ ਕਹਿੰਦੇ ਮਹਾਰਾਜ ਆਪ ਜੀ ਹੱਸੇ ਨੇ ਕਹਿੰਦੇ ਅੱਜ ਮੇਰੇ ਗੁਰਭਾਈ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਖਜ਼ਾਨੇ ਦੀਆਂ ਚਾਬੀਆਂ ਮਿਲ ਗਈਆਂ ਹਨ ਕਿਉਂਕਿ ਫਿਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਸਾਰੇ ਨਿਧਾਨ ਖਜ਼ਾਨੇ ਜਿਹੜੇ ਪ੍ਰਾਪਤ ਹੋ ਜਾਂਦੇ ਹਨ ਇਹਨਾਂ ਨੂੰ ਜਿਹੜੇ ਉਹਦੇ ਰੰਗ ਪ੍ਰੇਮ 'ਚ ਰੰਗੇ ਹੋਏ ਹਨ ਨਾ ਹੋਵੀ ਪਛੋਤਾਓ ਤੁਹਾਨੂੰ ਜਪਤਿਆ ਇਹ ਨਿਰੰਕਾਰ ਜਿਹੜੇ ਤੇਰੇ ਨਾਮ ਨੂੰ ਜਪਦੇ ਹਨ ਉਹਨਾਂ ਨੂੰ ਪਛਤਾਵਾ ਨਹੀਂ ਹੁੰਦਾ ਕਈ ਵੀ ਬੰਦਾ ਕੰਮ ਕਰ ਬਹਿੰਦਾ ਗਲਤੀ ਹੋ ਜਾਂਦੀ ਹੈ ਅਤੇ ਪਛਤਾਉਂਦਾ ਵੀ ਮੈਂ ਕਾਹਨੂੰ ਕਰਨਾ ਸੀ ਨਾਮ ਜਪਣ ਵਿੱਚ ਤਾਂ ਕੋਈ ਪਛਤਾਵਾ ਨਹੀਂ ਹੁੰਦਾ ਇਹ ਤਾਂ ਚੰਗਾ ਹੀ ਕੰਮ ਹੈ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਜਿਹੜੇ ਜਨ ਸੇਵਕਾਂ ਨੂੰ ਨਿਰੰਕਾਰ ਦੀ ਟੇਕ ਓਟ ਆਸਰਾ ਹੈ ਉਹਨਾਂ ਨੂੰ ਦੁੱਖ ਦੇਣ ਲਈ ਉਹਨਾਂ ਦੇ ਪਾਸ ਕੋਈ ਦੁਸ਼ਮਣ ਜਿਹੜਾ ਪਹੁੰਚ ਹੀ ਨਹੀਂ ਸਕਦਾ ਹੈ ਯਤਨ ਕਰਦੇ ਹੈ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਨਦੀ ਤੋਂ ਪਾਰ ਸਿਮਰਨ 'ਚ ਜੁੜੇ ਹੋਏ ਸੀ ਅਤੇ 12 ਡਾਕੂ ਉਹਨਾਂ ਨੇ ਕਿਹਾ ਸਾਡਾ ਇਹ ਇਸਲਾਮੀ ਦੇਸ਼ ਹੈ ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰ ਰਹੇ ਹੈ ਅਤੇ ਮੁਸਲਮਾਨ ਵੀ ਇਹਨਾਂ ਦੇ ਬੜੇ ਸੰਗੀ ਬਣੀ ਜਾਂਦੇ ਆ ਹਿੰਦੂ ਸਿੱਖ ਤਾਂ ਮੰਨਦੇ ਹੀ ਆ ਅਤੇ ਅੱਜ ਇਹਨਾਂ ਨੂੰ ਖਤਮ ਕਰ ਦਈਏ ਆ ਗਏ ਜਿਲ੍ਹੇ ਆਏ ਦਰਿਆ 'ਚੋਂ ਲੰਘਣਾ ਸੀ ਇੱਕਦਮ ਦਰਿਆ ਚੜ੍ਹ ਗਿਆ ਉਹ ਕਹਿੰਦੇ ਪਤਾ ਨਹੀਂ ਪਹਾੜ 'ਚ ਹੜ੍ਹ ਆ ਗਿਆ ਨਹੀਂ ਚਿੱਤ ਪਾਣੀ ਆ ਗਿਆ ਅਤੇ ਬੈਠ ਗਿਆ ਪਾਣੀ ਥੱਲੇ ਹੋ ਜਾ ਜਿਲ੍ਹੇ ਫੇਰ ਜਾਣ ਫਿਰ ਇਸ ਤਰ੍ਹਾਂ ਹੋਵੇ ਅਖੀਰ ਇੱਕ ਗੈਬੀ ਸ਼ਕਤੀ ਆਈ ਉਹ ਜਿਹੜਾ ਪਠਾਣਾ ਦਾ ਸਰਦਾਰ ਸੀ ਉਹਦੀ ਆ ਕੇ ਸੰਘੀ ਫੜ ਕੇ ਚੰਗੀ ਕੁੱਟੀ ਬੜਾ ਅੜਾਟ ਹੋ ਗਿਆ ਉਹ ਦੂਏ ਉਹਦੇ ਚੇਲੇ ਕਹਿੰਦੇ ਵੀ ਕੀ ਹੋ ਰਿਹਾ ਹਾਂਜੀ ਅਖੀਰ ਨਹੀਂ ਨਹੀਂ ਕੁਛ ਨਹੀਂ ਸ਼ਰਮ ਦਾ ਮਹਾਰਾਜ ਦੱਸੇਗਾ ਨਾ ਅਖੀਰ ਹੀ ਫਿਰ ਉੱਥੋਂ ਜਿਹੜੀਆਂ ਮਨ ਦੀਆਂ ਮਰਾਦਾਂ ਕੀਤੀ ਅੱਜ ਜਾ ਕੇ ਉਹਨਾਂ ਨੂੰ ਇਸ ਤਰ੍ਹਾਂ ਅਸੀਂ ਮੈਂ ਉਹਨਾਂ ਦਾ ਘਾਤ ਕਰਾਂਗੇ ਉਹ ਮਨ ਦੇ ਮਨਸੂਬੇ ਵਿੱਚ ਹੀ ਰਹਿ ਗਏ ਹਾਂਜੀ ਅਤੇ ਫਿਰ ਉਹ ਮੁੜ ਗਏ ਅਤੇ ਫਿਰ ਆ ਕੇ ਮਾਫ਼ੀ ਮੰਗੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਜਿਨ੍ਹਾਂ ਨੂੰ ਤੇਰੀ ਓਟ ਆ ਜੇ ਕੋਈ ਦੁਸ਼ਮਣ ਉਹਨਾਂ 'ਤੇ ਵਾਰ ਕਰਨ ਲਈ ਆਉਂਦਾ ਉੱਥੇ ਪਹੁੰਚ ਨਹੀਂ ਸਕਦਾ ਹੈ ਗੁਰ ਪੂਰੇ ਵਾਹੋ ਵਾਹੋ ਸੁਖ ਲਾ ਚਤਾਰ ਮਨ ਪੂਰੇ ਸਤਿਗੁਰੂ ਵਾਹੋ ਵਾਹੋ ਉਹਨਾਂ ਨੇ ਧੰਨ ਹਨ ਧੰਨ ਹਨ ਧੰਨਤਾ ਯੋਗ ਹਨ ਔਰ ਜਿਨ੍ਹਾਂ ਨੂੰ ਚਤਾਰ ਮਨ ਨੇ ਚੇਤੇ ਕਰਕੇ ਮਨ ਦੇ ਵਿੱਚ ਅਸੀਂ ਕਹਿੰਦੇ ਸੁੱਖ ਲੈਂਦੇ ਹਾਂ ਗੁਰ ਪੈ ਕੇ ਉਸ ਭੰਡਾਰ ਕਰਮੀ ਪਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਨਿਰੰਕਾਰ ਦੀ ਸਿਫਤ ਦਾ ਖਜ਼ਾਨਾ ਹੈ ਲੇਕਿਨ ਜਿਹੜਾ ਫਿਰ ਸ਼ਰਧਾ ਨਾਲ ਸੇਵਾ ਭਗਤੀ ਕਰਦਾ ਹੁਕਮ ਮੰਨਦਾ ਉਹਨੂੰ ਕਰਮਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਨਹੀਂ ਤਾਂ ਦੁਨੀਆਂ ਝੂਠੀ ਮਾਇਆ ਵਾਸਤੇ ਕਿੰਨੇ ਕਰ ਲਿਆ ਲੈ ਰਹੇ ਆ ਪਰ ਜਦੋਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਸਤਿਗੁਰ ਨਦਰ ਨਿਹਾਲ ਬਹੁਤ ਨਾ ਧਾਈ ਹੈ ਜਿਨ੍ਹਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਨਿਹਾਲ ਮੈਂ ਮੇਹਰ ਦੀ ਦ੍ਰਿਸ਼ਟੀ ਕਰਕੇ ਦੇਖ ਲੈਂਦੇ ਹਨ ਉਹ ਜਿਹੜਾ ਜੀਵ ਹੈ ਉਹ ਫਿਰ 84 ਲੱਖ ਜੂਨੀ ਜਿਤਾਈਏ ਨਹੀਂ ਦੌੜਦਾ ਬਹੁਤ ਪਾਉਣਾ ਉਹਦਾ ਜੰਮਣਾ ਮਰਨਾ ਭੱਜਣਾ ਨੱਚਣਾ ਖਤਮ ਹੋ ਜਾਂਦਾ ਰੱਖੇ ਆਪ ਦਇਆਲ ਕਰ ਦਾਸਾ ਆਪਣੇ ਉਹ ਦਇਆ ਕਰਨ ਵਾਲਾ ਨਿਰੰਕਾਰ ਆਪਣੇ ਦਾਸਾਂ ਨੂੰ ਮੇਹਰ ਭਰਿਆ ਹੱਥ ਦੇ ਕੇ ਨਾ ਰੱਖਿਆ ਕਰਦਾ ਹੈ ਭਾਈ ਵਿਧੀ ਸਿੰਘ ਜੀ ਬਲ ਦੀ ਪੱਟੀ ਜੀ ਵੜ ਗਏ ਅੱਜ ਵੀ ਗੁਰਦੁਆਰਾ ਪਾਠ ਸਾਹਿਬ ਹੈ ਪੱਟੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣਾ ਮੇਹਰ ਦਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਕੀਤੀ ਕਰ ਦਾਸਾਂ ਆਪਣੇ ਉਹਨੂੰ ਆਪਣੇ ਦਾਸ ਬਣਾ ਕੇ ਰੱਖਿਆ ਕਰਦਾ ਹੈ ਹਰ ਹਰ ਹਰ ਹਰ ਨਾਮ ਜੀਵਾ ਸੁਣ ਸੁਣ ਹਰੀ ਹਰ ਹਾਂਜੀ ਕਹਿੰਦੇ ਜਿਹੜਾ ਹਰੀ ਹਰ ਪਰਮੇਸ਼ਵਰ ਹੈ ਉਹ ਸਾਰੇ ਜੀਵਾਂ ਨੂੰ ਹਰੇ ਕਰਨ ਵਾਲਾ ਪਰਮਾਤਮਾ ਦੇ ਨਾਮ ਨੂੰ ਸੁਣ ਸੁਣ ਕੇ ਸੁਣ ਕੰਨਾਂ ਦੁਆਰਾ ਸੁਣ ਕੇ ਕਹਿੰਦੇ ਅਸੀਂ ਜੀਂਦੇ ਹਾਂ। ਹਰ ਹਰ ਹਰ ਹਰ ਹਰੀ ਹਰ ਪਰਮੇਸ਼ਰ, ਜਿਹੜਾ ਸਾਰਿਆਂ ਦੇ ਪਾਪਾਂ ਨੂੰ ਹਰੀ ਕਰਨਾ, ਉਸ ਪਰਮਾਤਮਾ ਦਾ ਨਾਮ ਹਾਂਜੀ ਸੁਣ ਸੁਣ ਕੇ ਅਸੀਂ ਜਿਉਂਦੇ ਹਾਂ। ਕਿਉਂਕਿ ਇਹ ਵੀ ਇੱਕ ਖੁਰਾਕ ਆ, ਕੀਰਤਨ ਸੁਣਨਾ, ਪਾਠ ਸੁਣਨਾ, ਨਾਮ ਦੀ ਧੁੰਨ ਸੁਣਨੀ, ਇਹ ਵੀ ਖੁਰਾਕ ਹੈ। ਇਹਦੇ ਨਾਲ ਵੀ ਬੜੀ ਸ਼ਕਤੀ ਮਿਲਦੀ ਹੈ। ਸਲੋਕ ਮਹੱਲਾ ਪੰਜਵਾਂ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟੱਕਣ ਕੂ ਪਤ ਮੇਰੀ। ਆਮ ਜਿਹਨੇ ਰਾਗੀ ਹੈ ਉਹ ਪਾਠ ਕੀਰਤਨ ਕਰਦੇ ਪੜ੍ਹਦੇ ਪ੍ਰੇਮ ਪਟੋਲਾ ਤੈਂ ਸੌਹ ਦਿੱਤਾ ਅਤੇ ਤੈਨੂੰ ਅਸੀਂ ਦਿੱਤਾ। ਅਤੇ ਹੁਣ ਸੱਸੇ ਨੂੰ ਇੱਥੇ ਸਿਹਾਰੀ ਹੈ, ਉਹ ਸੱਸਾ ਅਤੇ ਹਾਹੇ ਨੂੰ ਕੁੜ ਲਾ ਕੇ ਪੜ੍ਹੀ ਜਾਂਦੇ। ਗਲਤ ਪੜ੍ਹਨਾ ਅਰਥ ਵਿੱਚ ਕਿੰਨਾ ਫਰਕ ਪੈ ਜਾਂਦਾ। ਅਤੇ ਪਾਠ ਹੈ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟੱਕਣ ਕੂ ਪਤ ਮੇਰੀ। ਹੇ ਸਹਿ ਮੈਨੇ ਮਾਲਕ ਨਿਰੰਕਾਰ ਪਰਮੇਸ਼ਰ, ਤੁਸਾਂ ਨੇ ਮੇਰੀ ਪਤ ਕਿ ਜਿਸ ਦੇ ਟੱਕਣ ਕੂ ਕੂ ਮੈਨੇ ਨੂੰ ਪ੍ਰੇਮ ਰੂਪੀ ਪਟੋਲਾ, ਮੈਨੇ ਪਾਟਨਾ ਹੁੰਦਾ ਰੇਸ਼ਮ ਦਾ ਰੇਸ਼ਮੀ ਵਸਤਰ ਰੂਪੀ ਸਰੋਪਾ ਦਿੱਤਾ ਹੈ। ਦਾਨਾ ਗੀਨਾ ਸਾਈ ਮੈਡਾ ਨਾਨਕ ਸਾਰਨਾ ਜਾਣਾ ਤੇਰੀ। ਪਾਤਸ਼ਾਹੀ ਕਿਰਪਾ ਕਰਦੇ ਹੈ ਕਿ ਮੇਰੇ ਸਾਈਂ ਮਾਲਕ ਆਪ ਜੀ।

ਮਾਫ਼ ਗਵਾਇਆ, ਜਦੋਂ ਆਪਾਂ ਕੋਲ ਹੰਕਾਰ ਨੂੰ ਗਵਾ ਦਿੱਤਾ ਜਾਏ, ਪਾਤਸ਼ਾਹ ਕਹਿੰਦੇ ਕੋਈ ਵਿਘਨ ਫਿਰ ਲੱਗਦਾ ਹੀ ਨਹੀਂ। ਗਿਆਨ ਪਦਾਰਥ ਮਤ ਗੁਰ ਤੇ ਪਾਇਆ, ਇਹ ਗਿਆਨ ਪਦਾਰਥ ਵਾਲੀ ਮਤ ਬੁੱਧੀ ਜਿਹੜੀ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਸਤਿਗੁਰ ਕਿਰਪਾ ਮਤ ਬੁੱਧੀ ਵਿੱਚ ਇਹ ਗਿਆਨ ਰੂਪੀ ਪਦਾਰਥ ਪ੍ਰਾਪਤ ਹੁੰਦਾ ਹੈ। ਮਹਾਰਾਜ ਕਿਰਪਾ ਨਾ ਕਰਨ ਕਿ ਆਤਮਾ ਦਾ ਗਿਆਨ ਪ੍ਰਾਪਤ ਕਿਵੇਂ ਹੋਏਗਾ। ਤਿੰਨ ਪਾਏ ਸੱਭੇ ਥੋਕ ਜਿਸ ਆਪ ਦਵਾਇਆ, ਜਿਹਨਾਂ ਨੂੰ ਪਰਮੇਸ਼ਰੇ ਬਰਕਤ ਆਪ ਦਵਾਉਂਦੇ ਆ, ਉਸ ਗੁਰਮੁਖ ਪਿਆਰੇ ਨੇ ਸਾਰੇ ਥੋਕ ਪਦਾਰਥ ਪ੍ਰਾਪਤ ਕਰ ਲਏ। ਤੂੰ ਸਭਨਾ ਦਾ ਖਸਮ ਸਭ ਤੇਰੀ ਛਾਇਆ, ਜੇ ਨਾ ਕਰ ਤੁਸੀਂ ਸਾਰਿਆਂ ਦੇ ਖਸਮ ਮਾਲਕ ਹੈ, ਕਿ ਜਿੰਨੇ ਵੀ ਜੀਵਿਆਂ ਤੂੰ ਤੇਰੀ ਛਾਇਆ ਛਾਂ ਹੇਠ ਬੈਠੇ, ਇਹਦਾ ਤੇਰੇ ਆਸਰੇ ਹੈ। ਜਿਵੇਂ ਦਰਖਤ ਦੀ ਛਾਂ ਦਾ ਆਸਰਾ ਲਈ ਜਾਣਾ, ਇਹ ਤਾਂ ਸਾਰੇ ਮਹਾਰਾਜ ਤੇਰੇ ਆਸਰੇ ਹੈ। ਤੇਰੀ ਸੱਤਾ ਬਿਨਾਂ ਵਿਚਾਰਿਆਂ ਦਾ ਕੀ ਹੈ? ਕੁਛ ਵੀ ਨਹੀਂ। ਸ਼ਲੋਕ ਮਹਲਾ ਪੰਜਵਾਂ, ਨਦੀ ਤਰੰਦੜੀ ਮੈਟਾ ਖੋਜਨ ਖੁੰਭ ਹੈ ਮੰਝ ਮੁਹੱਬਤ ਕਰ ਮਨ ਮੇਰੇ ਹਿਰਦੇ ਤੇਰੀ ਮੁਹੱਬਤ, ਮੁਹੱਬਤ ਨਾਲ ਹੁੰਦਾ ਪ੍ਰੀਤ ਦਾ, ਤੇਰੀ ਪ੍ਰੀਤੀ ਹੋਣ ਕਰਕੇ ਜਿਹਦਾ ਸ੍ਰਿਸ਼ਟੀ ਰੂਪੀ ਹੈ ਆਸਕਾ ਅਤੇ ਤ੍ਰਿਸ਼ਨਾ ਰੂਪੀ ਤਰੰਦੜੀ ਹੈ, ਅਤੇ ਤਾਰੂ ਨਦੀ ਵਿੱਚ ਤਰੰਦੀ ਤਰਦਿਆਂ ਹੋਇਆਂ ਮੇਰਾ ਜਿਹੜਾ ਮਨ ਰੂਪੀ ਖੋਜਣਾ ਹੁੰਦਾ ਪੈਰ ਦਾ, ਕਹਿੰਦੇ ਇਹ ਨਹੀਂ ਖੁੱਲਦਾ ਹੈ, ਤੇਰੀ ਬਖਸ਼ਿਸ਼ ਹੈ। ਕੌ ਸਹਿ ਚਰਨੀ ਮੈਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਗਿੜੀ, ਇਹ ਸਹਿ ਮਾਲਕ ਨਿਰੰਕਾਰ ਪਰਮੇਸ਼ਰ ਆਪ ਜੀ ਦੇ ਪਾਵਨ ਚਰਨਾਂ ਨਾਲ ਮੇਰਾ ਹੀੜਾ ਮੈਨੇ ਹਿਰਦਾ ਸੀਤਮ ਮੈਨੇ ਸੀਤਾ ਹੋਇਆ, ਉਸ ਕਲਪਾਂ ਵਿਕਲਪ ਨੂੰ ਨਾਲਿਆਂ ਤੋਂ ਪਾਰ ਕਰਨ ਵਾਸਤੇ ਇਹ ਨਿਰੰਕਾਰ ਆਪ ਜੀ ਪ੍ਰੇਮ ਰੂਪੀ ਤੁਲਹਾ ਹੋ, ਤੁਹਾਡਾ ਜਿਹੜਾ ਉਪਦੇਸ਼ ਪ੍ਰੇਮ ਰੂਪੀ ਇਹੀ ਤੁਲਹਾ ਆ, ਪਿਆਸਾ ਤ੍ਰਿਸ਼ਨਾ ਰੂਪੀ ਨਦੀ ਤੋਂ ਪਾਰ ਕਰਨ ਵਾਸਤੇ ਇਹ ਨਿਰੰਕਾਰ, ਅਤੇ ਤੁਹਾਡੀ ਜਿਹੜੀ ਭਗਤੀ ਹੈ ਇਹ ਬੇੜੀ ਹੈ, ਕਿਉਂਕਿ ਸ਼ਰਧਾ ਦੇ ਬੇੜੇ ਪਾਰ ਹੁੰਦੇ ਆ, ਜਿਹਦੀ ਸ਼ਰਧਾ ਹੀ ਨਹੀਂ ਉਹਦਾ ਡੁੱਬਣਾ ਹੀ। ਮਹੱਲਾ ਪੰਜਵਾਂ, ਜਿਹਨਾਂ ਦਸੰਦੜਿਆਂ ਦੁਰਮਤ ਵਹੀਆਂ ਮਿੱਤਰ ਅਸਾਡੜੇ ਸੀ, ਜਿਹਨਾਂ ਮਹਾਂਪੁਰਖਾਂ ਦਾ ਦਰਸ਼ਨ ਦੇਖਦਿਆਂ ਦੁਰਮਤ ਵਹੀਆਂ ਕੋਟੀ ਮਤ ਨਾਸ ਹੋ ਜਾਏ ਦੂਰ ਹੋ ਜਾਏ ਅਸਾਡੜੇ, ਕਹਿੰਦੇ ਸਾਡੇ ਤਾਂ ਅਸਲ ਵਿੱਚ ਮਿੱਤਰ ਉਹ ਹੀ ਹੈ। ਹੁਣ ਮਹਾਂਪੁਰਖਾਂ ਨੂੰ ਬੈਠਣ ਨੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਹੋਰ ਟੂਡੇ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਸੀ, ਪਾਤਸ਼ਾਹਾਂ ਦੇ ਸਾਰਾ ਸੰਸਾਰ ਘੁੰਮ ਫਿਰ ਕੇ ਘੁੰਮ ਕੇ ਪਾਲ ਕੇ ਦੇਖਿਆ, ਲੇਕਿਨ ਐਸੇ ਜਿਹੜੇ ਗੁਰਮੁਖ ਪਿਆਰੇ ਸੰਸਾਰ ਵਿੱਚ ਕੋਈ ਵਿਰਲੇ ਨਜ਼ਰ ਆਉਂਦੇ ਵਿਰਲੇ ਦਿਸ ਰਹੇ ਆ। ਪੌੜੀ ਆਵੇ ਸਾਹਿਬ ਚ ਤੇਰੇ ਆ ਭਗਤਾਂ ਦਿਸਿਆ, ਇਹ ਨਿਰੰਕਾਰ ਤੇਰੇ ਸੰਤਾਂ ਦਾ ਭਗਤਾਂ ਦਾ ਦਰਸ਼ਨ ਕਰਕਿਆਂ ਤੂੰ ਚੇਤੇ ਆਉਣਾ, ਕਿਉਂਕਿ ਬੰਦਗੀ ਵਾਲੇ ਉਹ ਰੱਬ ਨੂੰ ਚੇਤੇ ਕਰਦੇ ਆ, ਉਹਨਾਂ ਕੋਲ ਜਾ ਕੇ ਗਲਤੀ ਪ੍ਰਭਾਵ ਪੈਂਦਾ, ਮਨ ਕੀ ਘਟੀਆ ਮੈਲ ਸਾਧ ਸੰਗ ਬੁੱਠਿਆ, ਸਾਧੂਆਂ ਦੀ ਸੰਗ 'ਚ ਬੁੱਠਿਆ ਦੱਸਣ ਰਹਿਣ, ਮਨ ਦੀ ਜਿਹੜੀ ਰਾਗ ਦਵੈਸ਼ ਲੁੱਟੀ ਮੈਲ ਆ ਉਹ ਕੱਟੀ ਜਾਂਦੀ ਹੈ। ਬੁੱਠਿਆ ਮੈਨੇ ਦੱਸਣ, ਜਨ ਮਰਨ ਭਾਉ ਕੱਟੀਐ ਜਨ ਕਾ ਸ਼ਬਦ ਜਪ, ਸੰਤ ਜਿਹਨਾਂ ਦਾ ਜਿਹੜਾ ਮਹਾਤਮਾ ਦਾ ਸ਼ਬਦ ਉਪਦੇਸ਼ ਮੰਤਰ ਉਹ ਜਪਣੇ ਨਾ ਜੰਮਣ ਦਾ ਭਾਉ ਜਿਹੜਾ ਡਰ ਆ ਪਾਤਸ਼ਾਹ ਕਹਿੰਦੇ ਉਹ ਕੱਟਿਆ ਜਾਂਦਾ। ਬੰਧਨ ਖੋਲਣ ਸੰਤ ਦੂਤ, ਬੰਧਨ ਖੋਲਣ ਸੰਤ ਦੂਤ ਸਭ ਜਾਏ ਸ਼ਬਦ, ਸੰਤ ਮਹਾਂਪੁਰਖ ਜਿਹਨਾਂ ਦੇ ਹੰਕਾਰ ਦੇ ਬੰਧਨ ਖੋਲ ਦਿੰਦੇ ਨੇ, ਅਤੇ ਮਹਾਂਪੁਰਖਾਂ ਦੀ ਮਿਹਰਨ ਜਿਹੜੇ ਕਾਮ ਕ੍ਰੋਹ ਮਰੋਹ ਮਹੰਕਾਰ ਦੂਤ ਆ ਜਾਏ ਸ਼ਬਦ, ਛੱਪ ਜਾਂਦੇ ਲੋਕ ਜਾਂਦੇ ਭੱਜ ਜਾਂਦੇ। ਅਤੇ ਸਿਉਂ ਲੰਗ ਰੰਗ ਜਿਸ ਕੀ ਸਭ ਧਾਰੀ ਆ, ਇਹ ਨਿਰੰਕਾਰ ਨੇ ਸਾਰੀ ਦੁਨੀਆ ਧਾਰੀ ਹੋਈ, ਉਹਦੀ ਸੱਤਾ ਨਾਲ ਹੀ ਹੈ, ਉਸ ਪਰਮੇਸ਼ਰ ਦੇ ਨਾਲ ਸੰਤ ਜਾਣੇ ਜਿਹੜੇ ਮਹਾਤਮਾ ਰੰਗ ਪਿਆਰ ਲਾਉਂਦੇ ਆ, ਆਪਣਾ ਪ੍ਰੇਮ ਲੱਗਾ ਹੁੰਦਾ ਦੂਏ ਨੂੰ ਵੀ ਪ੍ਰੇਮ ਲਾ ਦਿੰਦੇ ਆ, ਪਿਆਰੇ ਪਿਆਰੇ ਮਿੱਠੇ ਸ਼ਰਧਾ ਵਾਲੇ ਬਚਨ ਸੁਣਾ ਕੇ। ਉੱਚੀ ਹੂੰ ਉੱਚਾ ਥਾਨ ਅਗਮਾ ਪਾਰੀ, ਉਹ ਜਿਹੜੇ ਅਪਾਰ ਬੇਅੰਤ ਗੁਣ ਵਾਲੇ ਅਗਮ ਸਰੂਪੀ ਨਿਰੰਕਾਰ ਦਾ ਸਤਸੰਗ ਰੂਪੀ ਸਥਾਨ ਜਿਹੜਾ, ਕਹਿੰਦੇ ਉਹ ਤਾਂ ਬੜਾ ਉੱਚੋਂ ਉੱਚਾ ਸ੍ਰੇਸ਼ਟ ਅਗਮ ਰੂਪੀ ਪਰਮੇਸ਼ਰ ਆਪ ਵੀ ਉੱਚਾ ਆ, ਬੇਅੰਤ ਗੁਣਾਂ ਵਾਲੇ
निरंकार का जो सत्संगत रूपी स्थान है वो ही बड़ा उच्चा है। रहन दिन कर जोड़ सास सास त्याई है, कहते दिन रात कर मैंने हाथ जोड़ के मन विच श्रद्धा धर के श्वास जी अंदर जाते हैं तो बहर आ उस निरंकार के नाम को ध्याना करिए। आपे हुए दयाल तां भगत संग पाई, जदों निरंकार जीव के दयालु हुंदा ते संतां दा संग करना प्राप्त हुंदा। उहदी कृपा तों बिना महापुरखां दा संग नहीं मिलदा। श्लोक महला पंजवा, बार बेडानड़ै उमस धुमस कूका पईआ रही। वीमें विशेष करके डानड़ै, डंड देण वाला जिहड़ा परलोक बार बार नाम दरवाजे का उहदे च हुमस धुमस उमस धुमस बड़ी डंड रौली पै रही है। जिहड़े हुण जमदूत कुटदे आ ना पापियां नूं, रौला तां पैणा ही आ, सानूं ना मारिओ जी, गांह नहीं करदे जी। ਉਹ ਕਹਿੰਦੇ ਹੁਣ ਨਹੀਂ, ਹੁਣ ਤਾਂ ਕੁੱਟ ਖਾਣੀ ਪੈਣੀ, ਉਦੋਂ ਸੁਣਦੇ ਨਾ ਕਿਸੇ ਦੀ। ਔਰ ਕਹਿੰਦੇ ਰਾਹੀ ਪਾਪੀ ਜੀਵਾਂ ਨਹੀਂ, ਉਹ ਕੂਕਾਂ ਪੈ ਰਹੀਆਂ, ਬੜਾ ਰੌਲਾ ਪਾ ਰਿਹਾ, ਆਏ ਮਾਰੇ ਗਏ, ਆਏ ਲੁੱਟੇ ਗਏ, ਆਏ ਕੁੱਟੇ ਗਏ। ਕਹਿੰਦੇ ਪਰ ਲੋਕ ਅੱਗੇ ਪਾਪੀ ਜੀਵਾਂ ਦੀ ਫਿਰ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਇੱਥੇ ਤਾਂ ਕਹਿੰਦੇ ਚਾਰ ਦਿਨ ਮੌਜਾਂ ਲੈ ਲਓ, ਦੇਖੀ ਜਾਓ ਅੱਗੇ ਜਿਹੜਾ ਹੋਊਗਾ। ਬਹੁਤ ਹੈ ਸੇਤੀ ਲਗੜੀ ਡੋਰੀ, ਨਾਨਕ ਅੰਧ ਸੇਤੀ ਬਣ ਗਾਹੀ। ਔਰ ਕਹਿੰਦੇ ਜਿਹਨਾਂ ਗੁਰਮੁਖ ਪੈਰਾਂ ਦੀ ਡੋਰੀ, ਡੋਰੀ ਨਾਮ ਹੈ ਬਿਰਤੀ ਦਾ, ਬਿਰਤੀ ਉਸ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਸ਼ਬਦ ਦੁਆਰਾ, ਉਹ ਗੁਰਮੁਖ ਪਿਆਰੇ ਫਿਰ ਆਨੰਦ ਦੇ ਨਾਲ ਇੱਕ ਆਸ ਪੱਤਰ ਬਣ ਲਿਖਿਆ ਪ੍ਰਾਣਾ ਵਾਲਿਆਂ ਨੇ, ਉਹਨੂੰ ਗਾਹੀ ਮਿਹਨੇ ਲੰਘ ਜਾਂਦੇ ਹੈ। ਕਹਿੰਦੇ ਉਹ ਤਲਵਾਰ ਵਰਗੇ ਪੱਤਰੇ ਆ, ਵੱਜਦੇ ਸਰੀਰ ਪਛਿਆ ਜਾਂਦਾ। ਇਸ ਤਰ੍ਹਾਂ ਦੇ ਪੁਰਾਣਾ ਵੀ ਕੋਈ ਲੇਖ ਦਿੱਤੇ ਆ। ਬਾਰ ਬਡਾਨੜ ਹੈ, ਹਾਂਜੀ ਇਹ ਪਰਾਇਆ ਬਾਰ ਕਹੀ ਹੈ, ਇਹ ਸੰਸਾਰ ਇੱਥੇ ਸਦਾ ਤੋਂ ਵੀ ਬੈਠੇ ਰਹਿਣਾ। ਆਹ ਸਰੀਰ ਨਾਲ ਵੀ ਕਿੰਨਾ ਚਿਰ ਮੋਹ ਪਾਵਾਂਗੇ, ਚਾਹੇ ਦੋਵਾਂ ਦੇ ਸਰੀਰ ਹੈ ਚਾਹੇ ਆਪਣੇ ਆ, ਇਹ ਵੀ ਇੱਕ ਦਿਨ ਨਾਸ ਹੋ ਜਾਣੇ ਆ। ਔਰ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਆ ਹੁਮਸ ਤੁਮਸ, ਇਹ ਸਾਰੇ ਜੀਵਾਂ ਦੀ ਬੜੀ ਡੰਡ ਰੌਲੀ ਪੈ ਰਹੀ ਹੈ। ਕਾਰਾਂ ਵਿਹਾਰਾਂ ਦੀ ਉੱਠ ਹੋਏ, ਸੁੱਤਾ ਆ ਤੂੰ, ਹਾਲੇ ਕੰਮ ਗਿਆ ਨਹੀਂ, ਤੂੰ ਲੇਟ ਹੋ ਗਿਆ ਹੋਏ, ਤੂੰ ਕਰਦਾ ਕੁਛ ਨਹੀਂ, ਤੂੰ ਸਾਧਨ ਦੇ ਡੇਰਿਆਂ 'ਚ ਘੁੰਮੀ ਜਾਂਦਾ, ਮੈਂ ਤੈਨੂੰ ਕਰਦੇ ਕੰਮਾਂ ਦਾ ਖਿਆਲ ਹੀ ਨਹੀਂ, ਗੁਰਦੁਆਰੇ ਬੜੇ ਆ ਰਹਿੰਦਾ। ਇਸ ਤਰ੍ਹਾਂ ਵੀ ਡੰਡ ਰੌਲੀ ਗੋਲੀ ਪਾਉਂਦੇ ਕਾਰਾਂ ਵਿਹਾਰਾਂ 'ਚ। ਫਿਰ ਜਿਹੜੇ ਕਾਮ ਕਰੋ ਲੋਮ ਹੰਕਾਰ ਆ ਇਹਨਾਂ ਦੀ, ਵੇਦਾਂ ਸ਼ਾਸਤਰਾਂ ਦੀਆਂ ਕੂਕਾਂ ਪੈ ਰਹੀ। ਵੇਦ ਸ਼ਾਸਤਰ ਕਹਿ ਰਹੇ ਹਾਂਜੀ ਉਹ ਪੰਜਾਂ ਵਿਕਾਰਾਂ ਨੂੰ ਬਚੋ ਬਈ, ਬਚੋ ਬਈ, ਹੈਂ ਆਪਣਿਆਂ ਨੂੰ ਰਾਹੀ ਨਿਸ਼ਚੇ ਕਰੋ, ਇੱਥੇ ਸਦਾ ਨਹੀਂ ਬੈਠੇ ਰਹਿਣਾ। ਹਾਂਜੀ ਉਹ ਵੀ ਵੇਦ ਸ਼ਾਸਤਰ ਵੀ ਰੌਲਾ ਪਾ ਰਿਹਾ ਹੈ। ਇਹ ਗੱਲ ਕਹਿੰਦੇ ਸੁਣਦੇ ਹਾਂ ਜਿਹਨਾਂ ਦੀ ਡੋਰੀ ਉਸ ਮਾਲਕ ਪਰਮਾਤਮਾ ਨਾਲ ਲੱਗ ਗਈ ਹੈ, ਉਹ ਤਾਂ ਫਿਰ ਆਨੰਦ ਦੇ ਨਾਲ ਪ੍ਰਸੰਨਤਾ ਦੇ ਨਾਲ ਇਹ ਸੰਸਾਰ ਰੂਪੀ ਜਿਹੜਾ ਬਨ ਜੰਗਲ ਹੈ ਗਾਹੀ, ਇਹਨੂੰ ਗਾਹੀ ਮੈਨੂੰ ਲੰਘ ਜਾਂਦੇ ਆ। ਡਾਨੜ ਹੈ ਇਹ ਡੰਡ ਹੁੰਦਾ, ਇੱਕ ਤਾਂ ਰਿਸ਼ੀਆਂ ਦਾ ਡੰਡ ਹੁੰਦਾ, ਪਿੱਤਰਾਂ ਦਾ ਡੰਡ ਹੁੰਦਾ, ਦੇਵਤਿਆਂ ਦਾ ਡੰਡ ਹੁੰਦਾ, ਜੰਮਾਂ ਦਾ ਹੁੰਦਾ। ਇਹਨਾਂ ਤੋਂ ਵੀ ਮੈਨੇ ਰਹਿਤ ਕਰਨਾ ਕੀ ਹੈ, ਸਤਸੰਗ ਰੂਪੀ ਬਾਰ ਮੈਨੇ ਦਰਵਾਜ਼ਾ ਹੈ। ਸੰਗ ਜਾ ਕੇ ਕਥਾ ਕੀਰਤਨ ਦੀ ਉਮਸ ਧੁਮਸ ਪੈ ਰਹੀ ਹੈ, ਬੜੀਆਂ ਆਵਾਜ਼ਾਂ ਆ ਰਹੀਆਂ ਰਾਹੀ, ਮਹਾਤਮਾ ਦੀਆਂ ਕੂਕਾਂ ਪੈ ਰਹੀਆਂ। ਕੀ ਕੂਕਾਂ ਪੈਂਦੀਆਂ, ਉਹ ਉੱਠੋ ਹੈ ਜਾਗੋ, ਤੁਹਾਨੂੰ ਬੜਾ ਮੁਲਕ ਮਨੋਸ ਜਨ ਮਿਲਿਆ, ਇਹਨੂੰ ਐਵੇਂ ਨਾ ਗੁਆਈ ਜਾਓ। ਹੈਂ ਇਹ ਬਚਨ ਸੁਣ ਕੇ ਜਿਨ੍ਹਾਂ ਦੀ ਡੋਰੀ ਬਿਲਕੁਲ ਲੱਗ ਗਈ ਮਾਲਕ ਨਾ, ਉਹ ਤਾਂ ਫਿਰ ਆਨੰਦ ਦੇ ਨਾਲ ਜਿਹੜਾ ਸੰਸਾਰ ਜੰਗਲ ਇਹਨੂੰ ਲੰਘ ਜਾਂਦੇ ਆ, ਅਤੇ ਜਿਹੜੇ ਫਿਰ ਬੇਪਰ ਲਾਪਰਵਾਹੀ ਕਰਦੇ ਆ ਕਰਮ ਭੋਗਣੇ ਪੈਂਦੇ। ਮਹਲਾ ਪੰਜਵਾਂ, ਸੱਚੀ ਵੈਸਕ ਅਤੇ ਨਾ ਸੰਗ ਦੀਆਂ ਨਸੰਗ ਜਪੀਆਂ ਨਾ। ਕਹਿੰਦੇ ਮਹਾਰਾਜ ਕਿਹੜੀ ਬੈਠ ਕੇ ਬੈਠਣਾ ਚਾਹੀਦਾ? ਕਹਿੰਦੇ ਉਹ ਬੈਠ ਕਰਨੀ ਸੱਚੀ ਹੈ ਜਿਹਨਾਂ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾਵੇ। ਉੱਥੇ ਤਾਲਸਾਂ ਖੇਡਣ ਵਾਲੇ ਜੂਏ ਵਾਲਿਆਂ 'ਚ ਬੈਠੋਗੇ, ਸ਼ਰਾਬੀਆਂ ਨਹੀਂ ਮਹਿਫਲਾਂ 'ਚ, ਉੱਥੇ ਨਾਮ ਥੋੜ੍ਹੀ ਜਪਣਾ। ਤਿੰਨ ਸੰਗ ਸੰਗ ਨਾ ਕੀਚੇ ਨਾਨਕ ਜਿਹਨਾਂ ਆਪਣਾ ਸੋ। ਪਹਿਲੇ ਸੰਗ ਦੇ ਗੁਰਦੇ ਨੂੰ ਸਿਆਰੀ ਹੈ, ਦੂਜੇ ਗੁਰਦੇ ਨੂੰ ਔਂਕੜੇ,
ਤਿੰਨ ਸੰਗ ਸੰਗ ਉਹਨਾਂ ਦੀ ਸੰਗਤ ਦਾ ਕਦੇ ਵੀ ਮੇਲ ਮਿਲਾਪ ਨਹੀਂ ਕਰਨਾ ਚਾਹੀਦਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਕੇਵਲ ਇੱਕੋ ਇੱਕ ਆਪਣਾ ਸਵਾਵ ਪ੍ਰਯੋਜਨ ਸਵਾਰਥ ਹੈ, ਆਪਣੇ ਮਤਲਬ ਬਿਨਾਂ ਗੱਲ ਨਹੀਂ ਕਰਦੇ। ਜਿਹਦਾ ਮਤਲਬ ਹੈ ਤੇ ਫਿਰ ਤਾਂ ਗੇੜਾ ਕੱਢ ਕੇ ਆ ਜਾਣਗੇ, ਜਿੰਨੇ ਇਹ ਦਿਸਦਾ ਹੀ ਨਹੀਂ। ਮਤਲਬ ਪੂਰਾ ਹੋ ਗਿਆ, ਮੁੜ ਕੇ ਨਹੀਂ ਦਿਖਾਈ ਦਿੰਦੇ। ਪੌੜੀ ਸਾਹਿਬ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ। ਪਾਤਸ਼ਾਹ ਕਹਿੰਦੇ ਉਹ ਸਮਾਂ ਪ੍ਰਮਾਣਿਕ ਹੁੰਦਾ ਹੈ ਕਦੋਂ, ਜਿਸ ਵੇਲੇ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਮਿਲਦੇ ਪ੍ਰਾਪਤ ਹੁੰਦੇ ਹਨ। ਸੋਆ ਸਾਧੂ ਸੰਗ ਫਿਰ ਦੁੱਖ ਨਾ ਭੇਟਿਆ। ਔਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋ ਗਈ, ਉਹ ਫਿਰ ਦੁੱਖਾਂ ਦੇ ਤੇਟੇ ਅੜਿੱਕੇ ਨਹੀਂ ਆਉਂਦੇ, ਦੁੱਖਾਂ ਦੇ ਪੰਜੇ 'ਚ ਨਹੀਂ ਫਸਦੇ ਉਹ ਜਿਹੜੇ ਗੁਰਮੁਖ ਪਿਆਰੇ ਆ। ਪਾਇਆ ਨਿਸ਼ਚਲ ਥਾਨ ਫਿਰ ਗਰਭ ਨਾ ਲੇਟਿਆ। ਕਹਿੰਦੇ ਜਿਨ੍ਹਾਂ ਨੇ ਆਪਣਾ ਇਸ ਸਰੂਪ ਰੂਪੀ ਨਿਸ਼ਚਲ ਥਾਂ ਪਾ ਲਿਆ, ਆਤਮਾ ਪਦ ਜਿ ਟਿਕ ਗਏ, ਉਹ ਮੁੜ ਕੇ ਫਿਰ ਮਾਤਾ ਦੇ ਗਰਭ ਵਿੱਚ ਨਹੀਂ ਲੇਟਦੇ। ਨਹੀਂ ਤਾਂ ਕੁੱਥੇ ਲਟਕਣਾ ਪੈਂਦਾ। ਨਦਰੀਆ ਇੱਕ ਸਗਲ ਬ੍ਰਹਮ ਬੇਟਿਆ। ਉਹਨਾਂ ਗੁਰਮੁਖ ਪਿਆਰਿਆਂ ਨੂੰ ਇੱਕ ਨਿਰੰਕਾਰ ਸਾਰਿਆਂ 'ਚ ਬ੍ਰਹਮ ਬੇਟਿਆ ਅਟਿਆ, ਮੈਨੂੰ ਪਰੀਪੂਰਨ ਨਿਗਾਹ ਆ ਗਿਆ। ਚੂਹ ਤੋਂ ਪਿੰਡ ਤਾਂ ਕੋਈ ਹੈ ਹੀ ਨਹੀਂ, ਇਹ ਸਾਰੀ ਸੱਤਾ ਉਸੇ ਦੀ ਚੱਲ ਚਲਾ ਰਹੀ ਹੈ। ਤਤ ਗਿਆਨ ਲਾਇ ਧਿਆਨ ਦ੍ਰਿਖ ਸਮੇਟਿਆ। ਫਿਰ ਕਹਿੰਦੇ ਆ ਜਦੋਂ ਸੰਸਾਰ ਵੱਲੋਂ ਇਹ ਜਿਹੜੀ ਆਪਣੀ ਦ੍ਰਿਸ਼ਟੀ ਸੀ ਸਮੇਟ ਲਈ, ਰੋਕ ਲਈ, ਫਿਰ ਜਦੋਂ ਨਿਰੰਕਾਰ ਨਾਲ ਧਿਆਨ ਲਾਇਆ ਤੇ ਤਤ ਗਿਆਨ ਜਿਹੜਾ ਯਥਾਰਥ ਸਹੀ ਗਿਆਨ ਸੀ ਉਹ ਪ੍ਰਾਪਤ ਹੋ ਗਿਆ। ਸਿੱਧਾ ਹੋ ਕੇ ਬੈਠ ਸਭੂ ਜਪੀਆ ਜਾਪ ਜੇ ਮੁਖੋਂ ਬੋਲੇ ਟਿਆ। ਬੈਠਣਾ ਸਿੱਖੋ ਬੈਠਣਾ, ਕਹਿਣਾ ਬਹਿਣਾ ਸਹਿਣਾ ਰਹਿਣਾ ਕਹਿਣਾ, ਹਾਲੇ ਤਾਂ ਤੁਹਾਨੂੰ ਇਹ ਹੀ ਨਹੀਂ ਆਇਆ ਸੰਗ 'ਚ, ਹੋਰ ਤੁਸੀਂ ਕੀ ਕਰਨਾ। ਸੰਗ 'ਚ ਬਹਿਣਾ ਕਿਵੇਂ ਆ, ਰਹਿਣਾ ਕਿਵੇਂ ਆ, ਕਹਿਣਾ ਕਿਵੇਂ ਆ, ਸਹਿਣਾ ਕਿਵੇਂ ਆ। ਅੱਖਰ ਤਾਂ ਬੜੇ ਸੌਖੇ ਲੱਗਦੇ ਆ, ਪਰ ਇਹਨਾਂ ਦੀ ਵੀ ਕਮਾਈ ਕਰਨੀ ਪੈਂਦੀ ਹੈ। ਸੰਗ 'ਚ ਬਹਿਣਾ ਜਿਹੜਾ ਸਿੱਖਣਾ ਪੈਂਦਾ ਵੀ ਕਰੇਨ ਗਿਆ ਵੀ। ਸਭੋ ਜਪੀਏ ਜਾਪ ਜੇ ਮੁਖੋਂ ਬਲੇਟਿਆ। ਫਿਰ ਕਹਿੰਦੇ ਆ ਉਹ ਜਿਹੜੇ ਗੁਰਮੁਖ ਪਿਆਰੇ ਆ ਮੁਖਾਰਵਿੰਦ ਤੋਂ ਜਿਹੜੇ ਬਚਨ ਬੋਲਦੇ ਆ ਉਹ ਸਾਰੇ ਨਿਰੰਕਾਰ ਦੇ ਜਪ ਨੂੰ ਜਪਦੇ, ਦੂਜੀ ਗੱਲ ਹੀ ਨਹੀਂ ਕਰਦੇ। ਹਰ ਵੇਸ ਸਿਮਰਨ ਸੁਰਤੀ ਵਰਤੀ ਹੋ ਜਾਂਦੀ ਹੈ, ਰਸਨਾ ਤੋਂ ਨਾਮ ਜਪਦੇ। ਹੁਕਮੇ ਬੁੱਝ ਨਿਹਾਲ ਸੁੱਖ ਸੁਖੇਟਿਆ। ਨਿਰੰਕਾਰ ਦੇ ਹੁਕਮ ਬੁੱਝਦੇ ਆ, ਸਮਝਦੇ ਆ, ਭਾਣਾ ਮੰਨਦੇ ਆ। ਫਿਰ ਉਹ ਗੁਰਮੁਖ ਪਿਆਰੇ ਸੁੱਖਾਂ 'ਚੋਂ ਕਿਹੜਾ ਸਾਰੇ ਸੁੱਖਾਂ 'ਚੋਂ ਵੱਡਾ ਸੁੱਖ ਆਤਮਾ ਸੁੱਖ ਵਿੱਚ ਅਟਿਆ ਹੋਇਆ, ਉਹ ਨਿਹਾਲ ਹੋਏ ਦੇਖਣ ਵਿੱਚ ਨਜ਼ਰ ਆਉਂਦੇ। ਪਰ ਖਜ਼ਾਨੇ ਪਾਏ ਸੇ ਬੋਹੜ ਨਾ ਘੋਟਿਆ। ਜਿਨ੍ਹਾਂ ਦੀ ਪਰਖ ਕਰਕੇ ਨਿਰੰਕਾਰ ਖਜ਼ਾਨੇ 'ਚ ਪਾਉਂਦਾ ਨਾ, ਉਹ ਫਿਰ ਖੋਟੇ ਨਹੀਂ ਹੁੰਦੇ। ਕਿਉਂਕਿ ਨਿਰੰਕਾਰ ਦੇ ਪਿਆਰ ਵਾਲੇ ਜਿਹੜੇ ਮਹਾਂਪੁਰਖ ਹੈ, ਉਹ ਪਰਮਾਤਮਾ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੇ। ਵਿਛੋੜੇ ਕਰਕੇ ਹਰ ਵੇਲੇ ਉਹਦੇ ਪਿਆਰ 'ਚ ਬੇਦਲ ਰਹਿੰਦੇ ਆ। ਲੋਕ ਮਹਲਾ ਪੰਜਵਾਂ, ਵਿਛੋਹੇ ਜੰਬੂਰ ਖਵੇ ਨਾ ਵੰਝਣ ਗਾਖੜੇ। ਨਿਰੰਕਾਰ ਦੇ ਵਿਛੋੜੇ ਰੂਪੀ ਜੰਬੂਰ, ਜੰਬੂਰ ਲੋਹੇ ਦੇ ਹੁੰਦੇ ਹਨ, ਇਹਨਾਂ ਨੂੰ ਫੜ ਕੇ ਤਾਰ ਖਿੱਚਦੇ। ਲੁਹਾਰਾਂ ਕੋਲ ਹੁੰਦੇ, ਸੁਨਿਆਰਿਆਂ ਕੋਲ ਵੀ ਹੁੰਦੇ। ਔਰ ਕਾਲੇ ਡੈਂਬੂ ਜਿਹੜੇ ਆ ਖਵੇ ਨਾ ਵੰਝਣ, ਉਹ ਸਾਰ ਹੀ ਨਹੀਂ ਜਾਂਦੇ। ਡੈਂਬੂ ਦਾ ਡੰਗ ਬੜਾ ਤੇਜ਼ ਹੁੰਦਾ ਨਾ, ਇੱਕਦਮ ਮਧੂੜੀ ਹੁੰਦੀ ਹੈ, ਇੱਕ ਡੈਂਬੂ ਹੁੰਦੇ ਆ। ਕਿਉਂ ਇਹ ਸਹਾਰਨੇ ਬੜੇ ਗਾਖੜੇ ਮੈਨੇ, ਬਹੁਤ ਔਖੇ ਆ, ਬੜੇ ਕਠਿਨ ਆ। ਕਿਉਂ ਵਿਛੋੜੇ ਰੂਪੀ ਜੰਬੂਰ ਸਹਾਰੇ ਨਹੀਂ ਜਾਂਦੇ। ਪਰ ਤਨ ਬੰਦਾ ਬਹਾਦਰ ਹੈ, ਜੰਬੂਰਾਂ ਨਾਲ ਮਾਲ ਸਮੋਸਿਆ ਅਤੇ ਐਂ ਬੈਠਾ ਖਿਲਿਆ ਹੀ ਨਹੀਂ। ਉਹ ਪ੍ਰਸ਼ਨ ਕਰਦੇ ਆ, ਉਹ ਬਣਿਆ ਆਨੰਦ ਸਰੂਪ। ਜੇ ਸੋ ਧਣੀ ਮਲਨ ਨਾਨਕ ਸੁੱਖ ਸਮੂਹ ਸੰਭੂਹ ਸੱਚ। ਪਾਤਸ਼ਾਹ ਕਹਿੰਦੇ ਜੇ ਉਹ ਧਣੀ ਨਾਮ ਮਾਲਕ ਦਾ ਉਹ ਨਿਰੰਕਾਰ ਮਿਲ ਜਾਏ, ਫਿਰ ਕਹਿੰਦੇ ਸੱਚ ਸੱਚ ਮੈਨੂੰ ਇਸੇ ਕਰਕੇ ਸਮੂਹ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜ਼ਮੀਨ ਨਾਲੋਂ ਪਾਣੀ 10 ਗੁਣਾ ਜ਼ਿਆਦਾ ਆ, ਪਰ ਜ਼ਮੀਨ ਨੂੰ ਰੋਕਦਾ ਨਹੀਂ, ਇਹ ਤਾਂ ਉਹਦੀ ਕੁਦਰਤ ਸ਼ਕਤੀ ਹੈ। ਮਹਲਾ ਪੰਜਵਾਂ, ਜਿਵੇਂ ਵਸੰਦੀ ਪਾਣੀ ਹੈ ਕੀ ਧਨ ਰੱਖਿਆ ਪਾਏ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਧਰਤੀ ਪਾਣੀ 'ਚ ਨਿਵਾਸ ਕਰ ਰਹੀ ਹੈ,
ਈਦਣ ਲੱਕੜਾਂ ਵਿੱਚ ਨਿਰਾਂਕਰ ਨੇ ਪਾਹੇ ਅੱਗ ਰੱਖੀ ਹੈ। ਅੱਗ ਦੇ ਵਿੱਚ ਆ ਗਿਆ ਵੀ ਬਾਹਰੋਂ ਜਗ੍ਹਾ ਉਹ ਸਾੜਦੀ ਹੈ ਅਤੇ ਨਹੀਂ ਤਾਂ ਵਿੱਚ ਜਿਹੜੀ ਅੱਗ ਕੁਛ ਨਹੀਂ ਅਤੇ ਉਹਦੀ ਸ਼ਕਤੀ ਨਾਨਕ ਸੋ ਸੋ ਆਹੇ ਜਾ ਕੇ ਆਡਲ ਹੱਬ ਕੋ। ਪਾਤਸ਼ਾਹ ਕਹਿੰਦੇ ਹੇ ਗੁਰਮੁਖੋ, ਉਹ ਜਿਹੜਾ ਸੋਹ ਨਿਰੰਕਾਰ ਪਰਮੇਸ਼ਰ ਹੈ ਪਰਮਾਤਮਾ ਨੂੰ ਆਹੇ ਮੈਨੇ ਚਾਹੁਣਾ ਕਰੋ, ਉਹਦੀ ਇੱਛਾ ਕਰੋ ਮਿਲਣ ਦੀ, ਜਿਹਦੇ ਆਡਲ ਆਡਲ ਨਾਮ ਹੁੰਦੇ ਆਸਰੇ ਦਾ ਹੱਬ ਕੋ, ਸਾਰਾ ਕੋਈ ਉਹਦੇ ਆਸਰੇ ਰਹਿ ਰਿਹਾ, ਉਹ ਤੋਂ ਬਿਨਾਂ ਤਾਂ ਕੋਈ ਸ਼ਕਤੀ ਨਹੀਂ, ਉਹ ਆਪਣਾ ਆਸਰਾ ਖਿੱਚ ਲੈ ਇਹ ਸਰੀਰ ਧੜੰਮ ਦੇ ਨਹੀਂ ਡਿੱਪਾਉਂਦਾ। ਬੜੀ ਤੇਰੇ ਕੀਤੇ ਕੰਮ ਤੁਧੈ ਹੀ ਗੁਜਰੇ, ਇਹਨਾਂ ਕਰ ਤੇਰੇ ਜਿਹੜੇ ਕੰਮ ਬਣਾਏ ਹੈ ਇਹ ਤੇਰੇ ਹੀ ਗੁਜਰੇ, ਤੇਰੀ ਦ੍ਰਿਸ਼ਟੀ ਦੇ ਗੁਜਰੇ, ਤੇਰੀ ਨਿਗਾਹ ਤੋਂ ਬਾਹਰ ਤੋਂ ਕੁਝ ਵੀ ਨਹੀਂ ਹੈ। ਸੋਈ ਵਰਤਾ ਜਗ ਜੇ ਕੀਆ ਤੁਧ ਤੁਰੇ, ਇਹ ਨਿਰੰਕਾਰ ਜਿਹੜਾ ਆਪ ਜੀ ਨੇ ਧੁਰ ਤੋਂ ਕੀਤਾ, ਸੰਸਾਰ ਜੋ ਵੀ ਵਰਤਾਰਾ ਵਰਤ ਰਿਹਾ ਪਹਿਲਾਂ ਉਸ ਤੋਂ ਹੁਕਮ ਹੁੰਦਾ ਬਿਸਮ ਬੈ ਬਿਸਮਾ ਦੇਵ ਕੁਦਰਤ ਤੇਰੀ ਆ, ਇਹ ਬਿਸਮਾ ਅਸਚਰਜ ਰੂਪੀ ਨਿਰੰਕਾਰ ਤੇਰੀ ਕੁਦਰਤ ਨੂੰ ਦੇਖ ਕੇ ਅਸੀਂ ਬਿਸਮ ਪਏ, ਬੜੇ ਅਸਚਰਜ ਹੋ ਗਏ ਤੇ ਤੂੰ ਕਿਸ ਤਰ੍ਹਾਂ ਦੇ ਕੌਤ ਕਰੀ ਜਾ ਰਿਹਾ, ਸ਼ਰਨ ਭਰੇ ਤੇਰੀ ਦਾਸ ਕਰਗਤ ਮੇਰੀ, ਅਸੀਂ ਲਾਸਟ ਤੁਹਾਡੀ ਸ਼ਰਨ ਪੈ ਰਹੇ, ਮਿਹਰ ਕਰੋ ਸਾਡੀ ਗਤੀ ਕਲਿਆਣ ਕਰ ਦੇ, ਸਾਡੀ ਕਲਿਆਣ ਹੋ ਜਾਏ, ਤੇਰੇ ਹੱਥ ਨਿਧਾਨ ਭਾਵੇ ਤਿਸ ਦੇਹ, ਜਿੰਨੇ ਵੀ ਖਜ਼ਾਨੇ ਆ ਨਿਧਾਨ ਉਹ ਸਾਰੇ ਤੁਹਾਡੇ ਹੱਥਾਂ ਵਿੱਚ, ਜਿਹਨੂੰ ਕਿਰਪਾ ਕਰਦੇ ਹਾਂ ਉਹਨੂੰ ਦੇ ਦਿੰਦੇ ਹੋ, ਜਿਸ ਨੂੰ ਹੋਏ ਦਇਆਲ ਹਰ ਨਾਮ ਸੇ ਲੇਹ, ਜਿਨ੍ਹਾਂ ਦੇ ਆਪ ਜੀ ਦਿਆਲੂ ਕਿਰਪਾਲੂ ਹੋ ਜਾਂਦੇ ਆ ਉਹ ਗੁਰਮੁਖ ਪਿਆਰੇ ਤੇਰੇ ਨਾਮ ਨੂੰ ਲੈਂਦੇ ਆ, ਨਹੀਂ ਤਾਂ ਨਾ ਲੈਣਾ ਔਖਾ ਬਹੁਤ ਹੈ। ਆਗਮ ਗੋਚਰ ਬੇਅੰਤ ਅੰਤ ਨਾ ਪਾਈ ਹੈ, ਇਹ ਬੇਅੰਤ ਮਨ ਕਰਕੇ ਅਗਾਮੇ ਇੰਦਰੀਆਂ ਕਰਕੇ ਗੋਚਰੇ, ਨਿਰੰਕਾਰ ਪਰਮੇਸ਼ਰ ਜੀਓ ਆਪ ਜੀ ਦਾ ਅੰਤ ਨਹੀਂ ਪਾਇਆ ਜਾਂਦਾ, ਜਿਵੇਂ ਹੁਣ ਪੰਛੀ ਆਕਾਸ਼ ਉੱਡਦਾ ਹੈ ਮੌਜ ਤਾਂ ਲੈਂਦਾ ਉੱਡ ਕੇ ਅੰਤ ਥੋੜ੍ਹੀ ਪਾ ਸਕਦਾ, ਮੱਛੀ ਸਮੁੰਦਰ ਉਹਦਾ ਅੰਤ ਥੋੜ੍ਹੀ ਜਾਣ ਸਕਦੀ, ਇਸ ਤਰ੍ਹਾਂ ਉਹਦਾ ਅੰਤ ਨਹੀਂ ਆਉਂਦਾ, ਜਿਸ ਨੂੰ ਹੋਏ ਕਿਰਪਾਲ ਸੁਣਾਉਣ ਤੇ, ਜਿਹਨਾਂ ਦੇ ਮਹਾਰਾਜ ਆਪ ਜੀ ਕਿਰਪਾਲੂ ਹੁੰਦੇ ਹੋ ਉਹ ਹੀ ਆਪ ਜੀ ਦੇ ਪਵਿੱਤਰ ਨਾਮ ਨੂੰ ਧਿਆਉਂਦੇ ਹਨ, ਨਹੀਂ ਤਾਂ ਬਹੁਤ ਔਖਾ ਉੱਠਣਾ ਹੀ ਔਖਾ, ਤੜਕੇ ਸੁਣਾਉਣਾ ਫਿਰ ਹੋਰ ਔਖਾ, ਅਤੇ ਬਹਿ ਕੇ ਭਜਨ ਕਰਨਾ ਇਹ ਵੀ ਔਖਾ, ਚੱਲ ਲਿਟ ਕੇ ਗੱਲ ਨਾਲ ਲਿਟ ਗਿਆ ਤਾਂ ਫਿਰ ਨੀਂਦ ਆ ਕੇ ਚੱਲ ਗਿਆ ਆ। ਲੋਕ ਮਹੱਲਾ ਪੰਜਵਾਂ, ਕੱਢ ਸ਼ੀਆ ਫਿਰ ਅੰਨ ਸੁਆਉ ਨਾ ਜਾਣਨ ਸੁਣੀਆਂ, ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਕੱਢ ਸ਼ੀਆਂ ਜਿਹੜੀਆਂ ਨਾ ਉਹ ਪਦਾਰਥਾਂ ਵਿੱਚ ਘੁੰਮਦੀਆਂ ਪਰ ਉਹਨਾਂ ਪਦਾਰਥਾਂ ਦੇ ਸਵਾਦ ਨੂੰ ਤਾਂ ਨਹੀਂ ਜਾਣਦੀਆਂ, ਸਵਾਦ ਤੋਂ ਸੁਣੀਆਂ ਵੀ ਨੇ ਖਾ ਲਈ। ਇਸ ਤਰ੍ਹਾਂ ਕੜਛੀਆਂ ਦੀ ਨਿਆਈ ਜਿੰਨੇ ਵੀ ਜੀਵ ਹੈ ਸੰਸਾਰ ਵਿੱਚ ਘੁੰਮ ਘੁੰਮਾ ਰਹੇ ਹੈ, ਕੋਈ ਤੀਰਥਾਂ 'ਚ ਘੁੰਮਦਾ, ਕੋਈ ਜੰਗਲਾਂ 'ਚ ਘੁੰਮਦਾ, ਕੋਈ ਮੰਦਰਾਂ ਮਸੀਤਾਂ 'ਚ ਫਿਰਦਾ, ਕੋਈ ਸਿਨਮਿਆਂ ਸੁਨਮਿਆਂ 'ਚ ਘੁੰਮੀ ਜਾਂਦੇ, ਕੋਈ ਮਾਲਾ ਖਾੜਾਂ 'ਚ ਘੁੰਮਦੇ, ਪਰ ਪਰਮੇਸ਼ਰ ਦੇ ਨਾਮ ਦੇ ਰਸ ਸਵਾਦ ਨੂੰ ਕੋਈ ਨਹੀਂ ਜਾਣਦਾ, ਇਹ ਨਾਮ ਤੋਂ ਸੁਣੀਆਂ ਖਾਲੀ ਹੈ। ਇਸ ਤਰ੍ਹਾਂ ਜਿਹੜੀਆਂ ਕੜਛੀਆਂ ਲੰਗਰ 'ਚ ਪਦਾਰਥਾਂ 'ਚ ਘੁੰਮਦੀਆਂ ਅਸੰਗ ਰਹਿੰਦੀਆਂ, ਇਸ ਤਰ੍ਹਾਂ ਮਹਾਤਮਾ ਸੰਸਾਰ 'ਚ ਰਹਿੰਦੇ ਹੋਏ ਸੰਸਾਰ ਦੀ ਮੋਹ ਮਮਤਾ ਤੋਂ ਅਸੰਗ ਰਹਿੰਦੇ ਆ, ਪਦਾਰਥਾਂ ਦੇ ਸਵਾਦਾਂ ਨੂੰ ਨਹੀਂ ਜਾਣਦੇ, ਪਦਾਰਥਾਂ ਵੱਲੋਂ ਸੁਣੀਆਂ ਖਾਲੀ ਰਹਿੰਦੇ ਆ, ਇਹਨਾਂ ਸਵਾਦਾਂ 'ਚ ਨਹੀਂ ਫਸਦੇ। ਇਸ ਤਰ੍ਹਾਂ ਜਿਹੜੇ ਧਾਰਨਾ ਤੋਂ ਬਿਨਾਂ ਪੰਡਿਤ ਲੋਕ ਆ, ਗਿਆਨੀ ਲੋਕ ਆ, ਉਹਨਾਂ ਦੀਆਂ ਰਸਨਾ ਰੂਪੀ ਕੜਛੀਆਂ ਵੇਦ ਸ਼ਾਸਤਰ ਰੂਪੀ ਭਾਂਡਿਆਂ 'ਚ ਤਾਂ ਘੁੰਮ ਰਹੀਆਂ, ਬੜੇ ਬੜੀਆਂ ਲੱਛੇਦਾਰ ਗੱਲਾਂ ਸੁਣਾਉਂਦੇ ਆ, ਲੋਕਾਂ ਨੂੰ ਬੜੇ ਗਿਆਨ ਧਿਆਨ ਦਿੰਦੇ ਆ, ਪਰ ਸਿਧਾਂਤ ਰੂਪੀ ਰਸੋਈ ਜਿਹੜੀ ਹੈ ਉਹਦੇ ਸਵਾਦ ਨੂੰ ਨਹੀਂ ਜਾਣਦੀਆਂ, ਇਸ ਕਰਕੇ ਸਿਧਾਂਤ ਤੋਂ ਸੁਣੀਆਂ ਖਾਲੀ ਰਹਿੰਦੀਆਂ। ਉਹ ਕੜਛੇ ਆ ਲੋਕਾਂ ਨੂੰ ਤਾਂ ਵਰਤਾਰੇ ਵਰਤਾਈ ਜਾਂਦੇ ਆ, ਆਪ ਖਾਲੀ ਹੈ, ਵਿਗਿਆਨੀ ਲੋਕਾਂ ਤੋਂ ਬਹੁਤ ਗੱਪੇ ਦੇ ਰਹੇ ਨਾ, ਆਪ ਖਾਲੀ ਹੈ, ਆਪ ਨਾਮ ਅਭਿਆਸ ਨਹੀਂ ਕਰਦੇ। ਤੇਈ ਮੁੱਖ ਦਸਨ ਨਾਨਕ ਰਤੇ ਪ੍ਰੇਮ ਰਸ, ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਪਿਆਰ ਦੇ ਰਸ ਵਿੱਚ ਰੰਗੇ ਹੋਏ ਹੈ ਉਹ ਮੁਖੜੇ ਉਜਲੇ ਪਵਿੱਤਰ ਨਜ਼ਰ ਆਉਂਦੇ ਹਨ। ਮਹਲਾ ਪੰਜਵਾਂ, ਖੋਜੀ ਲੱਧਮ ਖੋਜ ਛੱਡੀਆ ਉਜਾੜ, ਜਿਨ੍ਹਾਂ ਨੇ ਕਹਿੰਦੇ ਸੰਸਾਰ ਉਜਾੜ ਨੂੰ ਛੱਡ ਦਿੱਤਾ ਨਾ ਉਹਨਾਂ ਗੁਰਮੁਖਾਂ ਨੇ ਖੋਜੀ ਹੋ ਗਏ, ਨਿਰੰਕਾਰ ਦਾ ਖੋਜ ਜਿਹੜਾ ਖੋਰਾ ਲੱਭ ਲਿਆ, ਜਿਵੇਂ ਉਹ ਚੋਰੀ ਹੁੰਦੀ ਨਾ ਅਤੇ ਉਹ ਖੋਜੀ ਹੁੰਦੇ ਆ, ਉਹ ਖੋਰਾ ਲੱਭ ਕੇ ਚੱਲ ਜਾਂਦੇ ਤਾਂ ਇੱਧਰੋਂ ਆਇਆ ਕਿ ਇੱਧਰ ਆਇਆ, ਉਹਨੇ ਪਰਮਾਤਮਾ ਦੇ ਘਰ ਦਾ ਖੁਰਾ ਲੱਗ ਲਿਆ। ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨੇ ਛਿੱਧੀ, ਪਾਤਸ਼ਾਹ ਕਿਰਪਾ ਕਰਦੇ ਆ
ਉਸ ਨਿਰੰਕਾਰ ਨੇ ਜਦੋਂ ਕਿਰਪਾ ਰੂਪੀ ਬਾੜ ਦੇ ਦਿੱਤੀ ਨਾ, ਇਹ ਸ਼ੁਭ ਗੁਣ ਰੂਪੀ ਖੇਤ ਛਿਜੇ ਨਾਸ ਨਹੀਂ ਹੁੰਦਾ। ਉਸ ਨਿਰੰਕਾਰ ਨੇ ਜਦ ਨਾਮ ਭਗਤੀ ਰੂਪੀ ਬਾੜ ਦੇ ਦਿੱਤੀ, ਸਵਾਸਾਂ ਰੂਪੀ ਖੇਤ ਜਿਹੜਾ ਇਹ ਵਿਅਰਥ ਨਹੀਂ ਜਾਂਦਾ। ਇਸ ਤਰ੍ਹਾਂ ਸੰਗਤ ਦੀ ਬਾੜ 'ਚ ਬੰਦਾ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ। ਇਹ ਵੀ ਕਿਲਾ ਜਿਹੜਾ ਸੰਗਤ ਨੂੰ ਟੁੱਟ ਜਾਂਦਾ, ਉਹ ਕੋਈ ਨਾ ਕੋਈ ਗਲਤੀ ਕਰ ਲੈਂਦਾ। ਸੰਗਤ ਵਿੱਚ ਰਹਿਣ ਨਾਲ ਬੁਰਾਈ ਤੋਂ ਬਚ ਜਾਂਦਾ ਬੰਦਾ। ਪੌੜੀ ਆਰਾ ਦੇਹੋ ਸੱਚਾ ਸੋਏ ਸਭ ਕੁਛ ਜਿਸ ਪਾਸ, ਉਸ ਨਿਰੰਕਾਰ ਦੇ ਕੋਲ ਸਾਰਾ ਕੁਛ, ਅਤੇ ਫਿਰ ਉਹ ਸੱਚੇ ਦੀ ਅਰਾਧਨਾ ਕਰੋ, ਫਿਰ ਕੱਲ੍ਹ ਇੱਧਰ ਉੱਧਰ ਭਟਕਦੇ ਫਿਰਦੇ ਹਾਂ। ਦੋਹਾਂ ਸਿਰਿਆਂ ਖਾਸ ਮਾਪ ਕਿਨ ਮੈਂ ਕਰੇ ਰਾਸ, ਦੋਹਾਂ ਸਿਰਿਆਂ ਦੋਹਾਂ ਲੋਕਾਂ ਦਾ ਮਾਲਕ ਅਤੇ ਪਰਮੇਸ਼ੁਰ ਆਪੇ ਹੀ ਹੈ। ਇੱਕ ਖਿਨ ਵਿੱਚ ਜੇ ਤੂੰ ਉਹਦੀ ਓਟ ਲੈ ਲੈ ਤਾਂ ਸਾਰੇ ਕੰਮ ਰਾਸ ਸੂਤ ਕਰ ਦੇਵੇਗਾ, ਸਭ ਠੀਕ ਠਾਕ ਹੋ ਜਾਣਗੇ। ਉਹਨੂੰ ਛੱਡ ਕੇ ਦੌੜਾ ਸਕਦਾ, ਕਿਆ ਗਹੋ ਸਗਲਾ ਪਾਪ ਅਤੇ ਇਸਕੀ ਓਟ ਗਹੋ। ਇਹ ਗੱਲਾਂ ਪ੍ਰਤੱਖ ਹੈ। ਵੇਖੋ ਹੀ ਜਾਣਾ ਸੀ ਆਸਟ੍ਰੇਲੀਆ, ਅਤੇ ਥਾਈ ਵਾਲਿਆਂ ਦੀ ਫਲਾਈਟ ਸੀ, ਅਤੇ ਉਹ ਕੁਦਰਤੀ ਮੈਂ ਮੱਥਾ ਟੇਕਣ ਮਹਾਰਾਜ ਗਿਆ ਨਾ ਉੱਥੇ ਅਸਥਾਨ 'ਤੇ, ਅਤੇ ਜਿਲ੍ਹੇ ਹੋਇਆ ਤਾਂ ਉਹ ਫਲਾਈਟ ਮਿਸ ਹੋ ਗਈ। ਉਹ ਥਾਈ ਵਾਲੇ ਸਾਨੂੰ ਪਹਿਲੀ ਵਾਰੀ ਫਲਾਈਟ ਮਿਸ ਹੋਈ, ਫਿਰ ਜਾ ਕੇ ਉੱਥੇ ਮਹਾਰਾਜ ਦੇ ਤਪ ਅਸਥਾਨ 'ਤੇ ਮੱਥਾ ਟੇਕ ਕੇ ਆਇਆ, ਅਤੇ ਖੇਮਾ ਮੰਗੀ, ਅਤੇ ਦੂਏ ਦਿਨ ਉਹ ਫਲਾਈਟ ਗਈ। ਕਹਿੰਦੇ ਲੈ ਬਈ ਤੂੰ ਸਾਨੂੰ ਮੇਲੇ ਦੇ ਨਾਲ ਚਲਿਆਂ ਲੈ ਚਲੇ ਜਾ, ਬਹੁਤ ਚਲੇ ਵੀ ਦਿਖਾ ਦਿੰਦੇ। ਇਸ ਵਾਸਤੇ ਉਹਦਾ ਪ੍ਰਤੱਖ ਹੈ। ਤਿਆਗ ਹੋ ਸਕਦਾ ਪਾਪ ਅਤੇ ਇਸਕੀ ਓਟ ਗਹ। ਸਾਰੇ ਜਿੰਨੇ ਆਪਣੇ ਅਪਾਰ ਯਤਨ ਆ ਨਾ, ਇਹਨਾਂ ਨੂੰ ਛੱਡ ਦੇ, ਤੇਰੀ ਚਿਤਰਾਈ ਨਹੀਂ ਚੱਲਣੀ। ਉਸ ਮਾਲਕ ਦੀ ਓਟ, ਉਹਦਾ ਪੱਲਾ ਪਕੜੋ, ਉਹਦਾ ਆਸਰਾ ਪਕੜਨਾ ਕਰੋ, ਉਹਦਾ ਆਸਰਾ ਲੈਣਾ ਕਰੋ। ਕਿਉਂਕਿ ਲੱਖ ਯਤਨ ਕਰੇ ਜੇ ਕੋਈ ਗੁਰੂ ਮਨਾਏ ਬਿਨਾਂ ਸਿੱਧ ਨਾ ਹੋਈ, ਲੱਖਾਂ ਯਤਨ ਕਰ ਲਓ ਜਿੰਨਾ ਚਿਰ ਗੁਰੂ ਨਹੀਂ ਮਨਾਉਂਦੇ ਉਨਾ ਚਿਰ ਗੱਲ ਨਹੀਂ ਬਣਦੀ। ਪਉ ਸਰਨ ਆਈ ਭੱਜ ਸੁਖੀ ਹੂੰ ਸੁੱਖ ਲਓ। ਕਹਿੰਦੇ ਇਹਦੇ 'ਚ ਤੂੰ ਸੋਚ ਵਿਚਾਰ 'ਚ ਨਾ ਪੈ, ਦੌੜ ਕੇ ਭੱਜ ਕੇ ਗੁਰੂ ਦੇ ਚਰਨਾਂ 'ਚ ਪੈ ਜਾ, ਅਤੇ ਸੁੱਖੇ ਹੀ ਸੁੱਖ ਪ੍ਰਾਪਤ ਕਰ ਲਉਂਗੇ, ਸੁੱਖਾਂ ਵਿੱਚੋਂ ਆਤਮ ਸੁੱਖ ਪਾ ਲਉਂਗੇ। ਮਹਾਰਾ ਹਰ ਪਾਲ ਜਦੋਂ ਪੋਤੀ ਮਿਲਦਾ ਜਾਂਦੇ ਸੀ ਆਪਣੇ ਮੁਰਸ਼ਦ ਦੇ ਅਸਥਾਨ 'ਤੇ ਵਾਪਸ, ਕਿੰਨੇ ਕਿੰਨੇ ਘੰਟੇ ਲੰਬੇ ਪੈ ਕੇ ਡੰਡਵਤ ਪ੍ਰਣਾਮ ਕਰਦੇ ਸੀ, ਅਤੇ ਮਹਾਰਾਜ ਤੁਸੀਂ ਇੰਨਾ 'ਚ ਕਹਿੰਦੇ ਇੱਥੇ ਮੇਰੇ ਮੁਰਸ਼ਦ ਦੇ ਚਰਨ ਪਏ ਆ ਮਹਾਂਪੁਰਖਾਂ ਦੇ, ਇਹ ਧਰਤੀ ਵਿੱਚ ਸੁਗੰਧੀ ਆ ਰਹੀ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ। ਇੰਨੀ ਸ਼ਰਧਾ ਸੀ ਮਹਾਰਾਜ ਜੀ ਉੱਥੇ, ਅਤੇ ਅਸੀਂ ਬਸ ਬਰਾਏ ਨਾਮ ਹੀ ਲੋਕ ਦਿਖਾਵੇ ਕਰਦੇ ਹਾਂ, ਅੰਦਰ ਭਗਤੀ ਵਾਲੀ ਭਾਵਨਾ ਨਹੀਂ ਹੈ। ਅਤੇ ਮੇਰਾ ਲੰਮੇ ਪੈਣ ਦਾ ਗੱਲ ਨਹੀਂ ਬਣੀ, ਅੰਦਰ ਸ਼ਰਧਾ ਵੀ ਹੋਵੇ ਨਾ, ਗੱਲ ਸ਼ਰਧਾ ਦੀ ਹੈ, ਪਿਆਰ ਦੀ ਹੈ। ਕਰਮ ਧਰਮ ਤੱਤ ਗਿਆਨ ਸੰਤਾਂ ਸੰਗ, ਜਿਹੜਾ ਸੰਤਾਂ ਮਹਾਂਪੁਰ ਸੰਗਤ ਦੁਆਰਾ ਪਵਿੱਤਰ ਕਰਮ ਕਰਨੇ ਆ, ਧਰਮ ਦੇ ਕੰਮ ਕਰਨੇ ਆ, ਇਹਦੇ ਨਾਲ ਫਿਰ ਤੱਤ ਗਿਆਨ, ਜਿਹੜਾ ਸਹੀ ਗਿਆਨ ਆ, ਪਾਤਸ਼ਾਹਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਪੀਏ ਅੰਮ੍ਰਿਤ ਨਾਮ ਵਿਘਨ ਲੱਗਿਆ ਕੋਈ, ਪਰਮੇਸ਼ੁਰ ਦਾ ਅੰਮ੍ਰਿਤ ਰੂਪੀ ਨਾਮ ਜਪਣ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਵਿਘਨ ਆ ਉਹ ਨਹੀਂ ਲੱਗਦਾ। ਉਹ ਇਸ ਤਰ੍ਹਾਂ ਪਰ ਪਿੰਡ ਤੋਂ ਨੁੱਡੀ ਹੁੰਦਾ ਸੀ, ਉਦੋਂ ਪਾਕਿਸਤਾਨ ਨਹੀਂ ਸੀ ਬਣਿਆ, ਉਹ ਰਸਤੇ 'ਚ ਪਿੰਡ ਸੀ ਬੀਬੀ ਦੀ ਪੰਡੋਰੀ, ਉੱਥੇ ਮੁਸਲਮਾਨਾਂ ਦੇ ਰਾਜੇ ਘਰ ਸੀ। ਉਹ ਜਿਵੇਂ ਛੋਕਰੇ ਸੱਥਾਂ 'ਚ ਬੈਠੇ ਹੁੰਦੇ ਆ, ਉਹ ਇੱਕ ਬੀਬੀ ਨੇ ਆਉਣਾ ਸੇਵਾ ਲਈ, ਅਤੇ ਮਹਾਰਾਜ ਬੇਨਤੀ ਨੇ ਮਹਾਰਾਜ ਪਿੱਛੇ ਛੋਕਰੇ ਬੈਠੇ ਹੁੰਦੇ ਆ, ਕਈ ਵਾਰੀ ਸੰਗਤ ਦਾ ਸਾਥ ਨਹੀਂ ਮਿਲਦਾ, ਇਕੱਲੇ ਆਉਣਾ ਪੈਂਦਾ। ਮਹਾਰਾਜ ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਚਰਨਾਂ 'ਚ ਆਉਂਦਾ ਅਤੇ ਮਹਾਰਾਜ ਸ਼ਹੀਦੀ ਪਹਿਰਾ ਦਿੰਦੇ, ਅਤੇ ਕੋਈ ਮਨ ਦੀ ਡਰ ਨਹੀਂ ਰੱਖੂ। ਹੁਣ ਦੂਏ ਦਿਨ ਆ ਰਹੇ ਮਨ 'ਚ ਆਇਆ ਵੀ ਮਹਾਰਾਜ ਨੇ ਕਿਹਾ ਸੀ ਵੀ ਸ਼ਹੀਦ ਹੁੰਦੇ ਆ, ਅਤੇ ਵੀਰੇ ਤਾਂ ਹੈ ਨਹੀਂ, ਜਿਹੜੇ ਪਿੱਛੇ ਮੁੜ ਕੇ ਦੇਖਿਆ ਘੋੜੇ 'ਤੇ ਸਵਾਰ, ਉਹ ਕਹਿੰਦੇ ਬੀਬੀ ਅਸੀਂ ਤਾਂ ਪੈਰੇ 'ਤੇ ਹੁੰਦੇ ਹਾਂ, ਤੇਰਾ ਸਿਦਕ ਜਿਹੜਾ ਟੁੱਟਣ ਲੱਗਾ ਸੀ ਤਾਂ ਤਾਂ ਖਾਲੀ ਦਿੱਤੀ। ਇਸ ਕਰਕੇ ਇਹ ਆ ਵੀ ਜੇ ਸੱਚੇ ਇਰਾਦੇ ਨਾਲ ਕੋਈ ਸੇਵਾ ਲਈ ਆਉਂਦਾ ਭਾਵਨਾ ਆ, ਅਤੇ ਮਹਾਰਾਜ ਵੀ ਫਿਰ ਉਹਦੀ ਰਕਸ਼ਾ ਕਰਦੇ ਹਨ। ਜਪੀਏ ਅੰਮ੍ਰਿਤ ਨਾਮ ਵਿਘਨ ਲੱਗਿਆ ਕੋਈ, ਅੰਮ੍ਰਿਤ ਰੂਪੀ ਨਾਮ ਜਪੇ। ਸੇਵਾ 'ਚ ਆਉਣਾ ਮੂੰਹ 'ਚ ਨਾਮ ਜਪਦਾ ਆਵੇ, ਇਹ ਨਹੀਂ ਨਿੰਦਿਆ ਚੁਗਲੀ ਕਰਦੇ ਹਾਂ, ਫੇਰ ਆਵੇ
ਹਾਂ ਜੀ, ਇਕੱਲੇ ਕੋਈ ਪ੍ਰੇਮੀ ਆਏ, ਉਹ ਆਉਂਦੇ ਸੇਵਾ ਲਈ, ਅਸੀਂ ਸਾਨੂੰ ਐਂ ਕਹਿੰਦੇ ਆ ਤੂੰ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਮੈਂ ਕਿਹਾ ਤੂੰ ਇੱਕੀ ਵਾਰੀ ਕਹਿ ਦੇ ਵੀ ਤੁਸੀਂ ਸਾਡੇ ਘਰ ਦੇ ਕੰਮ 'ਚ ਕਿਵੇਂ ਇੰਟਰਫੇਅਰ ਕਰਦੇ ਹਾਂ, ਹੈਂ ਇੱਥੇ ਆਏ ਤਾਂ ਸੇਵਾ ਲਈ ਹਾਂ, ਤੁਹਾਡਾ ਕੀ ਮਤਲਬ ਦੂਸਰੇ ਦੇ ਘਰ ਵਿੱਚ, ਹੈਂ ਅਰਕ ਆਪਣਾ ਜਿਵੇਂ ਚੱਲਦਾ ਚਲਾ ਰਿਹਾ, ਪਰ ਅਸੀਂ ਸੇਵਾ 'ਚ ਆ ਕੇ ਵੀ ਇਹ ਗੱਲਾਂ ਜਿਹੜੀਆਂ ਛੱਡਣ ਵਾਲੀਆਂ ਛੱਡਦੇ ਨੇ। ਜਪੀ ਅੰਮ੍ਰਿਤ ਨਾਮ ਬਿਘਨ ਨਾ ਲੱਗਾ ਕੋਈ, ਪਰਮੇਸ਼ਰ ਅੰਮ੍ਰਿਤ ਨਾਮ ਜਪਦੇ ਨਹੀਂ, ਹਾਂਜੀ ਜੇ ਜਪੀਏ ਪਾਤਸ਼ਾਹ ਕਹਿੰਦੇ ਕੋਈ ਬਿਘਨ ਲੱਗਦਾ ਹੀ ਕੋਈ ਨਹੀਂ। ਜਿਸ ਨੂੰ ਆਪਦਾ ਆਲ ਤਿਸ ਮਨ ਉੱਠਿਆ, ਜਿਨ੍ਹਾਂ ਦੇ ਨਿਰੰਕਾਰ ਆਪ ਦਿਆਲੂ ਕਿਰਪਾਲੂ ਹੋ ਜਾਂਦੇ ਆ, ਉਹਨਾਂ ਦੇ ਮਨ 'ਚ ਮਹਾਰਾਜ ਵੱਸ ਜਾਂਦੇ ਆ। ਪਾਈਆਂ ਨੇ ਸਭ ਨਿਧਾਨ ਸਾਹਿਬ ਤੁੱਠਿਆ, ਜਦੋਂ ਮਹਾਰਾਜ ਤੁੱਠਿਆ ਮੈਂ ਪ੍ਰਸੰਨ ਹੋ ਜਾਂਦੇ ਨੇ, ਅਤੇ ਸਾਰੇ ਨਿਧਾਨ ਖਜ਼ਾਨੇ ਜਿਹੜੇ ਆ ਉਹ ਪ੍ਰਾਪਤ ਕਰ ਲਏ ਜੀ, ਸਾਰੇ ਖਜ਼ਾਨੇ ਪਾ ਲਏ ਜੀ। ਸੰਤਨ ਬਾਬਾ ਕਰਮ ਸਿੰਘ ਸਾਹਿਬ ਜਦੋਂ ਤੁੱਠੇ ਪ੍ਰਸੰਨ ਹੋ ਗਏ, ਅਤੇ ਬਾਬਾ ਅਤਰ ਸਿੰਘ ਜੀ ਮਹਾਰਾਜ ਰਿਊ ਸਾਹਿਬ ਵਾਲੇ ਉਹਨਾਂ ਨੂੰ ਐਨ ਗਿਆਨ ਦੇ ਨਾਲ ਭਰਪੂਰ ਕਰ ਦਿੱਤਾ। ਸੰਤਨ ਬਾਬਾ ਆਇਆ ਸਿੰਘ ਮਹਾਰਾਜ ਨੂੰ ਆਪਣੀ ਸਾਰੀ ਬਰਕਤ ਬਖਸ਼ ਦਿੱਤੀ, ਵਰ ਦਿੱਤਾ ਮੇਰਾ ਰੁਪਈਆ ਤੇਰਾ ਸਵਾ ਰੁਪਇਆ ਚੱਲੇਗਾ। ਅੱਜ ਉਹ ਬਰਕਤਾਂ ਪ੍ਰਤਾਖਿਆ, ਸਲੋਕ ਮਹਲਾ ਪੰਜਵਾਂ, ਲੱਦਮ ਲੱਭਣ ਹਾਰ ਕਰਮ ਕਰਨ ਦੋ, ਕਰਮ ਕਰਨ ਦੋ ਮਾਪਿਰੀ ਮਾਪਿਰੀ। ਕਹਿੰਦੇ ਮੇਰਾ ਜਿਹੜਾ ਸ੍ਰੀ ਮਾਲਕ ਹੈ ਨਾ ਨਿਰੰਕਾਰ, ਉਸਨੇ ਜਿਹਦੇ 'ਤੇ ਆਪਣਾ ਕਰਮ ਨਾਲ ਹੁੰਦਾ ਕਿਰਪਾ ਕਰਤੀ, ਕਹਿੰਦੇ ਉਹਨਾਂ ਨੇ ਲੱਭਣ ਵਾਲਾ ਹੋ ਕੇ ਨਿਰੰਕਾਰ ਨੂੰ ਲੱਭ ਲਿਆ, ਲੱਭਣ ਵਾਲਾ ਹੋ ਕੇ ਲੱਭ ਲਿਆ ਕਿਰਪਾ ਕਰਨ ਵਾਲਾ ਜਿਹੜਾ ਮੇਰਾ ਮਾਲਕ ਪਰਮੇਸ਼ਵਰ ਆ, ਕਿਰਪਾ ਕਰਨ ਵਾਲਾ ਉਹ ਇੱਕੋ ਸਿਰਜਣਹਾਰ ਨਾਨਕ ਬਿਆਨ ਪੁੱਛੀ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਤਾਂ ਸਾਰਿਆਂ ਨੂੰ ਸਿਰਜਣ ਕਰਨ ਵਾਲਾ, ਪੈਦਾ ਕਰਨ ਵਾਲਾ ਇੱਕੋ ਇੱਕ ਆ, ਬਿਆਨ ਪੁੱਛੀ ਬਿਆਮੇ ਨੇ ਦੂਜਾ ਉਹਦੇ ਆਰਾ ਹੋਰ ਵਿਆਹਵੇਂ ਨੇ ਦੂਜਾ ਪਸੀਏ, ਸਾਨੂੰ ਨਜ਼ਰ ਹੀ ਨਹੀਂ ਆਉਂਦਾ ਪੁੱਛਣਾ ਹੁੰਦਾ ਦੇਖਣਾ, ਉਹ ਤੋਂ ਬਿਨਾਂ ਹੋਰ ਨਜ਼ਰ ਨਹੀਂ ਆਉਂਦਾ ਕਿ ਸਾਰੀ ਸ੍ਰਿਸ਼ਟੀ ਨੂੰ ਉਹ ਹੀ ਪੈਦਾ ਕਰਨ ਵਾਲਾ, ਰੱਖਣ ਵਾਲਾ, ਮਾਰਨ ਵਾਲਾ। ਮਹਲਾ ਪੰਜਵਾਂ, ਪਾਪੜਿਆ ਪਾਸ਼ਾੜ ਬਾਣ ਸਚਾਵਾ ਸਨਕ ਹੈ, ਗੁਰਮੰਤਰੜਾ ਚਤਾਰ ਨਾਨਕ ਦੁੱਖ ਨਾ ਥੀਵਈ। ਪਾਤਸ਼ਾਹ ਕਹਿੰਦੇ ਨਾਮ ਰੂਪੀ ਜਿਹੜਾ ਸੱਚਾ ਬਾਣ ਤੀਰ ਹੈ, ਸਨ ਕੇ ਮੈਨੇ ਤਾਣ ਕੇ ਨਿਸ਼ਾਨੇ 'ਤੇ, ਅਤੇ ਪਾਪਾਂ ਨੂੰ ਪਛਾੜਦੇ ਨਾਸ ਕਰਦੇ। ਜਿਵੇਂ ਹੁਣ ਕਿਸ਼ਤ ਬਣ ਕੇ ਗੋਲੀ ਮਾਰੀ ਜਾਏ ਟਿਕਾਣੇ ਲੱਗਦੀ ਨਾ, ਤੀਰ ਵੱਜਦਾ ਟਿਕਾਣੇ 'ਤੇ, ਹੈਂ ਇਸ ਤਰ੍ਹਾਂ ਪਾਪਾਂ ਨੂੰ ਪਛਾੜਦੇ ਨਾਸ ਕਰਦੇ। ਔਰ ਗੁਰਮੰਤਰ ਦਾ ਚਾਰ ਨਾਨਕ ਦੁੱਖ ਨਾ ਕੀ, ਪਾਤਸ਼ਾਹ ਕਹਿੰਦੇ ਜੇ ਗੁਰੂ ਦੇ ਮੰਤਰ ਨੂੰ ਹਮੇਸ਼ਾ ਚੇਤੇ ਰੱਖੇਗਾ ਨਾ, ਉਹ ਕਹਿੰਦਾ ਕੀ ਮਿਲੂਗਾ, ਕਹਿੰਦੇ ਤੈਨੂੰ ਕੋਈ ਦੁੱਖ ਥੀਵੇ ਹੋਵੇਗਾ ਹੀ ਨਹੀਂ। ਭਾਈ ਤਾਰੂ ਸਿੰਘ ਸਾਹਿਬ ਖੋਪਰੀ ਲਾਈ, ਉਹ ਗੁਰੂ ਨਹੀਂ ਨਾ ਭੁੱਲਿਆ, ਸ੍ਰੀ ਜਪੁ ਜੀ ਸਾਹਿਬ ਚੱਲ ਰਿਹਾ, ਕੋਈ ਦੁੱਖ ਮੰਨਿਆ, ਸਵੇਰ ਸਿੰਘ ਸੁਹਾਗ ਸਿੰਘ ਚਰਖੜੀ ਦੇ ਤੁੰਬੇ ਤੁੰਬੇ ਹੋ ਰਿਹਾ, ਪਰ ਗੁਰੂ ਚੇਤੇ ਆ, ਬਾਣੀ ਚੇਤੇ ਆ, ਨਾਮ ਨਾਲ ਜੁੜੇ ਆ। ਹੁਣ ਦੁੱਖ ਤਾਂ ਹੁੰਦਾ, ਪਰ ਬਿਰਤੀ ਆਤਮਾ ਨਾਲ ਇੰਨੀ ਭਿੱਜ ਗਈ, ਜੁੜ ਗਈ ਹੈ, ਹੈਂ ਦੁੱਖਾਂ ਤੋਂ ਉੱਪਰ ਉੱਠ ਗਿਆ। ਪੌੜੀ ਬਾਹੋ ਸਿਰਜਣਹਾਰ ਪਾਈਆਂ ਨੇ ਠਾਠ, ਉਹ ਨਿਰੰਕਾਰ ਸਾਰਿਆਂ ਨੂੰ ਸਿਰਜਣ ਵਾਲਾ, ਪੈਦਾ ਕਰਨ ਵਾਲਾ, ਧੰਨ ਧੰਨ ਹੈ ਜਿਨ ਕਿਰਪਾ ਕਰਕੇ ਠੰਡ ਪਾਈ ਹੈ, ਨਹੀਂ ਤਾਂ ਹਰ ਕੋਈ ਅੱਗ ਹੀ ਵਰਸਾ ਰਿਹਾ। ਐਸੀ ਜ਼ਹਿਰੀਲਾ ਪ੍ਰਚਾਰ ਕਰ ਕਰਕੇ ਅੱਗ ਵਰਸਾਈ ਜਾਂਦੇ, ਪਰ ਵਿਰਲੇ ਆ ਜਿੱਥੇ ਜਾਣਗੇ ਠੰਡ ਵਰਤਾਉਣਗੇ। ਉੱਥੇ ਇਟਲੀ ਕੋਈ ਗਏ, ਉਹ ਬੜਾ ਜੀ ਉਹਨੇ ਜ਼ਹਿਰੀਲਾ ਜਿਹਾ ਪ੍ਰਚਾਰ ਕੀਤਾ, ਕੁਦਰਤੀ ਮਹਾਂਪੁਰਖਾਂ ਦੀ ਮਗਰੋਂ ਬਾਰੀ ਸੀ, ਸੰਤਾਂ ਨੇ ਪਹਿਲਾਂ ਲੋਕ ਕੀਰਤਨ ਕੀਤਾ ਅਤੇ ਵਿਆਖਿਆ, ਐਂ ਸ਼ਾਂਤ ਕਰਦੇ ਸਨ ਠੰਡ ਵਰਤਾ। ਮਹਾਂਪੁਰਖਾਂ ਦਾ ਕੰਮ ਹੀ ਇਹ ਆ, ਜੀਵ ਜੰਤ ਮਿਹਰਬਾਨ ਅਤੇ ਸਾਨੂੰ ਸਦਾ ਜਾਪ, ਜਿੰਨੇ ਜੀ ਚਾਹੇ ਸੂਖਮੇ ਆ ਚਾਹੇ ਸਥੂਲ ਆ, ਸਾਰਿਆਂ 'ਤੇ ਮਿਹਰ ਕਿਰਪਾ ਕਰਨ ਵਾਲਾ ਪਰਮੇਸ਼ਰ ਹੀ ਆ। ਇਸ ਵਾਸਤੇ ਉਸ ਨਿਰੰਕਾਰ ਨੂੰ ਸਦਾ ਵਾਸਤੇ ਜਪਣਾ ਕਰੋ। ਦਇਆਧਾਰੀ ਸਮਰੱਥ ਚੂਕੇ ਬਿਲਵਲਾ, ਉਹ ਜਿਹੜਾ ਸਮਰੱਥ ਸਰਵ ਸ਼ਕਤੀਮਾਨ ਪਰਮੇਸ਼ਰ ਹੁਣ ਸਾਰਿਆਂ ਦੀ ਕਿਰਪਾ ਦੇਸ਼ਧਾਰੀ ਹੈ, ਅਤੇ ਫਿਰ ਉਹ ਬਿੱਲਿਆਂ ਦੀ ਬਲਾਪ ਕਰਨੇ ਦੂਰ ਹੋ ਗਏ, ਬਿਲਕੁਲ ਜਿਹੜੇ ਬਰਲਾਪ ਕਰਨੇ ਸੀ ਚੂਕੇ
ਚੁੱਕ ਗਏ ਦੂਰ ਹੋ ਗਏ, ਸਰੀਰ ਰੂਪੀ ਬਿੱਲ ਖੁੱਡ ਵਾਸਤੇ ਬਰਲਾਪ ਕਰਨੇ ਦੂਰ ਹੋ ਗਏ, ਉਹ ਤਾਂ ਇਹ ਰਹਿੰਦਾ ਹੀ ਨਹੀਂ, ਇਹਦਾ ਆਨੰਦ ਸਰੂਪ ਹੋ ਜਾਂਦੇ। ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ, ਕਹਿੰਦੇ ਪੂਰੇ ਗੁਰੂਆਂ ਦਾ ਪ੍ਰਤਾਪ ਮਹਿਮਾ ਹੋਈ ਵਡਿਆਈ, ਕੀਤੀ ਕਰਾਈ ਜੁੜੇ ਸ਼ਬਦ ਨਾ ਆਦੀ ਵਿਆਧੀ ਉਪਾਧੀ, ਇਹ ਤਿੰਨੇ ਤਾਪ ਜਿਹੜੇ ਸੀ, ਅਧਿਆਤਮਕ ਅਧੀ ਭੂਤਕ ਅਧੀ ਦੈਵਕ, ਹਾਂਜੀ ਇਹ ਜਿਹੜੇ ਦੁੱਖ ਦੇਣ ਵਾਲੇ ਸੀ, ਅਗਿਆਨ ਰੂਪੀ ਰੋਗ ਨੱਠੇ ਨੱਸ ਗਏ ਭੱਜ ਗਏ ਰਹੇ, ਅਗਿਆਨ ਕਰਕੇ ਦੁੱਖ ਆ, ਅਗਿਆਨ ਅਵਸਥਾ ਹੋ ਗਈ ਅਤੇ ਤਾਂ ਕੋਈ ਦੁੱਖ ਹੈ ਹੀ ਨਹੀਂ। ਕੀਰਤ ਨੇ ਆਪਣੇ ਰੱਖ ਗਰੀਬ ਨਿਵਾਜ ਤਾਪ, ਉਹ ਗਰੀਬਾਂ ਨੂੰ ਵਡਿਆਈ ਦੇਣ ਵਾਲੇ ਨਿਰੰਕਾਰ ਨੇ, ਕਾਂਡਵੇਂ ਨੇ ਪਿੱਠ 'ਤੇ ਥਾਪੀ ਦੇ ਕੇ ਪਵਿੱਤਰ ਗੁਣਾਂ ਨਾਲ ਥਾਪ ਕੇ ਆਪਣੇ ਦਾਸਿਆਂ ਦੀ ਰੱਖਿਆ ਕੀਤੀ ਹੈ। ਆਪੇ ਲੈਣ ਛਡਾਏ ਬੰਧਨ ਸਗਲ ਕਾਪ, ਇਹ ਜਿਹਨੇ ਸੰਸਾਰ ਦੇ ਬੰਧਨ ਹੈ ਨਾ ਕਾਪ ਮੈਨੇ ਕੱਟ ਕੇ, ਕੱਪਣਾ ਹੁੰਦਾ ਕੱਟਣਾ, ਆਪਣੇ ਜਿਹੜੇ ਦਾਸ ਸੇਵਕ ਸੀ ਉਹਨਾਂ ਨੂੰ ਆਪੇ ਬੰਧਨਾਂ ਤੋਂ ਛਡਾ ਲਿਆ। ਤ੍ਰਿਸ਼ਨ ਬੁਝੀ ਆਸਕੂਨੀ ਮਨ ਸੰਤੋਖ ਤਰਾਪ, ਇਸ ਤਰ੍ਹਾਂ ਦੇਖੋ ਆਪਣੇ ਜੇਲਾ ਸਿੰਘ ਸੀ, ਤਿੰਨ ਫਾਂਸੀਆਂ ਦਾ ਹੁਕਮ ਹੋਣਾ ਸੀ, ਕਿਸਾਨ ਉਹਦੇ ਘਰੋਂ ਬੀਬੀ ਬੇਨਤੀ ਕਰਨ ਲਈ ਮਹਾਰਾਜ ਕੋਲ ਗਈ, ਮਹਾਰਾਜ ਕਹਿੰਦੇ ਮਾਲਾ ਲਿਆ, ਉਪਾਈ ਗਿਆਨ ਸਨ ਤੋਂ ਅਨੈਤਪੁਰੀ ਉਦੋਂ ਮਾਲਾ ਲੈ ਕੇ ਗਈ। ਕਿੰਨੇ ਵਾਰੀ ਮਹਾਰਾਜ ਨੇ ਹੁਕਮਾਤੀ, ਕਿੰਨੇ ਫਾਂਸੀਆਂ ਅੜਾ ਦਿੱਤੀਆਂ। ਇਸ ਪ੍ਰਕਾਰ ਜਿਹੜੇ ਸਮਰੱਥ ਪੁਰਸ਼ ਹੈ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ, ਕਿਰਪਾ ਕਰ ਦਿੰਦੇ, ਆਪੇ ਲੈਣੀ ਛਡਾਏ ਬੰਧਨ ਸਗਲ ਕਾਪ, ਅਤੇ ਜਿਨ੍ਹਾਂ ਦੇ ਹੁਣ ਪ੍ਰਤਾਖੇ ਕੌਤਕ ਵਰਤੇ ਆ ਉਹ ਮਹਾਂਪੁਰਖਾਂ ਨੂੰ ਮੰਨਣਗੇ ਵੀ ਨਹੀਂ ਮੰਨਣਗੇ, ਸਰਦਾ ਰੱਖਣਗੇ ਜਿਨ੍ਹਾਂ ਨਾਲ ਦਿਲਾ ਵਰਤਦੀ ਹੈ। ਇਸ ਵਾਸਤੇ ਬਾਕੀ ਨਿੰਦਿਆ ਕਰਨ ਵਾਲੇ ਜਿਹੜੇ ਆ ਉਹਨਾਂ ਕੋਲ ਨਿੰਦਿਆ ਹੀ ਹੈ, ਪਰ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹ ਤਾਂ ਫਿਰ ਸਦਾ ਵਾਸਤੇ ਐਨ ਦੀਨ ਹੋ ਜਾਂਦੇ। ਆਪੇ ਲੈਣ ਛਡਾਏ ਬੰਧਨ ਸਗਲ ਕਾਪ, ਸਾਰੇ ਬੰਧਨ ਕਾਪ ਮੈਨੇ ਕੱਟ ਕੇ ਆਪਣੇ ਦਾਸਾਂ ਨੂੰ ਉਹ ਆਪ ਕਿਰਪਾ ਕਰਕੇ ਛਡਾ ਲੈਂਦੇ ਹਨ। ਕਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਤਰਾਪ, ਜਦੋਂ ਤ੍ਰਿਸ਼ਨਾ ਬੁਝ ਗਈ, ਪਦਾਰਥਾਂ ਦੀ ਆਸਾ ਪੂਰੀ ਹੋ ਗਈ ਅਤੇ ਮਨ ਵਿੱਚ ਸੰਤੋਖ ਆ ਗਿਆ, ਤਰਾਪ ਮੈਨੇ ਫਿਰ ਰੱਜ ਗਿਆ, ਬੇਸੰਤੋਖਾ ਰੱਜਦਾ ਹੀ ਨਹੀਂ। ਅਤੇ ਜਿੱਥੇ ਸੰਤੋਖ ਆ ਗਿਆ ਅਤੇ ਭੁੱਖ ਲੱਗਦੀ ਨਹੀਂ। ਵੱਡੀ ਹੂੰ ਵੱਡਾ ਪਾਰ ਖਸਮ ਜਿਸ ਲੇਪ ਨ ਪੁੰਨ ਪਾਪ, ਉਹ ਜਿਹੜਾ ਨਿਰੰਕਾਰ ਖਸਮ ਮਾਲਕ ਹੈ ਉਹ ਵੱਡਿਆਂ ਤੋਂ ਵੱਡਾ ਆ, ਉਸ ਨਿਰੰਕ ਨੂੰ ਪਾਪਾ ਪੁੰਨਾਂ ਦਾ ਕੋਈ ਲੇਪ ਸ਼ੇਪ ਨਹੀਂ, ਉਹ ਤਾਂ ਆਨੰਦ ਸਰੂਪ ਹੈ। ਲੋਕ ਮਹਲਾ ਪੰਜਵਾਂ, ਜਾਗੋ ਪੈ ਕਿਰਪਾਲ ਪ੍ਰਭ ਹਰ ਹਰ ਸੇਵੀ ਜਪਾਤ, ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਮਾਲਕ ਕਿਰਪਾਲੂ ਹੋਏ ਨਾ ਉਹ ਗੁਰਮੁਖ ਹਰੀਹਰ ਨਿਰੰਕਾਰ ਦੇ ਨਾਮ ਨੂੰ ਜਪਦੇ ਵੀ ਆ ਜਪਾਉਂਦੇ ਵੀ ਹਨ। ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿੰਘ ਭੇਟ ਸਾਧ ਸੰਗਤ, ਪਾਤਸ਼ਾਹ ਕਹਿੰਦੇ ਸੰਤਾਂ ਦੀ ਸੰਗਤ, ਮਹਾਂਪੁਰਖਾਂ ਦੀ ਸੰਗਤ ਨਾਲ ਮਿਲਣ ਕਰਕੇ ਉਹਨਾਂ ਦੀ ਪਰਮੇਸ਼ਰ ਨਾਲ ਪ੍ਰੀਤੀ ਲੱਗ ਗਈ ਹੈ। ਹੁਣ ਜਿਹੋ ਜਿਹਾ ਕੋਈ ਬੈਠੋਗੇ ਉਹਦਾ ਅਸਰ ਤਾਂ ਪੈਣਾ ਹੀ ਹੈ, ਮਹਾਂਪੁਰਖਾਂ ਨੂੰ ਬੈਠੋਗੇ ਭਜਨ ਬਾਣੀ ਵੱਲ ਪਿਆਰ ਜਾਗੇਗਾ। ਮਹਲਾ ਪੰਜਵਾਂ, ਰਾਮ ਜਪੋ ਵੱਡ ਭਾਗੀ ਹੋ ਜਲ ਸਲਮੇ ਜਲ ਸੋਏ, ਸਾਧ ਸੰਗਾਤ ਸੰਤਾਂ ਦੀ ਸੰਗਾਤ ਸੰਗਤ ਮਿਲਣ, ਕਹਿੰਦੇ ਇਹ ਵੱਡੇ ਭਾਗਾਂ ਵਾਲਿਓ ਸ੍ਰੇਸ਼ਟ ਭਾਗਾਂ ਵਾਲਿਓ, ਜਿਹੜਾ ਰਮਿਆ ਹੋਇਆ ਰਾਮ ਨਿਰੰਕਾਰ ਰਮੋ, ਉਹਦਾ ਜਸ ਉਚਾਰਨਾ ਕਰੋ। ਉਹ ਕਿਹੋ ਜਿਹਾ ਰਾਮ, ਜਲਾਂ 'ਚ ਆ, ਥਲਾਂ 'ਚ ਆ, ਬਹੀ ਪਿਰਥਵੀ ਆ, ਆਲਾ ਆਕਾਸ ਵਿੱਚ, ਸਾਰੀਆਂ ਜਗ੍ਹਾ 'ਚ ਪਰਿਪੂਰਨ, ਉਹ ਤੋਂ ਭਿੰਨ ਕੋਈ ਜਗ੍ਹਾ ਹੈ ਹੀ ਨਹੀਂ। ਨਾਨਕ ਨਾਮ ਅਰਾਧਿਆ ਬਿਘਨਾ ਲਾਗੈ ਕੋਏ, ਪਾਤਸ਼ਾਹ ਕਹਿੰਦੇ ਜਿਹੜੇ ਉਸ ਨਿਰੰਕਾਰ ਕਰਤੇ ਪੁਰਖ ਦੇ ਨਾਮ ਨੂੰ ਅਰਾਧਦੇ ਆ, ਉਹਨਾਂ ਨੂੰ ਫਿਰ ਵਿਘਨ ਨਹੀਂ ਕੋਈ ਵੀ ਲੱਗਦਾ। ਪੌੜੀ, ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਦਰਗ ਹੈ ਪਵੈ ਥਾਏ, ਜਿਹੜੇ ਸੰਤ ਭਗਤ ਉਹਨਾਂ ਦਾ ਜਿਹੜਾ ਬਚਨ ਬੋਲਦੇ ਨਾ ਉਹ ਪ੍ਰਵਾਨ ਹੋ ਜਾਂਦਾ, ਮਨਜ਼ੂਰ ਹੋ ਜਾਂਦਾ, ਕਿਉਂਕਿ ਉਹਨਾਂ ਦੇ ਬਚਨ ਜਿਹੜੇ ਦਰਗਾਹ 'ਚ ਥਾਂ ਪੈਂਦੇ ਕਬੂਲ ਹੁੰਦੇ ਆ। ਜਿਵੇਂ ਇੱਕ ਤਹਿਸੀਲ ਦਾ ਅਫਸਰ ਹੈ ਉਹਦੀ ਤਹਿਸੀਲ 'ਚ ਹੁਕਮ ਚੱਲਦਾ, ਜ਼ਿਲ੍ਹੇ ਦਾ ਜ਼ਿਲ੍ਹੇ ਅਤੇ ਕਿਸੇ ਦਾ ਸੂਬੇ ਚੱਲਦਾ, ਕਿਸੇ ਦਾ ਸਾਰੇ ਦੇਸ਼ ਚੱਲਦਾ, ਹੈਗੇ ਉਹ ਵੀ ਬੰਦੇ ਹੀ ਆ, ਦੂਏ ਵੀ ਬੰਦੇ ਹੀ ਆ। ਪਰ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਦਰਗਾਹ ਤੱਕ ਹੁਕਮ ਚੱਲਦਾ, ਸੱਚੀ ਦਰਗਾਹ 'ਚ ਜੋ ਭਜਨ ਕਰਦੇ ਆ
وہ قبول ہو جاتا, وہ بچن ہونا کدے بھی ویرتھ نہیں جانا. بھگتان تیری ٹیک رتے سچ نائے, جڑے سنت بھگت ہے انہوں ہر ویلے تیری ٹیک سیرا جوٹ آسرا. کیوں؟ وہ مہاپرخ جڑے سچے نام بچ رتے رنگے رہتے ہیں, بھجے ہی رہتے ہر ویلے. جسن ہوئے کرپال تس کا دکھ جائے, جنہاں تو مہاپرش کرپالو ہو جاندے ہیں انہوں کے سارے دکھ چلے جاندے ہیں. وہ جی کوئی فوجی آیا سی تن تن بابا کرم سنگھ صاحب کو, کہندے مہاراج جنگ چلے ہاں کرپا کرو. مہاپرش کہندے آ شبد جپتے رہنا, تو کہنے لگے تینوں صوبے دار بنا دئیے زمین کے مربے دے دئیے. کہندے مہاراج میں جنگ چلے ہاں. وہ جلے جنگ چ گئے تو جڑا گورا افسر سی وہ پٹڑ ہو گیا, یہ کنیڑی چوک کے لیا تو انہوں بچایا. وہ بے خوش ہو گیا, انہوں نے صوبے دار بنا تا میجر کے نال چار مربے پٹا زمین کا لے دیتا. مہاپرخ ہیں جڑے بچن ایم پورے ہو جاتے. اس واسطے جڑا بچن کر دیندے ہیں وہ پروان ہوتا ہے, انہوں کی رسنا چ شکتی آ جاتی نام جپن ستے سد. یہ نہیں پہ کہ کرامات دکھاؤں ناٹکی چیڑکی نہیں, جی پانی چلے رہا قدرتی بنی جانی ڈیوز بنتی ہیں نا, اس طرح قدرتی جو بجن بولتے پورے ہو جاتے, طاقت آ جاتی ہے نام جپن. جس نو ہوئے کرپال تس کا دکھ, جنہوں کے مہاپرخ دیالو ہو جاتے ہیں انہوں کے سارے دکھ جڑے ہے چلے جاندے ہیں. ڈاکٹر گرمنگھ سنگھ اکھان کا روگ ہو گیا, آپ بھی بہت بڑا ڈاکٹر سی, بڑے بڑے ڈاکٹروں نے اتنا دکھائے کوئی فرق نہیں, انگریز گورے ڈاکٹر سول سرجن کوئی فرق نہیں. اخیر ہی مہاپرکھان کے چرنوں چ آ گیا, مہاپرکھ دیا چاہ گیا. کہندے تو ایک ڈاکٹر کی شرم لئی نہیں, کہندے مہارا دسو میں تو کوئی ڈاکٹر چڈیا نہیں. کہندے وہ ڈاکٹر ہے تن گرو نانک پاتشاہ, تن گرو ارجن صاحب سچے پاتشاہ. مہاپرکھان نے سیوا کیا شبد پڑھ کے یہ نیتنے چھٹے مار دے, وہی نگاہ صحیح ہو گئی, روگ دور ہو گیا. وہ گورے ڈاکٹر آپ بھی ڈاکٹر سے کہتے بھی رام کتوں آیا, وہ کہتے ہیں مہاپرخ کرپا ہوئی. پھر وہ گورے ڈاکٹر بھی مارے تھے سنتن بابا کرم سنگھ صاحب درشن کرنا آئے. اس واسطے جنہاں دے کرپالو ہو جاندے ہیں انہاں دے دکھ چلے جاندے ہیں. بھگت تیرے دیال انہاں مہر پائے, یہ دیالو نرنکار تیرے جڑے سنت بھگت ہیں انہاں دی چوڑی کوئی تو کچھ منگتا, دودھ منگتا, پت منگتا, مایا منگتا, پدارتھ منگتا, وہ مہاپرخ ہاں جی پرماتما نوں منگدے, پرماتما انہاں دی چوڑی چ پھر اپنی مہر کرپا دا دان پا دینا, کرپا دا دان پا دینا مہر کر کے. دکھ درد وڈ روگ نہ پوہے تے سمائے, یہ جڑے دکھ ہے درد پیڑا جمن مل دے دکھ ہے, درد جڑی شریر دیاں پیڑا ہیں, بڑے روگ ہنکار آدھ نہ پوہے تے سمائے مائے میں نے پائی. انہوں اتوا مایا دے ترسنا دے جڑے روگ ہے انہوں کوئی بھی پہنتا نہیں ہے, پھر درد ہونے بڑا روگ ہی ہنکار ہے. مایا کی تس جہی تریشنا یہ بھی روگ ہے, یہ بھی انہوں کس پرکار نہیں پاؤں, نرلیپ ہو جاندے ہیں. بھگتا یہ آدھار ہے گن گوبند گائے, جڑے بھگت لوگ مہاپرکھ سنت ہے وہ گوبند گن گاؤں ہیں, کیونکہ نہ سنتان کا بھگتان کا آدھار آسرا پرمیشر کا نام ہے. سدا سا دن رہن ایک آئے وہ جڑے مہاپرکھ ہے دن رات سدا سا ہمیشہ ہمیشہ اور کاگر چت ہو کے ایک نرنکار پرمیشر دے نام نوں تیاؤندے ہیں. پیوت امرت نام جانا نامے رہے گا, پیوت امرت نام جان نامے رہے گا. وہ جڑے بھگت جن مہاتما جن سنت جن آ وہ امرت نوں پیندے, باقی دنیا زہر پی رہی ہے. پہلے کنے مایا کماؤندے ہیں تو پدارتھ کھا لے کے اندر بے وکار پیدا ہو گیا, جی بے وکار بھوگ لے بس وکاراں دی زہر پیندے ہیں, ساری زندگی یہ تباہ کر لیندے, وہ امرت نام پیندے ہیں. تے نام امرت پی کے آگائے
ਫਿਰ ਉਹ ਨਾਮ ਕਰਕੇ ਸੰਸਾਰ ਦੇ ਜਿੰਨੇ ਪਦਾਰਥ ਇਹਨਾਂ ਨੂੰ ਉਗਾਏ ਰਜੇ ਰਹਿੰਦੇ ਆ, ਕੋਈ ਪਦਾਰਥ ਉਹਨਾਂ ਦੇ ਮਨ ਨੂੰ ਚਲਾਏਮਾਨ ਨਹੀਂ ਕਰ ਸਕਦਾ ਹੈ। ਇਸ ਵਾਸਤੇ ਲੋਕਮਾਲਾ ਪੰਜਵਾਂ ਕੋਟ ਵੇਗਨ ਤੇ ਲਾਗਤੇ ਜਿਸ ਨੂੰ ਵਿਸਰਾ ਨਾ ਹੋ, ਪਾਤਸ਼ਾਹ ਕਹਿੰਦੇ ਜਿਹਨੂੰ ਨਿਰੰਕਾਰ ਦਾ ਨਾਮ ਭੁੱਲ ਜਾਂਦਾ ਨਾ, ਉਹਨੂੰ ਫਿਰ ਕਰੋੜਾਂ ਹੀ ਵਿਘਨ ਲੱਗਦੇ, ਕੋਈ ਨਾ ਕੋਈ ਵਿਘਨ ਵਿਆਪਿਆ ਹੀ ਰਹਿੰਦਾ। ਕਈ ਕਹਿੰਦੇ ਮਹਾਰਾਜ ਨਿਕਲਦੇ ਨਹੀਂ, ਇੱਕ ਦੋ ਕਿਉਂ ਨਿਕਲਦੇ ਹਾਂ, ਦੂਏ 'ਚ ਪਾ ਜਾਂਦੇ ਹਾਂ, ਤੀਏ 'ਚ ਹੋ ਜਾਂਦੇ ਹਾਂ, ਸਾਰੀ ਜ਼ਿੰਦਗੀਆਂ ਬਤੀਤਦੀ ਹੈ, ਕਿਉਂਕਿ ਨਾਮ ਭੁੱਲਣ ਕਰਕੇ ਕਸ਼ਟ ਆਉਂਦੇ ਆ ਸਾਰੇ। ਨਾਨਕ ਅੰਦਨ ਬਿਲਪਤੇ ਜਿਉਂ ਸੁਣਿਆ ਕਰ ਖਾਓ। ਇਹ ਸਲੋਕ ਇਸੇ ਵਾਰ ਦੇ 21ਵੇਂ ਸਲੋਕ 'ਚ ਫਿਰ ਵੀ ਆਏਗਾ। ਪਾਤਸ਼ਾਹ ਕਹਿੰਦੇ ਆ ਉਹ ਜਿਹੜੇ ਗੁਰਮੁਖ ਪਿਆਰੇ ਆ ਦਿਨ ਰਾਤ ਇਸ ਤਰ੍ਹਾਂ ਬਰਲਾਪ ਕਰਦੇ ਆ ਜਿਵੇਂ ਸੁਣੇ ਖਾਲੀ ਘਰ ਉਜਾੜ ਵਿੱਚ ਉਜਾੜ ਘਰ 'ਚ ਬੈਠਾ ਕਾਂ ਕਾਂ ਕਾਂ ਕਰਲਾਉਂਦਾ ਨਾ, ਉੱਥੇ ਲੱਜਣਾ ਕੀ ਹੈ। ਇਸ ਤਰ੍ਹਾਂ ਜਿਹੜੇ ਮਨਮੁਖ ਆ ਉਹਨਾਂ ਦੀ ਵੀ ਇਹ ਹਾਲਤ ਕਾਮਾਂ ਵਾਂਗ ਕਰਲਾਈ ਜਾਂਦੇ। ਮਹੱਲਾ ਪੰਜਵਾਂ ਪੀਰੀ ਮਿਲਾਵਾ ਜਾਂ ਥੀ ਹੈ ਸਾਹਿਬ ਸਵਾਮੀ ਰੁੱਤ। ਪਾਤਸ਼ਾਹ ਕਹਿੰਦੇ ਜਦੋਂ ਪੀਰੀ ਨਿਰੰਕਾਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ, ਪ੍ਰਗਟ ਤੌਰ 'ਤੇ 6 ਰੁੱਤਾਂ 'ਚੋਂ ਉਹੀ ਰੁੱਤ ਸੋਭਾ ਵਾਲੀ ਹੈ ਜਦੋਂ ਵੀ ਉਹਦੇ ਨਾਲ ਮਿਲਾਪ ਹੋ ਜਾਏ। ਕੋਈ ਉਹ ਰੁੱਤ ਕੋਈ ਮਾੜੀ ਨਹੀਂ, ਉਹੀ ਰੁੱਤ ਸੋਭਾ ਵਾਲੀ ਬਣ ਜਾਂਦੀ ਜਦੋਂ ਮਿਲਾਪ ਹੋ ਗਿਆ। 4 ਯੁੱਗਾਂ ਰੂਪੀ ਰੁੱਤਾਂ 'ਚੋਂ ਉਹ ਯੁੱਗ ਰੂਪੀ ਰੁੱਤ ਸੋਭਾ ਵਾਲੀ ਹੈ, 4 ਖਾਣੀਆਂ ਰੂਪੀ ਰੁੱਤਾਂ 'ਚੋਂ ਖਾਣੀ ਰੂਪੀ ਰੁੱਤ ਸੋਭਾ ਵਾਲੀ ਹੈ, 4 ਅਵਸਥਾ ਰੂਪੀ ਰੁੱਤਾਂ 'ਚੋਂ ਉਹ ਅਵਸਥਾ ਰੂਪੀ ਰੁੱਤ ਜਿਹੜੀ ਹੈ ਸੋਭਾ ਵਾਲੀ ਹੈ। ਘੜੀ ਮੋਹਤ ਨੇ ਵਿਸਰਿਆ ਨਾਨਕ ਰਵੀਆ ਨੇ, ਪਾਤਸ਼ਾਹਾਂ ਦੀ ਘੜੀ 24 ਮਿੰਟ ਮੋਹਤ ਅੱਧੀ ਘੜੀ ਪਰਮਾਤਮਾ ਨਾਲ ਭੁੱਲੇ। ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਨੂੰ ਨੇਤਾ ਪੁਰੇ ਹਰ ਰੋਜ਼ ਰਵੀਏ ਮੈਨੇ ਉਹਦੇ ਜਸ ਨੂੰ ਆਚਾਰੀਏ ਚੇਤੇ ਕਰਦੇ ਰਹੀਏ। ਪੌੜੀ ਸੂਰ ਬੀਰ ਬਰੀਆਮ ਕਿਨੇ ਨਾ ਹੋੜੀਏ, ਜਿਹੜੇ ਕਾਮ ਚੋਲ ਮੋਹਕਾਰ ਪੰਜੇ ਪੇਸ਼ੇ ਆ ਨਾ, ਬਰੀਆਮ ਆਤਰ ਅਸੀਂ ਬੜੇ ਸੂਰਮੇ ਆ, ਇਹਨਾਂ ਨੂੰ ਕਿਸੇ ਨੇ ਵੀ ਹੋੜੀਏ ਹਟਾਇਆ ਨਹੀਂ। ਇਹ ਤਾਂ ਬੜੇ ਬਲ ਵਾਲੇ ਆ, ਪਰ ਉਹ ਮਹਾਂਪੁਰਖ ਤਾਂ ਆ ਜਿਨ੍ਹਾਂ ਨੇ ਇਹਨਾਂ ਨੂੰ ਵੀ ਪਛਾੜ ਕੇ ਰਾਤ ਫੌਜਸਤਾਨੀ ਹਾਟ ਪੰਚਾ ਜੋੜੀ। ਪਾਤਸ਼ਾਹ ਕਹਿੰਦੇ ਨਾ ਪੰਜਾਂ ਦੀ ਜੋੜੀ ਹੋਈ ਜਿਹੜੀ ਹੈ, ਪੇਸ਼ੇ ਵਿਕਾਰਾਂ ਦੀ ਫੌਜ ਆ ਨਾ, ਇਹ ਬੜੀ ਸਤਾਣੀ ਮੈਨੇ ਬੜੇ ਬਲ ਵਾਲੀ ਹੈ, ਸਹਿਤ ਬਲ ਦੇ ਕਹਿੰਦੇ ਔਰ ਬੜੇ ਹੱਠ ਵਾਲੀ ਹੈ। ਮੋਹ ਰਾਜਾ ਦਾ ਜਿਹੜਾ ਹਾਠ ਹੈ ਉਹਦੇ ਤਰਫ ਦੀ ਹੈ, ਕਿਉਂਕਿ ਇਹਨਾਂ ਦਾ ਸਰਦਾਰ ਮੋਹ ਆ। ਪਹਿਲਾਂ ਮੋਹ ਹੁੰਦਾ, ਫਿਰ ਵਿਕਾਰ ਆ ਗਿਆ, ਫਿਰ ਕ੍ਰੋਧ ਆ ਗਿਆ, ਫਿਰ ਲੋਭ ਆ ਗਿਆ, ਫਿਰ ਅਹੰਕਾਰ ਆ ਗਿਆ, ਮੁੰਡ ਮੋਹ ਆ। ਸੋਨੇ ਸਮਾਧੀ ਨਾਲ ਆ ਦਸ ਨਾਰੀ ਆ ਦੋ ਦਿਨ 'ਚ ਮੋੜੀਏ, ਹੈ ਕਰਮ ਇਹੋ ਜਿਹਾ ਤੁਹਾਡੇ ਹੈਗੇ ਆ, ਅੰਦਰੋਂ ਬਾਣੀ ਜਾਂਦੀ ਨਹੀਂ। ਦਸ ਨਾਰੀ ਆ ਦੋ ਦਿਨ 'ਚ ਮੋੜੀਏ, ਉਹ ਜਿਹੜੇ ਵੱਡੇ ਵੱਡੇ ਬਰਖਤ ਅਦੂਤ ਆਪਣੇ ਆਪ ਨੂੰ ਕਹਾਉਂਦੇ ਆ ਨਾ, ਅਸੀਂ ਅਬਦੂਤ ਹਾਂ, ਉਹਨਾਂ ਨਾਲ ਵੀ ਦਸ ਨਾਰੀ ਅਤੇ ਕਈ ਚੇਤਨ ਮਾਇਆ 'ਚ ਮੇਟ ਦਿੰਦੇ ਆ। ਦਸ ਨੇ 10 ਇੰਦਰੀਆਂ 'ਚ ਮੇਟ ਦਿੰਦੇ ਆ, 10 ਇੰਦਰੀਆਂ ਰੂਪੀ ਨਾਰੀਆਂ, ਕਿਉਂਕਿ ਅੱਖਾਂ ਮਾੜੇ ਰੂਪ ਦੇਖਣ ਲੱਗਦੀਆਂ, ਕੰਨ ਮਾੜੀਆਂ ਗੱਲਾਂ ਸੁਣਨ ਨਾਲ, ਹੱਥ ਚੋਰੀ ਵੱਲ, ਪੈਰ ਕੁਮਾਰ ਜਾਂਦੇ ਆ, ਮਨ ਮਾੜੇ ਫੁਰਨੇ ਵਾਲ ਜਾਂਦਾ, ਬੁੱਧੀ ਗਲਤ ਗੱਲਾਂ ਗ੍ਰਹਿਣ ਕਰਦੀ ਹੈ। ਇਸ ਤਰ੍ਹਾਂ ਸੀ ਜਾਰੀ ਵਾਲਿਆ, ਇਸ ਤਰ੍ਹਾਂ ਐਸੀਆਂ ਗੱਲਾਂ ਮੇੜ ਦਿੰਦੇ, ਜਿਣ ਜਿਣ ਲੈਣ ਲਾਏ ਇਹੋ ਇਹਨਾਂ ਲੋੜੀ ਹੈ। ਕਹਿੰਦੇ ਜਿਹੜੇ ਵਿਕਾਰ ਆ ਸਾਰਿਆਂ ਨੂੰ ਜਿਣ ਜਿਣ ਮੈਨੇ ਜਿੱਤ ਜਿੱਤ ਕੇ ਆਪਣੇ ਨਾਲ ਰਲਾ ਲੈਂਦੇ ਆ, ਬੜੇ ਬੜੇ ਜਿਹੜੇ ਪਹਿਲਵਾਨ ਉਹਨਾਂ ਨੂੰ ਕਾਬੂ ਕਰ ਲੈਂਦੇ ਆ। ਇਹਨਾਂ ਵਿਕਾਰਾਂ ਨੂੰ ਇਹੋ ਲੋੜੀ ਹੈ, ਇਹੀ ਚਾਹੀਦਾ ਕਿ ਸਾਰਾ ਸੰਸਾਰ ਸਾਡੇ ਬਸ ਵਿੱਚ ਹੋ ਜਾਏ। ਇਹ ਸਭ ਨੂੰ ਆਪਣੇ ਬਸ ਵਿੱਚ ਕਰ ਰਹੇ ਆ, ਪਰ ਦੁਨੀਆ ਇਹਨਾਂ ਨਾਲ ਪਿਆਰ ਕਰਦੀ, ਇਹ ਨਹੀਂ ਕਿ ਸਾਡੇ ਬੈਰੀ ਹੈ, ਸਾਡੀ ਇੱਜ਼ਤ ਪੱਤ ਰੋਲਣ ਵਾਲੇ ਆ, ਪਰ ਇਹਨਾਂ ਨਾਲ ਪਿਆਰ ਕਰਦੇ। ਤ੍ਰੈ ਗੁਣਨ ਕੇ ਬਸ ਕੇ ਇਹਨਾਂ ਨਾਲ ਮੋੜੀ ਹੈ, ਇਹ ਤਿੰਨ ਹੈ ਤ੍ਰੈ ਗੁਣੀ ਜੀਵ ਜਿਹੜੇ ਸਤੋ ਰਜੋ ਤਮੋ ਹੈ, ਇਹ ਸਾਰੇ ਇਹਨਾਂ ਦੇ ਬਸ ਦੇ। ਕਿਸੇ ਨੇ ਵੀ ਇਹਨਾਂ ਦਾ ਮੂੰਹ ਨਹੀਂ ਮੋੜਿਆ, ਇਹਨਾਂ ਦਾ ਮੂੰਹ ਖੁੰਡਾ ਨਹੀਂ ਕੀਤਾ, ਹੈ ਭਰਮ ਕੋਟ ਮਾਇਆ ਖਾਈ ਕੋ ਕਿਤ ਵਿਦ ਤੋੜੀ ਹੈ। ਕਹਿੰਦੇ ਇਹਨਾਂ ਵਿਕਾਰਾਂ ਸੂਰਿਆਂ ਦਾ ਭਰਮ ਰੂਪੀ ਕੋਟ ਕਿਲਾ ਆ, ਉਸ ਕਿਲੇ ਦੀ ਮਾਇਆ ਰੂਪੀ ਖਾਈ ਹੈ। ਇਹ ਗੱਲ ਦੱਸੋ ਕਹਿ ਕੇ ਉਹ ਕਿਲੇ ਨੂੰ ਕਿਸ ਤਾਰ ਤੋੜਨਾ ਕਰੀਏ, ਇਹਨੂੰ ਤੋੜਨਾ ਬਹੁਤ ਔਖਾ। ਕਹਿੰਦੇ ਫਿਰ ਕਿਵੇਂ ਟੁੱਟੇ? ਪਾਤਸ਼ਾਹ ਗੁਰਪੂਰਾ ਆਰਾਧ ਬੇਖਮਦਲ ਫੋੜੀ ਹੈ। ਕਹਿੰਦੇ ਇਹ ਗੁਰਸਿੱਖੋ, ਜਦੋਂ ਤੁਸੀਂ ਪੂਰੇ ਸਤਿਗੁਰਾਂ ਦੁਆਰਾ ਪਰਮੇਸ਼ਵਰ ਦੇ ਨਾਮ ਨੂੰ ਆਰਾਧੋਗੇ, ਬੇਖਮਦ ਨੇ ਜਿਹੜੇ ਕਠਨ
ਇਹ ਪੰਜੇ ਕੰਮ ਕਰੋ ਲੋ ਮੂੰਹ ਕਾਰਨ ਦਲ ਫੌਜ ਆ, ਇਹਨੂੰ ਫਿਰ ਫੋੜ ਨਾ ਕਰੋਗੇ, ਇਹਨੂੰ ਖਤਮ ਕਰ ਦਿਓਗੇ। ਸੰਤਨ ਬਾਬਾ ਦੀਪ ਸਿੰਘ ਸਾਹਿਬ ਕਿਸ ਤਰ੍ਹਾਂ ਦੇ ਬਾਲ ਜਤੀ ਹੋਏ, ਹਾਂਜੀ, ਅਤੇ ਕੈਸਾ ਸੁੰਦਰ ਜੀਵਨ ਉਹਨਾਂ ਦਾ, ਹੁਣ ਤਾਂ ਸਾਗਿਆ ਦਿਨ ਰਾਤ ਆਰਾਮ ਕਰ ਜੋੜੀ। ਇਸ ਵਾਸਤੇ ਪਾਤਸ਼ਾਹ ਅਸੀਂ ਸਤਿਗੁਰਾਂ ਦੇ ਅੱਗੇ ਦਿਨ ਰਾਤ ਜੋੜੀਏ, ਹੱਥ ਜੋੜ ਕੇ ਕਰ ਜੋੜੀਏ, ਹੱਥ ਜੋੜ ਕੇ ਖਲੋਤੇ ਰਹਿੰਦੇ, ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਇਹਨਾਂ ਵਿਕਾਰਾਂ ਤੋਂ ਸਾਡੀ ਰੱਖਿਆ ਕਰੋ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: করে সার্বিক এই বাড়ির সম্বন্ধ বাঁধবে নেই। দেশ ভি এক হবে, সার্বিক কই বাড়ির সম্বন্ধ নেই বাঁধবে। দেখা জীবন বেচ মুসলমান মুসলমান নাল লড়ি যা, সিখ কই বারে দেখি দা সিখ নাল লড়ি যা। কদে আপনি ইতিহাস তে নজর মারো, ইংল্যান্ড ভি ক্রিশ্চন সি তে জার্মন ভি ক্রিশ্চন সি। বড়া ভয়ানক যুদ্ধ হয়া, হেরানি হ্যাঁ। ধর্ম ভি এক হ্যাঁ, পতা কেউ নেই সম্বন্ধ বনতে, কিন্তু প্রেম কোই সম্বন্ধ বন লি প্রেম দা হোনা বহুত জরুরি আ। আঠ সতনাম
1: সতনাম।
0: কই বারি ভ্রাওয়া ভ্রাওয়া দা খুন এক হুন্দা, ফির ভি সম্বন্ধ নেই বনদা, কিন্তু প্রেম নেই। এথে জিথে আসি বেঠে আ, ইথে ভি কোই শর্ত হ্যায় ভি প্রেম হ্যায়। সতগুরাং নুং কহিণা পিয়া, সাচ কহুঁ সন লেহো সবই, জিন প্রেম কিয়ো তিন হি
1: রব পায়ো।
0: নাল নাল মন নুং হাজির জরুর করনা। মে রোজ বেনতি আপ জি নুং করদা, সদা মনদা হ্যায়। আজ জিন্নে আসি বেঠে মে ভি আপ জি দে নাল হাঁ, সাডে দো সলাহকার নে। যে তা এক সলাহকার হোবে তে কম সিরে চড় সকদা। সাডে সারিয়াং দে লগভগ তকরীবন দো সলাহকার নে, এক তাং গুরু হ্যায়, দূসরা মন হ্যায়। আর্থ সতনাম
1: সতনাম।
0: দো সলাহকার নে এস দে, যেটা বহতে সলাহকার রাখদা ও কম সিরে নি চড়দা হুন্দা। আর্থ সতনাম
1: সতনাম।
0: এক দি সলাহ এক দা বঞ্জা, এক কম কার্জ সিরে চড়নাই তায়া, যে এক দি সলাহ মনেগা এক দাই হো জায়গা, এক দাই বন জায়গা। এদি সলাহকার বহতে হোন কর এ দুবিধা বিচ পিয়াই রহিন্দা চৌবি ঘন্টে। সব তো বধ সলাহ তে এ আপনে মন দে মনদা। আখো সতনাম
1: সতনাম।
0: তে মন এডা দুষ্ট হ্যায়, কিসে হোর দি সলাহ মন লা তে ভাঁমে সিরে চড় যায় এদা জীবন। এ মন দি সলাহ করকে তে তদে তে জীবদে জি নরক বিচ রহিন্দা। আখো সতনাম
1: সতনাম।
0: রাস্তে দি খোঁজ মে বেনতি করা, চল ভি বেনতি কীতি সি, ডেস্টিনেশন টু দা আননোন। জিস দিয়াং এ গল্লাং করদা, জিস দিয়াং সিফ সলাহাঁ করদা, না তে ওদা কোই রূপ ই আ, না ওদা রঙ ই আ, না ওদি কোই শকল ই আ। কুছ তো নিশানি দসনি পে গি জিনু মিলনা যাকে। আখো সতনাম
1: সতনাম।
0: আজ এ বিশেষ দিন গুরমুখাঁ প্যারিয়াঁ নে, ধন গুরু অমরদাস জি মহারাজ জি দে পবিত্র যাদ লই রক্ষিয়া। দূসরা শহীদ করতার সিং সরাভা জি লই এ সমাগম জো আজ শাম দা হ্যায়। মনোরথ দা নাম পতা হবে, জরুরি নেই এহো যা লোক দেখে নে জেড়ে সট সট সত্তর সত্তর সাল কিসে কর্ম কাণ্ড বিচ পে রহিন্দে নে। জদ কোই আত্ম অনুভবী মিল জান্দা তে ফির পতা লগদা কি সট সাল ব্যর্থ চলে গে। আখো সতনাম
1: সতনাম।
0: ਪਰ ਜਿਹੜਾ 60 ਸਾਲ ਉਸ ਕਰਮ ਨੂੰ ਕਰਦਾ ਉਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਪਹਿਲਾਂ। ਅਤੇ ਮੈਂ ਤਾਂ 60 ਸਾਲ ਇਹ ਕਰਮ ਕਰਦਾ ਰਿਹਾ, ਤੁਸੀਂ ਅੱਜ ਆ ਕੇ ਕਹਿਣ ਲੱਗ ਪਏ ਹੋ ਇਹ ਝੂਠ ਆ। ਆਖੋ ਸਤਨਾਮ
1: ਸਤਨਾਮ।
0: ਜਿਹੜਾ ਝੂਠ ਆ ਉਹ 100 ਸਾਲ ਬਾਅਦ ਵੀ ਝੂਠ ਆ, ਉਹ 200 ਸਾਲ ਬਾਅਦ ਵੀ ਝੂਠ ਹੀ ਹੋਣਾ। ਪਰ ਜਿਹੜਾ ਸੱਚ ਹੈ ਉਦੋਂ ਜਦ ਉਸਦਾ ਪਤਾ ਲੱਗ ਜਾਂਦਾ ਤਾਂ ਫਿਰ ਹੀ ਤਾਂ ਝੂਠ ਦਾ ਪਤਾ ਲੱਗਦਾ ਕਿ ਉਹ ਝੂਠ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਲੰਬਾ ਅਰਸਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ, ਇਹ ਇਤਿਹਾਸ ਕਹਿ ਰਿਹਾ। ਆਖੋ ਸਤਨਾਮ
1: ਸਤਨਾਮ।
0: ਆਮ ਮਨੁੱਖ ਨਹੀਂ, ਬਾਣੀ ਕਹਿੰਦੀ ਭਲੇ ਅਮਰਦਾਸ ਗੁਣ ਤੇਰੇ, ਤੇਰੀ ਮਹਿਮਾ ਤੋਹੇ ਬਣਾ। ਇੱਕ ਬਖਸ਼ਿਸ਼ ਨਹੀਂ ਦਿੱਤੀ ਪਾਤਸ਼ਾਹ ਨੇ। ਜਦ ਬਖਸ਼ਿਸ਼ਾਂ ਦੇ ਘਰ 'ਚ ਪਾਤਸ਼ਾਹ ਆ ਗਏ ਤਾਂ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਲੱਜਿਆਂ ਦੀ ਲੱਜ, ਨਿਪੱਤਿਆਂ ਦੀ ਪੱਤ। ਇੱਕ ਬਖਸ਼ਿਸ਼ ਦੇ ਘਰ ਵਿੱਚ ਨਹੀਂ ਪਾਤਸ਼ਾਹ ਆਏ। ਅਸਲ 'ਚ ਜਦ ਤੱਕ ਚੋਟ ਨਹੀਂ ਨਾ ਲੱਗਦੀ ਉਦੋਂ ਤੱਕ ਜਾਗ ਨਹੀਂ ਸਕਦਾ। ਸਰੀਰ ਦੇ ਕਿਸੇ ਅੰਗ 'ਤੇ ਚੋਟ ਲੱਗ ਜਾਏ ਹਰ ਪਲ ਉੱਥੇ ਇੱਕ ਦਰਦ, ਇੱਕ ਚੀਸ ਕਹਿ ਲਈ, ਇਹਨੂੰ ਪੀੜ ਵੀ ਕਹਿੰਦੀ ਬਾਣੀ ਕਦੇ ਕਦੇ। ਕੌਣ ਜਾਣੇ ਪੀਰ ਪਰਾਈ ਹੈ, ਤੁਹਾਨੂੰ ਇਵੇਂ ਲੱਗੇਗਾ ਜਿਵੇਂ ਸਾਰਾ ਸਰੀਰ ਹੀ ਹੈ, ਜਿੱਥੇ ਚੋਟ ਲੱਗੀ ਉਹ ਸਾਰਾ ਸਰੀਰ ਹੀ ਹੋ ਗਿਆ, ਬਣ ਗਿਆ। ਪਰ ਚੋਟ ਕਿਤੇ ਲੱਗ ਜਾਏ ਫਿਰ ਇਸਨੂੰ ਪਤਾ ਲੱਗ ਜਾਣਾ ਚੋਟ ਕਿਵੇਂ ਲੱਗੀ ਹੈ। ਪੀੜ ਪਤਾ ਲੱਗਦਾ ਜਿਹਨਾਂ ਦੇ ਹੁੰਦੀ ਆ। ਆਖੋ ਸਤਨਾਮ
1: ਸਤਨਾਮ।
0: ਕੌਣ ਜਾਣੇ ਪੀਰ ਪਰਾਈ। ਲੰਬਾ ਸਮਾਂ ਗੁਜ਼ਰ ਗਿਆ, ਸਿਰਫ ਇੰਨਾ ਹੀ ਆ ਕੇ ਮਹਾਤਮਾ ਨੇ ਪੁੱਛਿਆ ਸੀ ਕਿ ਗੁਰੂ ਵੀ ਧਾਰਨ ਕੀਤਾ ਕਿ ਨਹੀਂ। ਆਖੋ ਸਤਨਾਮ
1: ਸਤਨਾਮ।
0: ਕਹਿੰਦੇ ਗੁਰੂ ਤਾਂ ਕੀਤਾ ਹੀ ਨਹੀਂ, ਧਾਰਨ ਹੀ ਨਹੀਂ ਕੀਤਾ। ਪਰ ਜਦ ਗਹਿਰੀ ਚੋਟ ਲੱਗਦੀ ਆਤਮਿਕ ਚੋਟ, ਬੀਬੀ ਅਮਰੋ ਗੁਰਬਾਣੀ ਪੜ੍ਹ ਰਹੇ ਸਨ, ਬਸ ਜਦੋਂ ਜਾਗ ਜਾਂਦਾ ਫਿਰ ਇਸ ਨੂੰ ਪਤਾ ਵੀ ਲੱਗ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਪੁੱਛਿਆ ਬਾਣੀ ਕਿਸ ਦੀ ਪੜ੍ਹ ਰਹੇ ਹੋ, ਇਹ ਸਤਿਗੁਰਾਂ ਦੀ ਬਾਣੀ। ਆਹ ਪੜ੍ਹਦੇ ਤਾਂ ਅਸੀਂ ਵੀ ਹਾਂ, ਪੜ੍ਹਦਾ ਹੋਰ ਸੰਸਾਰ ਵੀ ਆ, ਪਰ ਪੜ੍ਹਨ ਪੜ੍ਹਨ ਵਿੱਚ ਫਰਕ ਆ। ਆਖੋ ਸਤਨਾਮ
1: ਸਤਨਾਮ।
0: ਸਾਰੀ ਜ਼ਿੰਦਗੀ ਪੜ੍ਹਦਿਆਂ ਨੂੰ ਨਿਕਲ ਗਈ ਔਰ ਇਹ ਸਮਝ ਲਿਆ ਵੀ ਸ਼ਾਇਦ ਦਿਸ ਇਜ਼ ਐਂਡ ਆਫ ਦਾ ਐਪੀਸੋਡ। ਇੰਨਾ ਕੀ ਆ, ਪਹਿਲੇ ਤਾਂ ਪੜ੍ਹਨਾ ਹੀ ਹੁੰਦਾ, ਫਿਰ ਸੁਣਨਾ ਹੁੰਦਾ, ਫਿਰ ਮੰਨਣਾ ਹੁੰਦਾ, ਫਿਰ ਜਾਣਨਾ ਹੁੰਦਾ, ਫਿਰ ਪ੍ਰਾਪਤ ਕਰਨਾ ਹੁੰਦਾ। ਆਖੋ ਸਤਨਾਮ
1: ਸਤਨਾਮ।
0: ਫਿਰ ਬੇਨਤੀ ਸੁਣਨੀ, ਪਹਿਲੇ ਪੜ੍ਹਨਾ ਹੀ ਹੁੰਦਾ ਕਿਸੇ ਚੀਜ਼ ਨੂੰ, ਪਰ ਕਿੰਨਾ ਕੁ ਪੜ੍ਹਨਾ। ਪਾਤਸ਼ਾਹ ਕਹਿੰਦੇ ਮਨ ਸਮਝਾਵਨ ਕਾਰਨ ਕਛਿਕ ਪੜ੍ਹੀਆ ਗਿਆ। ਸਾਰੀ ਜ਼ਿੰਦਗੀ ਨਹੀਂ ਪੜ੍ਹਨਾ। ਤਦੇ ਬਾਣੀ ਸਤਿਗੁਰ ਇਸ ਨੂੰ ਵਾਰ ਵਾਰ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਬਾਣੀ ਵੀ ਪੜ੍ਹ, ਪਰ ਸੁਣ ਵੀ ਤਾਂ ਸਹੀ ਨਾਲ। ਸੁਣੇਗਾ ਤਾਂ ਪਤਾ ਲੱਗੇਗਾ ਵੀ ਇਹ ਪੜ੍ਹਾਈ ਕਿਸ ਚੀਜ਼ ਦੀ ਆ। ਜਿਸ ਦੇ ਬਾਰੇ ਪੜ੍ਹਦਾ ਉਸਦਾ ਪਤਾ ਹੀ ਨਹੀਂ ਕਿੱਥੇ ਰਹਿੰਦਾ। ਆਖੋ ਸਤਨਾਮ
1: ਸਤਨਾਮ।
0: ਪਾਤਸ਼ਾਹ ਦੱਸਦੇ ਨੇ ਅੰਤਰ ਬਾਹਰ ਪ੍ਰਭੂ ਕਾ ਵਾਸਾ, ਇਹ ਗੁਰ ਗਿਆਨ ਵਰਤਾਈ। ਆ ਦੇਖ ਜਿਸ ਨੂੰ ਤੂੰ ਰੱਬ ਰੱਬ ਕਹਿ ਕੇ ਲੱਭਦਾ ਫਿਰਦਾ ਉਹ ਤੇਰੇ ਅੰਦਰ ਵੀ ਆ ਤੇ ਤੇਰੇ ਬਾਹਰ ਵੀ ਆ। ਆਖੋ ਸਤਨਾਮ
1: ਸਤਨਾਮ।
0: ਗੁਰਮੁਖੋ ਆਚਾਰ ਦੀਵਾਰੀ ਹੈ, ਇਸ ਦੀਵਾਰ ਤੋਂ ਜਿਹੜਾ ਅਗਲਾ ਪਾਸਾ ਇਸ ਨੂੰ ਅਸੀਂ ਬਾਹਰ ਕਹਿੰਦੇ ਹਾਂ, ਜਿੱਥੇ ਅਸੀਂ ਬੈਠੇ ਹਾਂ ਇਹਨੂੰ ਅੰਦਰ ਕਹਿ ਰਹੇ ਹਾਂ। ਅਤੇ ਕਿਵੇਂ ਕਰਨਾ ਜੇ ਦੀਵਾਰ ਢਾ ਦਈਏ, ਨਾ ਅੰਦਰ ਹੀ ਰਿਹਾ ਨਾ ਬਾਹਰ ਹੀ ਰਿਹਾ। ਆਖੋ ਸਤਨਾਮ
1: ਸਤਨਾਮ।
0: ਦੀਵਾਰ ਢਾ ਦਈਏ, ਨਾ ਇਹ ਅੰਦਰ ਹੀ ਆ ਨਾ ਬਾਹਰ ਹੀ ਆ। ਪਾਤਸ਼ਾਹ ਇਸ ਨੂੰ ਸਮਝਾਉਣ ਲਈ ਕਹਿੰਦੇ ਨੇ, ਪਾਣੀ ਅਤੇ ਹਵਾ ਵਿੱਚ ਵੀ ਆ, ਮੈਂ ਬੇਨਤੀ ਕਰਾਂ ਪਰ ਤੁਸੀਂ ਮੈਨੂੰ ਪੀ ਕੇ ਦਿਖਾਓ ਕੋਈ ਸਾਡੇ ਵਿੱਚੋਂ। ਆਖੋ ਸਤਨਾਮ
1: ਸਤਨਾਮ।
0: ਸਾਇੰਸ ਕਹਿ ਰਹੀ ਹੈ, ਸਾਇੰਸਦਾਨ ਕਹਿ ਰਿਹਾ ਵੀ ਹਵਾ ਵਿੱਚ ਪਾਣੀ ਆ ਪਰ ਤੁਸੀਂ ਪੀ ਨਹੀਂ ਸਕੋਗੇ। ਜੇ ਪਾਣੀ ਪੀਣਾ ਤਾਂ ਕਿਸੇ ਖੂਹ 'ਤੇ, ਕਿਸੇ ਟਿਊਬਵੈੱਲ 'ਤੇ, ਕਿਸੇ ਨਲਕੇ 'ਤੇ ਜਾਣਾ ਪਏਗਾ। ਉਹ ਕੰਸਨਟ੍ਰੇਟਡ ਐਫਰਟਸ ਜਿਹੜੀਆਂ ਨੇ ਜਿੱਥੇ, ਉੱਥੋਂ ਪੀਣਾ ਪਏਗਾ। ਸੀਮਾ ਵਿੱਚ ਲੈ ਆਉਂਦਾ ਵੀ ਜੇ ਤੂੰ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਤੇ ਤੂੰ ਆਪਣੇ ਅੰਦਰ ਦੇਖ। ਆਖੋ ਸਤਨਾਮ
1: ਸਤਨਾਮ।
0: ਅੰਦਰ ਜਾਣਾ ਹੋਵੇ ਤੇ ਧਿਆਨ ਆਪਣੇ ਆਪ ਤੇ ਹੁੰਦਾ, ਜੇ ਬਾਹਰ ਜਾਣਾ ਹੋਵੇ ਤੇ ਧਿਆਨ ਦੂਜਿਆਂ ਤੇ ਹੁੰਦਾ। ਇਹਦਾ ਧਿਆਨ ਸਾਰੀ ਉਮਰ ਦੂਜਿਆਂ ਤੇ ਹੀ ਰਿਹਾ, ਦੂਜਿਆਂ ਦੇ ਔਗਣ ਜਾਣਦਾ, ਦੂਜਿਆਂ ਦੀਆਂ ਕਮੀਆਂ ਜਾਣਦਾ, ਦੂਜਿਆਂ ਦਾ ਹਰ ਹਿਸਾਬ ਕਿਤਾਬ ਜਾਣਦਾ ਪਰ ਆਪਣਾ ਇਸ ਨੂੰ ਕੁਝ ਵੀ ਨਹੀਂ ਪਤਾ। ਆਖੋ ਸਤਨਾਮ
1: ਸਤਨਾਮ।
0: ਆਪਣੇ ਬਾਰੇ ਇਸ ਨੂੰ ਕੁਝ ਵੀ ਨਹੀਂ ਪਤਾ, ਬੇਨਤੀ ਕਰਾਂ। ਸ਼ੱਕ ਹੈ ਨਾ ਇਸ ਨੂੰ, ਮੈਂ ਬੇਨਤੀ ਕਰਾਂ, ਦੂਜਿਆਂ 'ਤੇ ਸ਼ੱਕ ਹੈ ਨਾ। ਜਿਸ ਦਿਨ ਇਹਨੂੰ ਆਪਣੇ ਆਪ 'ਤੇ ਕਿਤੇ ਸ਼ੱਕ ਹੋ ਗਈ ਵੀ ਇਹ ਬੇਈਮਾਨ ਵੀ ਆ, ਇਹ ਚੋਰ ਵੀ ਆ, ਇਹ ਠੱਗ ਵੀ ਆ, ਇਹ ਲੁਟੇਰਾ ਵੀ ਆ, ਉਸ ਦਿਨ ਇਹਨੂੰ ਪਤਾ ਲੱਗ ਜਾਣਾ, ਇਸਨੇ ਜਾਗ ਜਾਣਾ। ਜਿਸ ਦਿਨ ਇਹਨੂੰ ਆਪਣੇ ਆਪ 'ਤੇ ਸ਼ੱਕ ਹੋ ਗਈ, ਪਰ ਹੈਰਾਨੀ ਇਸ ਗੱਲ ਦੀ ਵੀ ਸਾਰੀ ਜ਼ਿੰਦਗੀ ਬੀਤ ਗਈ, ਇਹਨੂੰ ਆਪਣੇ ਆਪ 'ਤੇ ਕੋਈ ਸ਼ੱਕ ਨਹੀਂ, ਸ਼ੱਕ ਦੂਜਿਆਂ 'ਤੇ ਪਈ ਹੋਈ ਆ। ਆਖੋ ਸਤਨਾਮ
1: ਸਤਨਾਮ।
0: ਇਹੀ ਪਾਤਸ਼ਾਹ ਕਹਿੰਦੇ ਨੇ, ਦੁਨੀਆਂ 'ਤੇ ਵੀ ਸ਼ੱਕ ਕਰਦਾ, ਕਦੇ ਆਪਣੇ ਆਪ 'ਤੇ ਵੀ ਸ਼ੱਕ ਪਈ ਹੈ ਵੀ ਤੂੰ ਕੀ ਆ। ਆਖੋ ਸਤਨਾਮ
1: ਸਤਨਾਮ।
0: ਇਸਨੇ ਫਿਰ ਜਾਗ ਜਾਣਾ, ਇਹਨੂੰ ਜਦ ਪਤਾ ਲੱਗ ਗਿਆ ਵੀ ਇਹ ਕੀ ਆ, ਇਹਨੇ ਡਰ ਜਾਣਾ। ਆਖੋ ਸਤਨਾਮ
1: ਸਤਨਾਮ।
0: ਇਸਨੂੰ ਪਤਾ ਲੱਗ ਗਿਆ ਵੀ ਇਹ ਚੋਰ ਆ, ਇਹਨੇ ਪੁਲਿਸ ਵਾਲਿਆਂ ਤੋਂ ਡਰ ਜਾਣਾ। ਇਹਨੂੰ ਪਤਾ ਲੱਗ ਜਾਏ ਇਹ ਬੇਈਮਾਨ ਆ, ਇਹਨੇ ਡਰ ਜਾਣਾ ਵੀ ਦੂਜਿਆਂ ਨੇ ਫੜ ਲੈਣੀ ਮੇਰੀ ਬੇਈਮਾਨੀ ਇੱਕ ਦਿਨ। ਪਰ ਸ਼ੰਕਾ ਤੇ ਦੂਜਿਆਂ 'ਤੇ ਆ, ਇੱਥੇ ਜਿਹੜਾ ਸੌਦਾ ਸੀ ਉਹ ਸ਼ਰਧਾ ਦਾ ਸੀ, ਇਸਨੂੰ ਗੁਰੂ 'ਤੇ ਵੀ ਸ਼ੱਕ ਆ। ਆਖੋ ਸਤਨਾਮ
1: ਸਤਨਾਮ।
0: ਹੈਰਾਨੀ ਪਤਾ ਕਿਸ ਗੱਲ ਦੀ, ਕਿੱਥੇ ਮੈਂ ਲਿਆਉਣਾ ਚਾਹੁੰਦਾ ਆਪ ਜੀ ਨੂੰ, ਇਸਨੂੰ ਸਤਿਗੁਰ 'ਤੇ ਵੀ ਸ਼ੱਕ ਆ ਵੀ ਤਾਰੇਗਾ ਵੀ ਕਿ ਨਹੀਂ। ਆਖੋ ਸਤਨਾਮ
1: ਸਤਨਾਮ।
0: ਇਸ ਦਾ ਭਰੋਸਾ ਵੱਧ ਗਿਆ, ਮੈਂ ਬੇਨਤੀ ਕਰਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਹਾਲਾਂਕਿ ਕੁੜਮ ਦਾ ਰਿਸ਼ਤਾ ਹੈ, ਕੁੜਮ ਦਾ ਰਿਸ਼ਤਾ ਹੈ ਸਤਿਗੁਰਾਂ ਦੇ ਨਾਲ, ਪਰ ਇਹ ਬੇਨਤੀ ਕੀਤੀ, ਪੁੱਤਰ ਮੈਨੂੰ ਵੀ ਉੱਥੇ ਲੈ ਚੱਲੋ ਜਿਸ ਦੀ ਇਹ ਬਾਣੀ ਆ। ਆਖੋ ਸਤਨਾਮ
1: ਸਤਨਾਮ।
0: ਕਹਿਣ ਲੱਗੀ, ਪਿਤਾ ਜੀ ਬਾਣੀ ਤਾਂ ਇਹ ਗੁਰੂ ਨਾਨਕ ਦੀ ਆ, ਫਿਰ ਉਹਨਾਂ ਦੀ ਜਗ੍ਹਾ ਉਹਨਾਂ ਦੀ ਹੀ ਜੋਤ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਗੁਰਗੱਦੀ 'ਤੇ ਵਿਰਾਜਮਾਨ ਨੇ। ਮੈਂ ਕਦੇ ਹੁਕਮ ਤੋਂ ਬਗੈਰ, ਆਗਿਆ ਤੋਂ ਬਗੈਰ ਕੁਝ ਨਹੀਂ ਕੀਤਾ, ਤੁਸੀਂ ਮੇਰੇ ਨਾਲ ਜਾ ਸਕਦੇ ਹੋ ਪਰ ਜੇ ਆਗਿਆ ਨਾ ਮਿਲੀ ਮਿਲਣ ਦੀ ਤਾਂ ਮੇਰੇ 'ਤੇ ਗਿਲਾ ਨਾ ਕਰਨਾ। ਆਖੋ ਸਤਨਾਮ
1: ਸਤਨਾਮ।
0: ਮੈਂ ਬੇਨਤੀ ਕਰਾਂ, ਕਬੀਰ ਸਾਹਿਬ ਕੁਝ ਕਹਿੰਦੇ ਨੇ, ਗੁਰ ਕੀ ਆਗਿਆ ਆਏ ਗੁਰ ਕੀ ਆਗਿਆ ਜਾਏ, ਚਾਹੇ ਕਬੀਰ ਤਾਂ ਦਾਸ ਤੋਂ ਤੀਨ ਲੋਕ ਡਰਨਾ ਹੈ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਸੁਣ ਲੈਣੀ, ਮੈਂ ਬੇਨਤੀ ਕਰਾਂ ਆਪ ਜੀ ਨੂੰ, ਵਿਅਕਤੀਗਤ ਸਾਡਾ ਕੋਈ ਆਪਣਾ ਨਹੀਂ, ਜੋ ਸਤਿਗੁਰ ਕਹਿੰਦੇ ਨੇ ਉਹ ਸ਼ੀਸ਼ਾ ਤੁਹਾਡੇ ਸਾਹਮਣੇ ਵੀ ਰੱਖਦਾ, ਆਪਣੇ ਸਾਹਮਣੇ ਵੀ ਰੱਖਦਾ, ਵੀ ਸ਼ਾਇਦ ਕਿਤੇ ਆਪਣਾ ਚਿਹਰਾ ਹੀ ਦਿਸ ਜਾਏ ਇਹਦੇ ਵਿੱਚ। ਬਾਬਾ ਜੀ ਕਹਿੰਦੇ ਜਿਹੜਾ ਆਗਿਆ ਵਿੱਚ ਰਹਿੰਦਾ ਉਸਨੂੰ ਤਿੰਨਾਂ ਲੋਕਾਂ ਵਿੱਚ ਕੋਈ ਡਰ ਨਹੀਂ। ਕਿਉਂ? ਉਹ ਆਗਿਆ ਲੈ ਕੇ ਹੀ ਤੇ ਚੱਲਾ। ਤੇ ਜੇ ਮੈਂ ਬੇਨਤੀ ਕਰਾਂ, ਝੂਠ ਬੋਲਣ ਦੀ ਆਗਿਆ ਲਈ ਅਸੀਂ? ਆਖੋ ਸਤਨਾਮ।
1: ਸਤਨਾਮ।
0: ਕਿਉਂ ਕਹਿ ਰਹੇ ਹੋ? ਠੱਗੀ ਠੋਰੀ ਕਰਨ ਦੀ ਆਗਿਆ ਲਈ ਗੁਰੂ ਤੋਂ? ਪੜ੍ਹਦਾ ਰੋਜ਼ ਇਹ ਆ, ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦਿਓ ਸਵਾਰ ਸਤਿਗੁਰ। ਜ਼ਿੰਦਗੀ 'ਚ ਇੱਕ ਪਲ ਵੀ ਨਜ਼ਰ ਨਹੀਂ ਆਉਂਦਾ ਜਦੋਂ ਆਗਿਆ ਵਿੱਚ ਰਹਿ ਕੇ ਕੋਈ ਕਾਰਜ ਇਸ ਬੰਦੇ ਨੇ ਕੀਤਾ ਹੋਵੇ ਨਾ। ਗੁਰਮੁਖਾਂ ਦੀ ਗੱਲ ਨਹੀਂ ਕਰਦਾ, ਆਪਣੀ ਗੱਲ ਕਰਦਾ। ਕੀ ਅੱਖਾਂ ਨੇ ਆਗਿਆ ਦੇ ਨਾਲ ਦੂਜੇ ਦਾ ਰੂਪ ਰੰਗ ਦੇਖਿਆ? ਗੁਰੂ ਤੋਂ ਆਗਿਆ ਲਈ ਪੁੱਛਣਾ ਪਏਗਾ ਕਿ ਆਗਿਆ ਲੈ ਕੇ ਦੂਜੇ ਦੇ ਔਗਣ ਸੁਣੇ, ਕਿ ਆਗਿਆ ਲੈ ਕੇ ਸਤਿਗੁਰ ਦੀ ਨਿੰਦਿਆ ਕੀਤੀ ਰਸਦਾ ਨੇ। ਪੁੱਛ ਤੇ ਸਹੀ ਇਸ ਮਨ ਨੂੰ, ਕਿਹੜੀ ਚੀਜ਼ ਜਿਹੜੀ ਤੂੰ ਜ਼ਿੰਦਗੀ ਪਰ ਸਾਰੀ ਆਗਿਆ 'ਚ ਆਗਿਆ 'ਚ ਰਹਿ ਕੇ ਕੀਤਾ? ਆਖੋ ਸਤਨਾਮ।
1: ਸਤਨਾਮ।
0: ਇੱਥੇ ਬੀਬੀ ਅਮਰੋ ਕਹਿੰਦੇ ਨੇ ਜੇ ਤੇ ਆਗਿਆ ਮਿਲ ਗਈ ਫਿਰ ਤੇ ਅੰਦਰ ਚਲੇ ਜਾਓਗੇ, ਜੇ ਆਗਿਆ ਨਾ ਦਿੱਤੀ ਫਿਰ ਮੇਰੇ ਨਾਲ ਗਿਲਾ ਨਾ ਕਰਨਾ। ਦਰਸ਼ਨਾਂ ਨੂੰ ਚੱਲ ਪਏ ਔਰ ਗੁਰੂ ਬਾਬਾ ਅਮਰਦਾਸ ਜੀ ਮਹਾਰਾਜ ਨੂੰ ਬਾਹਰ ਹੀ ਖੜੇ ਕਰ ਦਿੱਤਾ ਤਾਂ ਕਿ ਮੈਂ ਪਹਿਲਾਂ ਅੰਦਰੋਂ ਆਗਿਆ ਲੈ ਆਵਾਂ। ਇੱਕ ਵਾਰੀ ਕਹਿ ਦਿਓ ਸਤਨਾਮ।
1: ਸਤਨਾਮ।
0: ਆਗਿਆ 'ਚ ਰਹਿ ਕੇ ਤਾਂ ਦੇਖੋ ਜ਼ਰਾ, ਇਹੀ ਪਾਤਸ਼ਾਹ ਇਸ ਨੂੰ ਵਾਰ ਵਾਰ ਪੁੱਛਦੇ ਨੇ। ਇਹ ਸਰੀਰ ਸਭ ਧਰਮ ਹੈ, ਇੱਕ ਵਾਰੀ ਫਿਰ ਕਹਿ ਦਿਓ ਸਤਨਾਮ।
1: ਸਤਨਾਮ।
0: ਕਿਤੇ ਗਾ ਕੇ ਹੀ ਨਾ ਚਲੇ ਗਈ। ਇਹ ਸਰੀਰ ਧਰਮ ਹੈ, ਇਹ ਸਰੀਰ ਸਭ ਧਰਮ ਹੈ। ਕੀ ਸੀ ਧਰਮ? ਅੱਖਾਂ ਕਿਤੇ ਗੁਰੂ ਦਰਸ਼ਨ ਤੋਂ ਬਾਹਰ ਹੀ ਨਾ ਜਾਂਦੀਆਂ, ਧਰਮ 'ਚ ਆ ਜਾਣੀਆਂ ਸੀ। ਇਹ ਕੰਨ ਕਿਤੇ ਸਿਰਫ ਮਹਿਮਾ ਅਤੇ ਬਾਣੀ ਸੁਣਦੇ, ਇਹ ਧਰਮ ਵਿੱਚ ਆ ਜਾਣੇ ਸੀ। ਇਹ ਜ਼ਬਾਨ ਗੁਰੂ ਦੇ ਗੁਣ ਗਾਉਂਦੀ ਅਤੇ ਧਰਮ ਵਿੱਚ ਆ ਜਾਣੀ ਸੀ। ਇਹ ਪੈਰ ਗੁਰੂ ਦਰਬਾਰ ਵਿੱਚ ਜਾਂਦੇ ਦਰਸ਼ਨਾਂ ਲਈ ਧਰਮ ਵਿੱਚ ਆ ਜਾਣੇ ਸੀ। ਇਹ ਹੱਥ ਸਾਧ ਸੰਗਤ ਦੀ ਸੇਵਾ ਕਰਦੇ ਧਰਮ ਵਿੱਚ ਆ ਜਾਣੇ ਸੀ। ਬਦਕਿਸਮਤੀ ਕੁਝ ਵੀ ਧਰਮ ਦਾ ਨਹੀਂ ਇਹਦੇ ਅੰਦਰ, ਜਿਹੜਾ ਕਿ ਅੱਖਾਂ ਧਰਮ 'ਚ ਰਹੀਆਂ ਹੋਣ, ਕੰਨ ਧਰਮ 'ਚ ਰਹੇ ਹੋਣ, ਜ਼ਬਾਨ ਧਰਮ ਵਿੱਚ ਰਹੀ ਹੋਵੇ, ਪੈਰ ਧਰਮ ਵਿੱਚ ਰਹੇ ਹੋਣ, ਹੱਥ ਧਰਮ ਵਿੱਚ ਰਹੇ ਹੋਣ, ਲੱਗਦਾ ਨਹੀਂ। ਆਖੋ ਸਤਨਾਮ।
1: ਸਤਨਾਮ।
0: ਜਿਸਦਾ ਨਹੀਂ, ਆਪਣੀ ਗੱਲ ਕਰ ਰਿਹਾ, ਆਪ ਜੀ ਦੀ ਨਹੀਂ, ਤੁਸੀਂ ਤਾਂ ਸਰਤਾਜ ਹੋ। ਪਰ ਇਹਨੂੰ ਪੁੱਛਣਾ ਤਾਂ ਪਏਗਾ ਵੀ ਦੱਸ ਤੇਰਾ ਕੀ ਆਗਿਆ ਵਿੱਚ ਆ। ਜਿਹੜਾ ਆਗਿਆ ਵਿੱਚ ਨਹੀਂ ਨਾ, ਉਸਨੂੰ ਬਾਣੀ ਮਨਮੁਖ ਕਹਿ ਕੇ ਪੁਕਾਰਦੀ ਆ। ਆਖੋ ਸਤਨਾਮ।
1: ਸਤਨਾਮ।
0: ਬੀਬੀ ਅਮਰੋ ਜੀ ਅੰਦਰ ਗਏ, ਬੇਨਤੀ ਕੀਤੀ, ਅਜੇ ਕੁਝ ਬੋਲਣਾ ਹੀ ਸੀ। ਬੋਲਣ ਤੋਂ ਪਹਿਲਾਂ ਹੀ ਪਾਤਸ਼ਾਹ ਜੀ ਕਹਿਣ ਲੱਗੇ, ਪੁੱਤਰ ਜਿਸ ਨੂੰ ਨਾਲ ਲੈ ਕੇ ਆਇਓ ਉਸਨੂੰ ਅੰਦਰ ਨਾਲ ਲੈ ਆਉਂਦੇ। ਆਖੋ ਸਤਨਾਮ।
1: ਸਤਨਾਮ।
0: ਅੰਦਰ ਬੈਠੇ ਨੇ ਪਾਤਸ਼ਾਹ, ਜਿਸ ਨੂੰ ਨਾਲ ਲਿਆਂਦਾ ਇੱਥੇ ਤੱਕ ਵੀ ਲੈ ਆਉਂਦੀ। ਅੱਖਾਂ 'ਚ ਜਲ ਵਰਤ ਪਿਆ। ਆਖੋ ਸਤਨਾਮ।
1: ਸਤਨਾਮ।
0: ਅੰਤਰਜਾਮੀ ਸਤਿਗੁਰੂ ਹਨ, ਨੇੜੇ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਬਾਬਾ ਅਮਰਦਾਸ ਜੀ ਸੁਣ ਰਹੇ ਸੀ। ਆਖੋ ਸਤਨਾਮ।
1: ਸਤਨਾਮ।
0: ਸਤਿਕਾਰ, ਦੁਨਿਆਵੀ ਸਤਿਕਾਰ ਕੁਰਮਾਚਾਰੀ ਦਾ ਦੇਣ ਲਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠੇ ਨੇ ਅਤੇ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ। ਆਹਾ, ਬਾਬਾ ਅਮਰਦਾਸ ਜੀ ਨੇ ਚਰਨਾਂ 'ਤੇ ਸੀਸ ਰੱਖ ਦਿੱਤਾ। ਆਖੋ ਸਤਨਾਮ।
1: ਸਤਨਾਮ।
0: ਮੈਂ ਰਿਸ਼ਤੇਦਾਰੀ ਕਰਕੇ ਨਹੀਂ ਆਇਆ ਤੁਹਾਡੇ ਕੋਲ, ਮੈਂ ਤਾਂ ਗੁਰੂ ਨਾਨਕ ਦਾ ਰੂਪ ਸਮਝ ਕੇ ਅੱਜ ਦਰਸ਼ਨ ਕਰਨ ਆਇਆ। ਬੰਦਾ ਭੁੱਖਾ ਹੋਵੇ, ਭੁੱਖਾ ਹੋਵੇ ਫਿਰ ਭੋਜਨ ਲਈ ਤਰਲੇ ਮਾਰਦਾ, ਆਖੋ ਸਤਨਾਮ
1: ਸਤਨਾਮ।
0: ਬੰਦਾ ਕਿਤੇ ਪਿਆਸਾ ਹੋਵੇ ਪਾਣੀ ਲਈ ਤਰਸਦਾ, ਜਦ ਅੰਦਰ ਜਾਗ ਜਾਂਦਾ ਨਾ ਫਿਰ ਇਹ ਨੀਵਾਂ ਵੀ ਹੋ ਜਾਂਦਾ ਤੇ ਝੁਕ ਵੀ ਜਾਂਦਾ, ਆਖੋ ਸਤਨਾਮ
1: ਸਤਨਾਮ।
0: ਹੈਰਾਨੀ ਦੀ ਗੱਲ ਨਹੀਂ ਕਿ 72 ਸਾਲ ਦੀ ਉਮਰ ਹੋਵੇ, ਬੁਢਾਪੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਗੁਰਮੁਖੋ, ਪਰ ਬੜਾ ਆਸਰਾ ਦਿੱਤਾ ਬਾਣੀ ਨੇ, ਗੁਰਮੁਖ ਕਦੇ ਬੁੱਢੇ ਨਹੀਂ, ਆਖੋ ਸਤਨਾਮ
1: ਸਤਨਾਮ।
0: ਹੌਸਲਾ ਦਿੱਤਾ ਪਾਤਸ਼ਾਹ ਨੇ, ਕੋਈ ਚਿੰਤਾ ਦੀ ਗੱਲ ਨਹੀਂ ਜੇ ਬੁਢਾਪਾ ਵੀ ਆ ਗਿਆ, ਸੁਰਤ ਦੇ ਅੰਦਰ ਗਿਆਨ ਹੋ ਜਾਏ ਕਿਤੇ ਫਿਰ ਬੁਢਾਪਾ ਨਹੀਂ, ਸਰੀਰ ਦਾ ਬੁਢਾਪਾ ਤੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਮਨਮੁੱਖਾਂ ਨੂੰ, ਸਰੀਰ ਦਾ ਬੁਢਾਪਾ ਤੇ ਹਰ ਇੱਕ ਨੂੰ ਹੀ ਆਉਂਦਾ, ਪਰ ਉਹ ਬੁੱਢੇ ਵਿਚਾਰਾਂ ਕਰਕੇ ਨਹੀਂ ਹੁੰਦੇ, ਆਖੋ ਸਤਨਾਮ
1: ਸਤਨਾਮ।
0: ਵਿਚਾਰ ਕਰਕੇ ਬੁੱਢੇ ਨਹੀਂ ਹੁੰਦੇ, ਉਹ ਸੇਵਾ ਲਈ ਮਨ ਬਣ ਗਿਆ। ਹੈਰਾਨੀ ਨਹੀਂ, ਜੀਵਨ ਦਾ ਬੁਢਾਪਾ ਹੋਵੇ ਤੇ ਸੇਵਾ ਸਤਿਗੁਰ ਦੇ ਇਸ਼ਨਾਨ ਦੀ ਮਿਲ ਜਾਏ, ਆਖੋ ਸਤਨਾਮ
1: ਸਤਨਾਮ।
0: ਸੇਵਾ ਸਤਿਗੁਰ ਦੇ ਇਸ਼ਨਾਨ ਦੀ ਮਿਲ ਜਾਏ, ਕਿੱਡੇ ਵੱਡੇ ਭਾਗ ਹੋਣਗੇ। ਮੇਰਾ ਖਿਆਲ ਆ ਸਾਡੇ ਵਿੱਚੋਂ 99% ਪਰਿਵਾਰ ਦੀ ਸੇਵਾ ਕਰਦੇ ਕਰਦੇ ਚਲੇ ਜਾਣਾ, ਰਿਸ਼ਤੇਦਾਰਾਂ ਦੀ ਸੇਵਾ ਕਰਦੇ ਕਰਦੇ ਚਲੇ ਜਾਣਾ ਅਸੀਂ, ਕਈ ਵਾਰੀ ਦੁਸ਼ਮਣਾਂ ਦੀ ਸੇਵਾ ਇਹ ਕਚਹਿਰੀਆਂ 'ਚ ਕਰਦਾ, ਉੱਥੇ ਹੀ ਕਰਦੇ ਚਲੇ ਜਾਣਾ ਨੇ, ਚੜ੍ਹਾਈ ਕਰ ਜਾਣੀ ਆ। ਵੱਡੇ ਭਾਗ ਨੇ ਜਿਹਨਾਂ ਨੂੰ ਸਤਿਗੁਰ ਦੀ ਸੇਵਾ ਮਿਲ ਜਾਂਦੀ ਆ, ਆਖੋ ਸਤਨਾਮ
1: ਸਤਨਾਮ।
0: ਇੱਥੋਂ ਹੀ ਬੇਨਤੀ ਸ਼ੁਰੂ ਕੀਤੀ ਸੀ, ਸਤਿਗੁਰ ਕੀ ਸੇਵਾ ਸਫਲ ਹੈ। ਹੋ ਸਕਦਾ ਪੁੱਤਰ ਦੀ ਸੇਵਾ ਸਾਰੀ ਉਮਰ ਕਰਦੇ ਰਹੋ, ਆਖਰੀ ਸਮੇਂ ਪਾਣੀ ਵੀ ਨਾ ਪੁੱਛੇ, ਗੁੱਸਾ ਨਾ ਕਰਿਓ ਕਿਤੇ। ਹੋ ਸਕਦਾ ਪਿਤਾ ਦੀ ਸੇਵਾ ਕਰਦੇ ਰਹੋ, ਤੁਹਾਨੂੰ ਬੇਦਖਲ ਕਰਜਾ ਜਾਂਦਾ ਜਾਂਦਾ ਜ਼ਰੂਰੀ ਨੇ ਸਫਲਤਾ ਮਿਲੇ, ਇੱਥੇ ਗਰੰਟੀ ਦਿੱਤੀ ਪਾਤਸ਼ਾਹ ਨੇ। ਕੋਈ ਕਰ ਲੈ ਆ ਕੇ ਕਿਸੇ ਕੌਮ ਦਾ, ਕਿਸੇ ਮਜ਼ਹਬ ਦਾ, ਕਿਸੇ ਬਰਾਦਰੀ ਦਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਦੂਜਾ ਪਾਸਾ ਵੀ ਦੱਸਿਆ ਬਾਣੀ, ਬੱਧਾ ਚੱਟੀ ਚੁੱਪ ਨਾ ਗੁਣ ਨਾ ਉਪਕਾਰ। ਬੱਜਾ ਹੋਇਆ ਆਉਂਦਾ ਘਰ ਦੇ ਬਿਮਾਰ ਆ, ਦੁੱਖ ਟੁੱਟਦਾ ਨਹੀਂ, ਇਸ ਕਰਕੇ ਆਇਆ ਗੁਰੂ ਕੋਲ। ਮੁਕੱਦਮੇ ਮੁੱਕਦੇ ਨਹੀਂ, ਗੁਰੂ ਕੋਲ ਆਇਆ ਹੋਇਆ। ਦੁੱਖ ਟੁੱਟਦੇ ਨਹੀਂ, ਗੁਰੂ ਅੱਗੇ ਖੜਾ। ਗੁਰੂ ਨੂੰ ਮਿਲਣ ਲਈ ਨਹੀਂ ਆਇਆ, ਸੌਦਾ ਹੀ ਕਰਨ ਆਇਆ ਕਿ ਜੇ ਕਿਤੇ ਦੁੱਖ ਟੁੱਟ ਜਾਣ ਤੇ ਇੱਕ ਸਹਿਜ ਪਾਠ ਹੀ ਕਰਾ ਦਿਆਂ ਤੇਰਾ, ਆਖੋ ਸਤਨਾਮ
1: ਸਤਨਾਮ।
0: ਸੌਦੇਬਾਜ਼ੀ ਗੁਰੂ ਨਾਲ ਕਰਨਾ ਚਾਹੁੰਦਾ ਤੇ ਇਸ ਦਰਬਾਰ ਵਿੱਚ ਸੌਦੇਬਾਜ਼ੀ ਨਹੀਂ ਚੱਲਦੀ, ਇੱਥੇ ਤੇ ਸੌਦਾ ਹੀ ਪ੍ਰੇਮ ਦਾ, ਆਖੋ ਸਤਨਾਮ
1: ਸਤਨਾਮ।
0: ਔਰ ਪ੍ਰੇਮ ਦਾ ਗੁਰਮੁਖੋ ਇੱਕ ਨਿਯਮ ਆ ਕਿ ਪ੍ਰੇਮ ਵਿੱਚ ਸਭ ਕੁਝ ਦੇਣਾ ਹੀ ਹੁੰਦਾ, ਸੁਪਨੇ ਵਿੱਚ ਵੀ ਕੁਝ ਨਹੀਂ ਮੰਗਣਾ ਹੁੰਦਾ। ਜਿਹੜਾ ਪਿਆਰ ਆ ਨਾ ਉਹ ਲੈਣ ਦੇਣ 'ਤੇ ਖੜਾ। ਤੁਸੀਂ ਮੇਰਾ ਕੋਈ ਕਾਰਜ ਧੰਦਾ ਸਵਾਰ ਦਿੱਤਾ, ਮੈਂ ਤੁਹਾਡਾ ਸਵਾਰ ਦਿੱਤਾ, ਲੈਣ ਦੇਣ ਹੋ ਗਿਆ। ਪਿਆਰ ਉਦੋਂ ਮੁੱਕ ਜਾਂਦਾ ਜਦੋਂ ਕਿਸੇ ਦੀ ਗਰਜ਼ ਪੂਰੀ ਨਹੀਂ ਹੁੰਦੀ, ਆਖੋ ਸਤਨਾਮ
1: ਸਤਨਾਮ।
0: ਇੱਥੇ ਜਿੱਥੇ ਅਸੀਂ ਬੈਠੇ ਉੱਥੇ ਸਿਰਫ ਤੇ ਸਿਰਫ ਪ੍ਰੇਮ ਦਾ ਸੌਦਾ। ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮੋਢੇ ਤੇ ਗਾਗਰ ਚੁੱਕ ਲਈ, 12 ਸਾਲ ਬੀਤ ਗਏ ਜੇ ਗਲਤੀ ਨਾ ਖਾ ਜਾਂਦੇ। ਸੰਸਾਰ ਕਹਿੰਦਾ ਇੰਨੇ ਥਾਵਾਂ ਆਇਆ, ਬੁਢਾਪਾ ਸਿਰ ਤੇ ਕੂਕਦਾ, ਹਨੇਰੀ ਆਈ ਹੋਈ ਹੈ, ਪਰ ਗਾਗਰ ਚ ਕੀ ਹੋਈ ਆ, ਜੁਲਾਹੇ ਦੀ ਖੱਡੀ ਦੇ ਵਿੱਚ ਡਿੱਗ ਪਏ। ਆਵਾਜ਼ ਆਈ, ਪੁੱਛਿਆ ਜੁਲਾਹੇ ਨੇ ਕੌਣ ਆਏ, ਆਵਾਜ਼ ਕਾਹਦੀ ਬਾਹਰ ਆ ਗਈ। ਕਹਿੰਦੇ ਅਮਰੂ ਨਿਥਾਵਾਂ ਹੋਣਾ, ਆਖੋ ਸਤਨਾਮ
1: ਸਤਨਾਮ।
0: ਅਮਰੂ ਨਿਥਾਵਾਂ ਹੋਣਾ, ਦਰ ਦਰ ਧੱਕੇ ਖਾਂਦਾ ਫਿਰਦਾ, ਆਖੋ ਸਤਨਾਮ
1: ਸਤਨਾਮ।
0: ਠੇਡੇ ਖਾਂਦਾ ਫਿਰਦਾ, ਆਵਾਜ਼ ਦਿੱਤੀ ਕਮਲੀਏ ਇੱਥੇ ਦੇ ਨਹੀਂ,

0: ਕਮਲੀਏ ਇੱਥੇ ਦੇ ਨਹੀਂ, ਇਹ ਤਾਂ ਪ੍ਰੇਮ ਹਲਾਰੇ ਨੇ, ਆਪਸ ਸੁਣਾਓ
1: ਸਤਨਾਮ।
0: ਗੋਇੰਦਵਾਲ ਸਾਹਿਬ ਵਿੱਚ ਭਾਈ ਪਾਰੋ ਸਤਿਗੁਰਾਂ ਦੇ ਦਰਸ਼ਨ ਕਰਨ ਜਾਂਦਾ ਸੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਕਦੇ ਅਕਬਰ ਉਹਨਾਂ ਦਿਨਾਂ ਵਿੱਚ ਸਿਰਫ 27 ਸਾਲ ਦੀ ਉਮਰ ਸੀ ਅਕਬਰ ਦੀ, ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ। ਔਰ ਏਡਾ ਵੱਡਾ ਸਰੋਤਾ ਹੈ ਅਕਬਰ, 2 ਘੰਟੇ ਤੇ 27 ਮਿੰਟ ਇੱਕ ਟੱਕ ਇੱਕ ਚੌਕੜੀ ਵਿੱਚ ਸਤਿਗੁਰਾਂ ਦੇ ਸਨਮੁਖ ਅਕਬਰ ਬੈਠਾ ਰਿਹਾ। ਕਹਿ ਰਹੇ ਹੋ ਸਤਨਾਮ
1: ਸਤਨਾਮ।
0: ਇੱਥੇ ਕਿਤੇ 10 ਮਿੰਟ ਬਹਿਣਾ ਪੈ ਜਾਏ, ਕਦੇ ਗੋਡੇ ਚੱਕਦਾ ਫਿਰਦਾ, ਕਦੇ ਮੋਢੇ ਚੱਕਦਾ ਫਿਰਦਾ। ਕਾਰਨ ਇੱਕੋ ਹੀ ਆ ਵੀ ਜਿਸ ਗੱਡੀ ਨੂੰ ਪਰਮੇਸ਼ੁਰ ਨੇ ਪਰਮਾਤਮਾ ਨਾਲ ਮਿਲਣ ਲਈ ਦਿੱਤਾ ਸੀ ਉਹ ਇਹਨੇ ਭੋਗਾਂ ਵਿੱਚ ਹੀ ਗਵਾ ਲਈ। ਆਖੋ ਸਤਨਾਮ
1: ਸਤਨਾਮ।
0: ਬੁਰਾ ਹਾਲ ਆ ਇਸ ਸਰੀਰ ਦਾ ਕੀਤਾ ਹੋਇਆ, ਇਸ ਘੋੜੇ ਨੂੰ ਉਹ ਬਰਬਾਦੀ ਕੀਤੀ ਇਹਦੀ ਜਿਹੜਾ ਯਾਦ ਰੱਖੇ। ਆਖੋ ਸਤਨਾਮ
1: ਸਤਨਾਮ।
0: ਖੋਖਲਾ ਹੋਇਆ ਪਿਆ ਇਹਦੇ ਅੰਦਰ ਜਿਹੜੀ ਐਨਰਜੀ ਹੈ ਨਾ, ਮੈਂ ਬੇਨਤੀ ਕਰਾਂ, ਜੇ ਤਾਂ ਅੱਜ ਸਿਮਰਨ ਕਰਦੇ ਸੀ ਨਾ, ਕੱਲ੍ਹ ਆਪ ਜੀ ਵੀ ਕਰਦੇ ਸੀ, ਭਾਈ ਸਾਹਿਬ ਜੀ ਕਰਾ ਰਹੇ ਸੀ, ਜੇ ਤਾਂ ਇਹ ਐਨਰਜੀ ਉੱਪਰ ਨੂੰ ਚਲੀ ਜਾਏ ਤੇ ਦਸਮ ਦੁਆਰ ਖੁੱਲ੍ਹ ਜਾਂਦੇ ਨੇ। ਆਖੋ ਸਤਨਾਮ
1: ਸਤਨਾਮ।
0: ਜਦੋਂ ਥੱਲੇ ਨੂੰ ਇਹ ਐਨਰਜੀ ਜਾਂਦੀ ਹੈ ਫਿਰ ਕੰਮ ਨਹੀਂ ਬਣ ਜਾਂਦਾ ਬੰਦਾ। ਆਖੋ ਸਤਨਾਮ
1: ਸਤਨਾਮ।
0: ਜਿਉਂ ਹੀ ਤੁਸੀਂ ਆਪ ਜੀ ਸਿਮਰਨ ਕਰਦੇ ਹੋ ਕਾਮ ਦੇ ਦੁਆਰ ਨਸ਼ਟ ਕਰ ਦਿੰਦੀ, ਜਦ ਨਾਮ ਕੰਬਲ ਤੇ ਤੁਸੀਂ ਵਾਹਿਗੁਰੂ ਸ਼ਬਦ ਦੀ ਚੋਟ ਮਾਰਦੇ ਹੋ। ਆਖੋ ਸਤਨਾਮ
1: ਸਤਨਾਮ।
0: ਤਿੰਨ ਤਰ੍ਹਾਂ ਦੇ ਲੋਕ ਗੁਰਮੁਖੋਂ ਭਗਤੀ ਨਹੀਂ ਕਰ ਸਕਦੇ ਭਾਵੇਂ ਕਰੋੜ ਜਨਮ ਕਿਉਂ ਨਾ ਆ ਜਾਣ। ਬਾਬਾ ਕਬੀਰ ਕਹਿੰਦੇ, ਕਾਮੀ ਕਾ ਗੁਰੂ ਕਾਮਨੀ, ਲੋਭੀ ਕਾ ਗੁਰੂ ਧਾਮ। ਆਹਾ, ਕਬੀਰ ਕਾ ਗੁਰੂ ਸੰਤ ਹੈ, ਸੰਤ ਕਾ ਗੁਰੂ ਨਾਮ। ਆਖੋ ਸਤਨਾਮ
1: ਸਤਨਾਮ।
0: ਨਹੀਂ ਕਰ ਸਕਦੇ, ਲੋਭੀ ਬੰਦਾ ਨਹੀਂ ਕਰ ਸਕਦਾ। ਮੈਂ ਬੇਨਤੀ ਕਰਾਂ, ਪ੍ਰਿਥੀ ਚੰਦ ਉੱਥੇ ਹੀ ਸਿਰੇ ਦਾ ਲੋਭੀ ਆ। ਆਖੋ ਸਤਨਾਮ
1: ਸਤਨਾਮ।
0: ਹਰਿਮੰਦਰ ਸਾਹਿਬ 'ਚ ਬੈਠਾ, ਹਰਿਮੰਦਰ ਸਾਹਿਬ ਵਿੱਚ ਹੀ ਬੈਠਾ ਸਿਰੇ ਦਾ ਲੋਭੀ ਆ। ਧੰਨ ਗੁਰੂ ਤੇਗ ਬਹਾਦਰ ਦੇ ਸਮੇਂ ਧੀਰ ਮੱਲ ਸਿਰੇ ਦਾ ਲੋਭੀ ਤੇ ਹੰਕਾਰੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਸੰਸਾਰ ਤੋਂ ਦੁਨਿਆਵੀ ਤੌਰ 'ਤੇ ਸਰੀਰ ਕਰਕੇ ਮੁਕਾਉਣਾ ਚਾਹਿਆ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਹੰਕਾਰ ਅਤੇ ਲੋਭ ਦੀ ਚਰਮ ਸੀਮਾ ਇਹਨੂੰ ਕਹਿੰਦੇ ਅਸੀਂ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਿਹਾ ਸੀ ਸ਼ੁਰੂ ਵਿੱਚ, ਜ਼ਰੂਰੀ ਨਹੀਂ ਕਿ ਖੂਨ ਇੱਕ ਹੋਵੇ ਅਤੇ ਸੰਬੰਧ ਬਣ ਸਕਦਾ, ਸੰਬੰਧ ਤਾਂ ਇੱਕ ਚੀਜ਼ ਨਾਲ ਹੀ ਬਣਨਾ ਕਿਤੇ ਪ੍ਰੇਮ ਹੋ ਜਾਏ। ਆਖੋ ਸਤਨਾਮ
1: ਸਤਨਾਮ।
0: ਇੱਥੇ ਸੌਦਾ ਪ੍ਰੇਮ ਦਾ ਜਿੱਥੇ ਮੈਂ ਬੇਨਤੀ ਕਰਾਂ, ਰਿਸ਼ਤੇਦਾਰੀ ਨਹੀਂ ਦੇਖੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਵੀ ਲੋਕ ਹੀ ਕਹਿਣਗੇ ਕਰਮਾਚਾਰੀ ਵਿੱਚ ਇਹ ਕੀ ਕਰਦਾ। ਆਖੋ ਸਤਨਾਮ
1: ਸਤਨਾਮ।
0: ਬਸ ਇੱਥੇ ਜਿੱਥੇ ਅਸੀਂ ਬੈਠੇ ਹਾਂ ਨਾ, ਇੱਥੇ ਇੱਕ ਤਰੀਕੇ ਨਾਲ ਇਹ ਸੌਦਾ ਮਿਲਦਾ ਕਿ ਇਹ ਮਿਟ ਜਾਏ ਕਿਤੇ। ਆਖੋ ਸਤਨਾਮ
1: ਸਤਨਾਮ।
0: ਇਹ ਮਿਟਣ ਨੂੰ ਪਿਆਰ ਨਹੀਂ, ਅਕਬਰ ਦਰਸ਼ਨ ਕਰਨ ਆਇਆ। ਮੈਂ ਬੇਨਤੀ ਕਰ ਰਿਹਾ ਸੀ 2 ਘੰਟੇ 27 ਮਿੰਟ ਇਤਿਹਾਸ ਕਹਿੰਦਾ, ਇੱਕ ਤੱਕ ਦਰਸ਼ਨ ਕਰਦਾ ਰਿਹਾ ਔਰ ਬੇਨਤੀ ਕੀਤੀ ਮੈਂ ਕੀ ਸੇਵਾ ਕਰਾਂ। ਆਖੋ ਸਤਨਾਮ
1: ਸਤਨਾਮ।
0: ਸਤਿਗੁਰ ਕਹਿੰਦੇ ਅਸੀਂ ਭੀਖ ਨਹੀਂ ਮੰਗਦੇ ਹੁੰਦੇ, ਸੰਗਤ ਦਰਸ਼ਨ ਕਰਦੀ ਹੈ ਲੰਗਰ ਦੀ ਸੇਵਾ ਦੀ। ਮੰਗਣਾ ਤੇ ਸਿੱਖ ਦੀ ਉਸ ਡੈਰੀ ਵਿੱਚ ਹੀ ਨਹੀਂ ਗੁਰਮੁਖ ਲਿਖਿਆ। ਆਖੋ ਸਤਨਾਮ
1: ਸਤਨਾਮ।
0: ਉਹ ਸਿੱਖ ਸਿੱਖ ਨਹੀਂ ਜਿਹੜਾ ਮੰਗ ਕੇ ਖਾਂਦਾ। ਆਖੋ ਸਤਨਾਮ
1: ਸਤਨਾਮ।
0: ਸਿੱਖ ਦਾ ਤੇ ਇੱਕ ਗਾਡੀ ਦਾ ਦੱਸਿਆ, ਸਿੱਖ ਕਿਰਤ ਕਰਦਾ, ਕਿਰਤ ਕਰਕੇ ਸ਼ਾਮ ਨੂੰ ਜਦ ਥੱਕ ਕੇ ਆਉਂਦਾ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਜਿਹੜਾ ਇਹ ਅੰਜਲ ਮੈਂ ਛਕਣਾ ਇਹ ਵਾਪਦਾ ਆਖੋ ਸਤਨਾਮ
1: ਸਤਨਾਮ,
0: ਕਿਉਂਕਿ ਉਸਨੇ ਆਪਣੀ ਕਿਰਤ ਵਿੱਚੋਂ ਉਸ ਨੂੰ ਲਿਆਂਦਾ ਹੁੰਦਾ ਅੱਧਾ ਸੰਤ ਤੇ ਉਦੋਂ ਹੀ ਆ, ਕਿਉਂਕਿ ਉਹਦੀ ਸੁਰਤ ਭਟਕਦੀ ਨਹੀਂ। ਠੱਗੀ ਠੋਰੀ ਦਾ ਮਾਲ ਕਦੇ ਸ਼ਾਂਤੀ ਨਹੀਂ ਦਿੰਦਾ, ਮੈਂ ਕਿਵੇਂ ਕਰਨਾ ਆਖੋ ਸਤਨਾਮ
1: ਸਤਨਾਮ।
0: ਲੋਕ ਅਸ਼ਾਂਤ ਕਿਉਂ, ਅੱਜ ਦਾ ਯੁੱਗ ਅਸ਼ਾਂਤ ਕਿਉਂ ਆ? ਪੈਸੇ ਘਰ ਵਿੱਚ ਨੇ, ਕਾਰਾਂ ਕੋਠੀਆਂ ਕੋਲ ਨੇ, ਇੱਕੋ ਹੀ ਗੱਲ ਪੁੱਛੀ ਜਾਂਦੇ ਨੇ ਜੀ ਘਰ 'ਚ ਸ਼ਾਂਤੀ ਕਿਉਂ ਹੈ ਨਹੀਂ, ਆਖੋ ਸਤਨਾਮ
1: ਸਤਨਾਮ।
0: ਇੱਕੋ ਹੀ ਸਵਾਲ ਕਲਯੁੱਗ ਦਾ ਬੰਦਾ ਪੁੱਛੀ ਜਾਂਦਾ ਅੱਜ, ਵੀ ਸ਼ਾਂਤੀ ਕਿਉਂ ਹੈ ਨਹੀਂ, ਆਖੋ ਸਤਨਾਮ
1: ਸਤਨਾਮ।
0: ਔਰ ਇਹ ਸ਼ਾਂਤੀ ਨਾ ਹੋਣ ਦਾ ਕਾਰਨ ਇੱਕੋ ਹੀ ਆ ਕਿ ਇਹਦੀ ਕਮਾਈ ਸ਼ੁੱਧ ਨਹੀਂ ਰਹੀ, ਆਖੋ ਸਤਨਾਮ
1: ਸਤਨਾਮ।
0: ਗੱਲ ਸਿਰਫ ਤਨ ਦੀ ਕਮਾਈ ਦੀ ਨਹੀਂ, ਇਸਦੇ ਮਨ ਦੀ ਕਮਾਈ ਵੀ ਸ਼ੁੱਧ ਨਹੀਂ, ਕਿਉਂਕਿ ਪਰਾਏ ਤਨ ਤੇ ਪਰਾਏ ਧਨ ਤੇ ਅੱਖ ਰੱਖੀ ਬੈਠਾ, ਆਖੋ ਸਤਨਾਮ
1: ਸਤਨਾਮ।
0: ਇਹਦੀਆਂ ਅੱਖਾਂ ਹੀ ਇੰਨੀਆਂ ਮੈਲੀਆਂ ਹੋ ਗਈਆਂ, ਗੁਰੂ ਦਰਸ਼ਨਾਂ ਦੇ ਕਾਬਲ ਹੀ ਨਹੀਂ ਰਹੀਆਂ, ਕੰਨ ਇੰਨੇ ਮੈਲੇ ਹੋ ਗਏ, ਓਹ ਗੁਰੂ ਮਹਿਮਾ ਸੁਣਨ ਨੂੰ ਤਿਆਰ ਹੀ ਨਹੀਂ, ਸਾਰਾ ਦਿਨ ਗਾਣੇ ਲਾਈ ਰੱਖਦਾ, ਗਿੱਧਾ ਪਾਈ ਜਾਂਦਾ, ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਿਹਾ ਭਾਈ ਪਾਰੋ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਨ ਆਉਂਦੇ ਹੁੰਦੇ ਸੀ ਆਪਣੇ ਨਗਰ ਤੋਂ, ਜਨਰਲ ਅਬਦੁੱਲਾ ਦਿੱਲੀ ਤੋਂ ਆ ਰਿਹਾ ਸੀ, ਉਸਨੂੰ ਅਟਕਣਾ ਪੈ ਗਿਆ ਅਕਬਰ ਦਾ ਜਨਰਲ, ਕਿਉਂਕਿ ਬਿਆਸ ਚੜਿਆ ਹੋਇਆ ਸੀ, ਇਸਨੇ ਬਿਆਸ ਤੋਂ ਥੋੜ੍ਹੀ ਦੇਰ ਪਿੱਛੇ ਜਿਹੜਾ ਆਪਣਾ ਕਾਫਲਾ ਸੀ ਉਹ ਰੋਕ ਲਿਆ। ਇਸਨੇ ਦੇਖਿਆ ਇੱਕ ਸੱਜਣ ਘੋੜੀ 'ਤੇ ਅਸਵਾਰ ਆ, ਜਾਨ ਦੀ ਨਾ ਪਰਵਾਹ ਕਰਦੇ ਹੋਏ ਬਿਆਸ ਦਰਿਆ ਦੇ ਵਿੱਚ ਇਹ ਘੋੜੀ ਠੇਲ ਦਿੱਤੀ, ਆਖੋ ਸਤਨਾਮ
1: ਸਤਨਾਮ।
0: ਸਤਿਗੁਰੂ ਕਿਤੇ ਦੇਖ ਰਹੇ ਸੀ ਦੂਰੋਂ ਭਾਈ ਪਾਰੋ ਨੂੰ, ਇਹ ਕਦੇ ਹੋ ਸਕਦਾ ਵੀ ਗੁਰੂ ਦੀ ਨਜ਼ਰ ਸਿੱਖ 'ਤੇ ਨਾ ਹੋਵੇ, ਆਖੋ ਸਤਨਾਮ
1: ਸਤਨਾਮ।
0: ਫਿਰ ਮੈਂ ਬੇਨਤੀ ਕਰਾਂ, ਹੋਵੇ ਸਿੱਖ ਕਿਤੇ ਸ਼ਰਾਬੀ ਨਾ ਹੋਵੇ, ਹੋਵੇ ਸਿੱਖ ਕਿਤੇ ਬੇਈਮਾਨ ਨਾ ਹੋਵੇ, ਹੋਵੇ ਸਿੱਖ ਕਿਤੇ ਠੱਗ ਨਾ ਹੋਵੇ, ਕਦੇ ਹੋ ਸਕਦਾ ਗੁਰੂ ਜੀ ਦੀ ਨਜ਼ਰ ਜਿਹੜੀ ਆ ਸਿੱਖ ਤੋਂ ਪਰੇ ਹੋ ਜਾਏ। ਸਤਿਗੁਰੂ ਉੱਠ ਕੇ ਖੜੇ ਹੋ ਗਏ ਭਾਈ ਪਾਰੋ ਜੀ ਨੂੰ ਦੇਖ ਕੇ, ਜਦੋਂ ਘੋੜੀ ਬੰਨੀ ਨਮਸਕਾਰ ਕੀਤੀ, ਸਤਿਗੁਰ ਨੇ ਪਹਿਲਾ ਸਵਾਲ ਕੀਤਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਕੱਲ੍ਹ ਵੀ ਦਰਸ਼ਨ ਹੋ ਸਕਦੇ ਸੀ, ਅਗਰ ਕੁਛ ਹੋ ਜਾਂਦਾ ਤੈਨੂੰ ਆਖੋ ਸਤਨਾਮ
1: ਸਤਨਾਮ।
0: ਅਗਰ ਤੈਨੂੰ ਕੁਝ ਹੋ ਜਾਂਦਾ ਦਰਸ਼ਨ ਤੇ ਕੱਲ੍ਹ ਵੀ ਹੋ ਸਕਦੇ ਸੀ, ਪਰਸੋਂ ਵੀ ਹੋ ਸਕਦੇ ਸੀ, ਪਾਣੀ ਇੰਨਾ ਚੜਿਆ, ਇੰਨੀ ਜੀਵਨ ਦਾ ਜੋਖਮ ਲੈਣ ਦੀ ਲੋੜ ਕੀ ਸੀ? ਪਤਾ ਕੀ ਕਹਿੰਦਾ, ਦਰਸ਼ਨ ਤੋਂ ਬਗੈਰ ਸਿੱਖ ਰਹਿ ਕੇ ਨਹੀਂ ਸਕਦਾ, ਆਖੋ ਸਤਨਾਮ
1: ਸਤਨਾਮ।
0: ਤੇਰੇ ਗੁੱਸਾ ਮੈਂ ਕਰਨਾ, ਮੈਨੂੰ ਆਪਣੇ ਮਹਾਂਪੁਰਸ਼ਾਂ ਦੀ ਗੱਲ ਯਾਦ ਆ ਗਈ, ਸ਼੍ਰੀਮਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਇੱਕ ਵਚਨ ਕੀਤਾ, ਕਹਿੰਦੇ ਜਿਸ ਦਿਨ ਦਰਵਾਜ਼ੇ ਤੋਂ ਇੱਕ ਕਦਮ ਬਾਹਰ ਆ ਜਾਇਆ ਕਰੇਗਾ ਨਾ, ਫਿਰ ਪਾਤਸ਼ਾਹ ਦੀ ਡਿਊਟੀ ਆ ਤੇਰੀ ਜਾਂ ਮੇਰੀ ਨਹੀਂ, ਫਿਰ ਉਹਨੇ ਰੱਖਿਆ ਕਰਨੀ ਆ, ਬੇਪਰਵਾਹ ਹੋ ਕੇ ਆ ਜਾਇਆ ਕਰ, ਦਿਨ ਰਾਤ ਨੂੰ ਦੇਖਿਆ ਕਰ, ਆਖੋ ਸਤਨਾਮ
1: ਸਤਨਾਮ।
0: ਪਰ ਇਹਨੂੰ ਤਾਂ ਜਾਨ ਪਿਆਰੀ ਆ, ਇਹ ਮਰਨਾ ਨਹੀਂ ਚਾਹੁੰਦਾ, ਅਤੇ ਜਿੱਥੇ ਸੌਦਾ ਲੈਣ ਬੈਠੇ ਹਾਂ ਉੱਥੇ ਉੱਥੇ ਸ਼ਰਤ ਹੀ ਪਹਿਲੀ ਇਹ ਆ, ਪਹਿਲੇ ਮਰਨ ਕਬੂਲ। ਇਹ ਕਹਿੰਦਾ ਮੈਂ ਮਰਨਾ ਨਹੀਂ, ਮਰਨ ਦੀ ਇੱਛਾ ਨਹੀਂ, ਉਹ ਕਹਿੰਦਾ ਪਹਿਲਾਂ ਮਰ ਕੇ ਦਿਖਾ, ਆਖੋ ਸਤਨਾਮ
1: ਸਤਨਾਮ।
0: ਪਤਾ ਮਾਲਕ ਕੀ ਕਹਿਣ ਲੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਕਹਿੰਦੇ ਭਾਈ ਪਾਰੋ ਇੱਛਾ ਕਰਦੀ ਆ ਇਹ ਗੁਰਗੱਦੀ ਤੈਨੂੰ ਬਖਸ਼ਦੇ, ਆਖੋ ਸਤਨਾਮ
1: ਸਤਨਾਮ।
0: ਇੰਨਾ ਦਿਆਲ ਹੋ ਜਾਂਦਾ ਸਤਿਗੁਰੂ ਜਦ ਉਹਦੀ ਦ੍ਰਿਸ਼ਟੀ ਹੋ ਜਾਂਦੀ ਹੈ, ਹੱਥ ਜੋੜ ਦਿੱਤੇ ਭਾਈ ਪਾਰੋ ਜੀ ਨੇ, ਬੇਨਤੀ ਕੀਤੀ ਦਾਤਾ

0: ਦਾਤਾ ਮੈਨੂੰ ਤੇ ਤੇਰੀ ਸਿੱਖੀ ਪਿਆਰੀ ਲੱਗਦੀ ਹੈ, ਤੁਸੀਂ ਸਤਿਗੁਰ ਹੋਵੋ ਮੈਂ ਸਿੱਖ ਹੋਵਾਂ, ਫਿਰ ਕਿਆ ਕਹਿਣੇ ਨੇ, ਆਖੋ ਸਤਨਾਮ
1: ਸਤਨਾਮ,
0: ਤੁਸੀਂ ਮੇਰੇ ਸਤਿਗੁਰੂ, ਮੈਂ ਤੁਹਾਡਾ ਸੇਵਕ ਰਹਾਂ, ਇਸ ਤੋਂ ਵੱਧ ਕੋਈ ਹੋਰ ਇੱਛਾ ਹੀ ਹੈ ਨਹੀਂ, ਆਖੋ ਸਤਨਾਮ
1: ਸਤਨਾਮ।
0: ਇੱਕ ਪੰਡਿਤ ਆ ਗਏ, ਉਹਨਾਂ ਦੇ ਕੋਈ ਪੁੱਤਰ ਹੈ ਨਹੀਂ ਸੀ, ਬੱਚਾ ਹੈ ਨਹੀਂ ਸੀ, ਆ ਕੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਦਾਤਾ ਜੀ ਇਸ ਘਰ ਦੀ ਜੜ ਵੀ ਹਰੀ ਹੋ ਜਾਏ। ਪਾਤਸ਼ਾਹ ਕਹਿਣ ਲੱਗੇ, ਜਾਓ ਤੁਹਾਡੇ ਦੋ ਪੁੱਤਰ ਹੋ ਜਾਣਗੇ, ਆਖੋ ਸਤਨਾਮ
1: ਸਤਨਾਮ।
0: ਭਾਈ ਗਰਦਾਰੀ ਨੂੰ ਵੀ ਪਤਾ ਲੱਗਾ ਕਿ ਉਸ ਬ੍ਰਾਹਮਣ ਨੂੰ ਵਰ ਮਿਲ ਗਿਆ ਤੇ ਤੇਰੇ ਦੋ ਪੁੱਤਰ ਹੋਣਗੇ। ਭਾਈ ਗਰਦਾਰੀ ਵੀ ਧੰਨ ਗੁਰੂ ਅਮਰਦਾਸ ਜੀ ਦੇ ਪਾਸ ਚਲੇ ਗਏ, ਕਹਿੰਦੇ ਪਾਤਸ਼ਾਹ ਕਰੋੜਾਂ ਦੀ ਜਾਇਦਾਦ ਆ, ਕੋਈ ਸੰਭਾਲਣ ਵਾਲਾ ਹੈ ਨਹੀਂ, ਕਿਰਪਾ ਕਰ ਦਿਓ। ਸਤਿਗੁਰ ਕਹਿੰਦੇ ਹੁਕਮ 'ਚ ਰਹੀਦਾ, ਹੁਕਮ 'ਚ ਰਹੀਦਾ, ਜੋ ਪਾਤਸ਼ਾਹ ਨੇ ਦਿੱਤਾ ਉਹਦੇ ਵਿੱਚ ਸਬਰ ਕਰੀਦਾ, ਕੁਝ ਵਚਨ ਨਾ ਕੀਤਾ, ਆਖੋ ਸਤਨਾਮ
1: ਸਤਨਾਮ।
0: ਇਹ ਉਦਾਸ ਹੋ ਕੇ ਆ ਗਿਆ। ਭਾਈ ਪਾਰੋ ਜੀ ਨੂੰ ਪਤਾ ਲੱਗਾ, ਆ ਸੁਣ ਲੈਣਾ ਜ਼ਰਾ ਬੇਨਤੀ, ਭਾਈ ਪਾਰੋ ਜੀ ਨੂੰ ਪਤਾ ਲੱਗਾ, ਜਾ ਕੇ ਭਾਈ ਗਰਦਾਰੀ ਨੂੰ ਕਹਿਣ ਲੱਗਾ, ਸਤਿਗੁਰ ਤੇ ਪੂਰਨ ਸ਼ਰਧਾ ਰੱਖ, ਕਿਰਪਾ ਹੋ ਜਾਓ, ਕਿਰਪਾ ਹੋ ਜਾਊ ਤੇਰੇ 'ਤੇ। ਕਮਾਈ ਵਾਲਾ ਸੀ, ਬਚਨ ਪੂਰਾ ਹੋ ਗਿਆ, ਪੰਜਾਂ ਸਾਲਾਂ 'ਚ ਪੰਜ ਪੁੱਤਰ ਹੋ ਗਏ। 25 ਸਾਲੀ ਇਹ ਗਰਦਾਰੀ ਆਪਣੇ ਪਰਿਵਾਰ ਨੂੰ ਲੈ ਕੇ ਆਇਆ। ਸਤਿਗੁਰ ਕਹਿੰਦੇ ਇਹ ਬੱਚੇ ਕਿਸ ਦੇ ਨੇ? ਕਹਿੰਦੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੋ ਗਈ। ਕਹਿੰਦੇ ਕਿਸੇ ਨੇ ਬਚਨ ਕੀਤਾ ਸੀ? ਕਹਿੰਦੇ ਭਾਈ ਪਾਰੋ ਨੇ ਬਚਨ ਕੀਤਾ ਸੀ। ਕਹਿ ਦਿਓ ਸਤਨਾਮ
1: ਸਤਨਾਮ।
0: ਸਤਿਗੁਰਾਂ ਨੇ ਭਾਈ ਪਾਰੋ ਵੱਲ ਦੇਖਿਆ, ਦੇਖਣ ਦਾ ਲਹਿਜ਼ਾ ਪਾਤਸ਼ਾਹ ਦਾ ਵੱਖਰਾ ਸੀ। ਕਹਿੰਦੇ ਜੇ ਗੁਰੂ ਨਾਨਕ ਦਾ ਘਰ ਉਸ ਰਜ਼ਾ ਵਿੱਚ ਨਾ ਹੋਵੇ ਨਾ, ਤੂੰ ਇਹੋ ਜਿਹੇ ਕੰਮ ਕਰਿਆ ਕਰ, ਆਖੋ ਸਤਨਾਮ
1: ਸਤਨਾਮ।
0: ਭਾਈ ਪਾਰੋ ਨੂੰ ਸਮਝ ਆ ਗਈ ਵੀ ਸਤਿਗੁਰ ਕੀ ਕਹਿਣਾ ਚਾਹੁੰਦੇ ਨੇ। ਇਹ ਹੁਕਮ ਅਦੂਲੀ ਕੀਤੀ, ਜਦ ਸਤਿਗੁਰ ਨੇ ਕਹਿ ਦਿੱਤਾ ਤੇ ਤੂੰ ਹੁਕਮ ਦੇ ਉਲੰਘਣਾ ਕਿਉਂ ਕੀਤੀ? ਇਹ ਨਹੀਂ ਕਿਹਾ ਵੀ ਜਿਹੜਾ ਹੋ ਗਿਆ ਸੋ ਹੋ ਗਿਆ, ਵੀ ਇੱਦਾਂ ਹੀ ਕਰਨਾ, ਆਖੋ ਸਤਨਾਮ
1: ਸਤਨਾਮ।
0: ਸਾਡਾ ਤਾਂ ਸੁਭਾਅ ਹੀ ਇਹ ਨਾ ਵੀ ਜਿਹੜਾ ਕਰ ਦਿੱਤਾ ਵੀ ਸਾਨੂੰ ਹਟਾ ਕੇ ਕੋਈ ਦੱਸੇ, ਹਮ ਕਿਸੇ ਸੇ ਕੰਮ ਨਹੀਂ, ਆਖੋ ਸਤਨਾਮ
1: ਸਤਨਾਮ।
0: ਹੱਥ ਜੋੜ ਦਿੱਤੇ, ਦਾਤਾ ਗਲਤੀ ਹੋ ਗਈ, ਬਖਸ਼ ਦਿਓ। ਕਹਿੰਦੇ ਜੇ ਬਖਸ਼ਾਉਣਾ ਚਾਹੁੰਦਾ ਨਾ, ਜਾ ਸਭ ਕੁਛ ਛੱਡ ਕੇ ਆ ਜਾ, ਸਰੀਰ ਛੱਡਣਾ ਪੈਣਾ, ਆਖੋ ਸਤਨਾਮ
1: ਸਤਨਾਮ।
0: ਇਤਿਹਾਸ ਸੁਣਾ ਰਹੇ ਆਪ ਜੀ ਨੂੰ, ਸਭ ਕੁਝ ਵੰਡ ਵਰਤਾ ਕੇ ਭਾਈ ਪਾਰੋ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆ ਕੇ ਬੈਠ ਗਿਆ, ਆਖੋ ਸਤਨਾਮ
1: ਸਤਨਾਮ।
0: ਦਾਤਾ ਇਹ ਸਰੀਰ ਤੇਰਾ ਆ, ਸਵਾਸ ਤੇਰੇ ਆ, ਜਿੱਦਾਂ ਤੇਰਾ ਸਮਾਂ, ਜਿੰਨੀ ਤੇਰੀ ਮੌਜ ਆ ਉਹਨਾਂ ਰੱਖ ਲਈ, ਆਖੋ ਸਤਨਾਮ
1: ਸਤਨਾਮ।
0: ਸਮਾਂ ਹੋ ਗਿਆ ਗੁਰਮੁਖੋ, 1 ਮਿੰਟ ਜ਼ਿਆਦਾ ਹੋ ਗਿਆ, ਕੱਲ ਫਿਰ ਆਈਏ, ਇੱਕ ਇੱਕ ਨੂੰ ਹੋਰ ਨਾਲ ਲਿਆਈਏ, ਗੱਲ ਸੌਦੇ ਦੀ ਚੱਲੀ ਆ। ਇੱਥੇ ਉਹਨਾਂ ਨੂੰ ਵਸਤੂ ਮਿਲੀ ਹੈ, ਮੈਂ ਆਓ ਆਖਰੀ ਪੰਕਤੀ ਪੜ੍ਹਾਂ।

0: ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਡਰ ਗਏ। ਸੋ ਸਤਿਗੁਰ ਕਿਰਪਾ ਕਰਨ, ਅਗਲਾ ਪ੍ਰੋਗਰਾਮ ਪ੍ਰਬੰਧਕ ਦੱਸਣਗੇ, ਹੋਈਆਂ ਪੱਲਾਂ ਦੀ ਖਿਮਾ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾ ਖੁਦ ਦਾ ਨਾਹੀ ਨਿਸ਼ਾਨਾ ਸੰਤਾਨੂ ਗੁਰਬਾਣੀ ਦਾ ਖੁਦ ਦਾ ਨਾਹੀ ਨਿਸ਼ਾਨਾ ਸੰਤਾਨੂ ਹੋ ਲਾ ਕੇ ਸ਼ਬਦ ਦੇ ਹੋੜੇ ਦੇ ਪਾਲ ਮੰਦਨੇ ਸਤ ਰੂਪ ਭਗਵਾਨ ਜਗਤ ਉਤਾਰਨ ਆਉਂਦੇ ਨੇ ਸਤ ਰੂਪ ਭਗਵਾਨ ਜਗਤ ਉਤਾਰਨ

ਚੁਣ ਸੋਈ ਥਾਨ ਸੁਹਾਉਂਦੇ ਨੇ ਜਿੱਥੇ ਸੰਤ ਤੇਰਾ ਚੁਣ ਸੋਈ ਥਾਨ ਸੁਹਾਉਂਦੇ ਨੇ ਜੰਗਲ ਦੇ ਵਿੱਚ ਮੰਜ਼ਲ ਤੇ ਗੁਲਜ਼ਾਰਾ ਲਾਉਂਦੇ ਨੇ ਜੰਗਲ ਦੇ ਵਿੱਚ ਮੰਜ਼ਲ ਤੇ ਗੁਲਜ਼ਾਰਾ ਲਾਉਂਦੇ ਨੇ ਮਿੱਠੀ ਮੈਂ ਇੱਕ ਤੋਂ

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਸੱਜ ਬੈਠੇ ਗੁਰਸਿੱਖ ਪਿਆਰਿਓ, ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ, ਮਹਾਂਪੁਰਖਾਂ ਦੀ ਸੰਗਤ ਭਾਗਾਂ ਨਾਲ ਪ੍ਰਾਪਤ ਹੋਇਆ ਕਰਦੀ ਹੈ। ਅੱਜ ਸਿੱਖ ਕੌਮ ਦੇ ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਹਰਖੋਵਾਲ ਵਾਲਿਆਂ ਦੀ ਸਾਲਾਨਾ ਵਰਸੀ ਸੰਗਤ ਵੱਲੋਂ ਮਨਾਈ ਜਾ ਰਹੀ ਹੈ। ਕੁਝ ਸੰਪਰਦਾਵਾਂ ਸਿੱਖੀ ਵਿੱਚ ਐਸੀਆਂ ਹਨ ਜਿਨ੍ਹਾਂ ਦਾ ਪੰਥ ਅੰਦਰ ਬੇਹੱਦ ਸਤਿਕਾਰ ਹੈ, ਜਿਨ੍ਹਾਂ ਵਿੱਚ ਇਹ ਹਰਖੋਵਾਲ ਵਾਲੀ ਸੰਪਰਦਾ ਜੋ ਅੱਜ ਤੱਕ ਜਾਰੀ ਹੈ ਉਹਦਾ ਪੰਥ ਅੰਦਰ ਬਹੁਤ ਜ਼ਿਆਦਾ ਸਤਿਕਾਰ ਹੈ। ਮਸਤੂ ਵਾਲਾ ਸੰਪਰਦਾ, ਰਾੜੇ ਵਾਲੀ ਸੰਪਰਦਾ ਵਾਲੇ ਮਹਾਂਪੁਰਸ਼, ਦਮਦਮੀ ਟਕਸਾਲ ਦੇ ਸੰਤ ਮਹਾਂਪੁਰਸ਼, ਕੁਝ ਐਸੇ ਗਿਣੇ ਚੁਣੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਕੌਮੀ ਸੇਵਾ ਲਈ ਬਹੁਤ ਜ਼ਿਆਦਾ ਘਾਲਣਾ ਘਾਲੀ ਹੈ, ਜਿਨ੍ਹਾਂ ਦਾ ਜੀਵਨ ਕੁਰਬਾਨੀਆਂ ਧਰਮ ਪ੍ਰਚਾਰ ਦੇ ਵੱਡੇ ਖੇਤਰ ਨਾਲ ਭਰਿਆ ਪਿਆ। ਉਹਨਾਂ ਨੇ ਆਪ ਪਰਮੇਸ਼ਰ ਦਾ ਨਾਮ ਜਪਿਆ ਅਤੇ ਹੋਰਨਾਂ ਨੂੰ ਜਪਾਇਆ, ਆਪ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਅਤੇ ਹੋਰ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ। ਜਿੱਥੇ ਅੱਜ ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਹੈ, ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ, ਉੱਥੇ 5 ਮਾਰਚ ਤੋਂ ਲੈ ਕੇ 12 ਮਾਰਚ ਤੱਕ ਦਾ ਜਿਹੜਾ ਹਫ਼ਤਾ ਹੈ ਇਹ ਸਿੱਖ ਸ਼ਹੀਦਾਂ ਨੂੰ ਸਮਰਪਿਤ ਹੈ, ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੂੰ ਬਾਦਸ਼ਾਹ ਫਰਖੀਅਰ ਦੇ ਹੁਕਮ ਦੇ ਨਾਲ 1716 ਈਸਵੀ ਦੇ ਵਿੱਚ 100-100 ਸਿੰਘ ਰੋਜ਼ ਦਾ ਦਿੱਲੀ ਦਰਬਾਰ ਵੱਲੋਂ ਮੌਤ ਦੇ ਘਾਟ ਤਾਰਿਆ ਜਾਂਦਾ ਸੀ। ਬੰਦਾ ਸਿੰਘ ਬਹਾਦਰ ਦੇ ਸੂਰਵੀਰ ਸਾਥੀ ਉਹ 746 ਸਿੰਘ 100-100 ਕਰਕੇ ਫਰਖੀਅਰ ਨੇ ਰੋਜ਼ ਕਤਲ ਕੀਤੇ ਨੇ ਇਹਨਾਂ ਦਿਨਾਂ ਦੇ ਵਿੱਚ, ਤੇ ਸਿੱਖ ਕੌਮ ਦਾ ਇਹ ਥੋਕ ਵਿੱਚ ਹੋਇਆ ਕਤਲੇਆਮ ਲਗਭਗ 7 ਮਾਰਚ ਤੋਂ ਆਰੰਭ ਹੋਇਆ, 12 ਮਾਰਚ ਤੱਕ ਚੱਲਿਆ। ਬੰਦਾ ਸਿੰਘ ਨੂੰ ਇਸ ਤੋਂ ਬਾਅਦ ਜੂਨ ਦੇ ਮਹੀਨੇ ਦੇ ਵਿੱਚ ਸ਼ਹੀਦ ਕੀਤਾ ਗਿਆ। ਉਹਨਾਂ ਨੂੰ ਕੁਝ ਸਮਾਂ ਸ਼ਹਾਦਤ ਲਈ ਇੰਤਜ਼ਾਰ ਕਰਨਾ ਪਿਆ, ਕਿਉਂਕਿ ਹਕੂਮਤ ਇਸ ਤਾਕਤ ਸੀ ਕਿ ਸ਼ਾਇਦ ਬਾਬਾ ਜੀ ਆਪਣੇ ਸਾਥੀਆਂ ਦੀ ਮੌਤ ਨੂੰ ਵੇਖ ਕੇ ਡੋਲ ਜਾਣ, ਪਰ ਜਿਨ੍ਹਾਂ ਨੇ ਸਿਰ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਹੋਵੇ ਉਹ ਇਸ ਸਿਧਾਂਤਕ ਪ੍ਰੀਖਿਆ ਵਿੱਚ ਕਦੇ ਵੀ ਨਹੀਂ ਸੀ ਡੋਲ ਸਕਦੇ। ਬਾਬਾ ਜੀ ਆਪਣੇ ਅੰਤਲੇ ਸਮੇਂ ਤੱਕ ਦ੍ਰਿੜ ਰਹੇ। ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ 2-3 ਕਵਿਤਾਵਾਂ ਆਪ ਜੀ ਨੂੰ ਸਾਂਝੀਆਂ ਕਰਨੀਆਂ ਹਨ। ਸਾਰੀ ਸੰਗਤ ਸੰਤਾਂ ਮਹਾਂਪੁਰਖਾਂ ਅਤੇ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਗਿਣ ਗਿਣ ਕੇ ਸੋਧਿਆ। ਸਮਾਣਾ, ਸਢੌਰਾ, ਥਸਤਾ, ਮੁਸਲਾਬਾਦ, ਕਪੂਰੀ, ਸੋਨੀਪਤ, ਸਾਰੇ ਪੰਜਾਬ ਦੀ ਧਰਤੀ ਉੱਤੇ ਇੱਕ ਤਰ੍ਹਾਂ ਉਹਨਾਂ ਨੇ ਕੇਸਰੀ ਝੰਡਾ ਚਲਾ ਦਿੱਤਾ। ਪਹਿਲਾ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਹੋਇਆ ਜਿਹਨੇ ਖਾਲਸਾ ਜੀ ਕੇ ਬੋਲ ਬਾਲੇ ਦੇ ਨਾਰੇ ਨੂੰ ਸਿਧਾਂਤਕ ਤੋਂ ਅਮਲੀ ਰੂਪ ਤੱਕ ਪਹੁੰਚਾਇਆ। ਬੰਦਾ ਸਿੰਘ ਬਹਾਦਰ ਦੀ ਸ਼ਕਤੀ ਦਿਨ ਬਾ ਦਿਨ

ਕਹਿੰਦਾ ਸਿੱਖਾਂ ਦੇ ਉਸ ਅਣਖੀਲੇ ਜਰਨੈਲ ਦੰਦਾ ਸਿੰਘ ਬਹਾਦਰ ਨੂੰ ਬੰਨ ਕੇ ਤੇਰੇ ਦਰਬਾਰ ਵਿੱਚ ਪੇਸ਼ ਕਰਾਂਗਾ। ਆਦਰ ਸਮਾਧਕਾਂ ਬਹੁਤ ਵੱਡੀ ਫੌਜ ਲੈ ਕੇ ਰਿਆੜਕੀ ਕਲਾਨੌਰ ਗੁਰਦਾਸਪੁਰ ਦੇ ਇਲਾਕੇ ਵਿੱਚ ਪਹੁੰਚਿਆ। ਬਾਕੀ ਹਲਕਿਆਂ ਵਿੱਚੋਂ ਸਿੱਖਾਂ ਦੇ ਸਰਨੈਲ ਦੀ ਤਾਕਤ ਹੌਲੀ ਹੌਲੀ ਘੱਟ ਗਈ ਸੀ, ਪਰ ਇਸ ਰਿਆੜਕੀ ਦੇ ਇਲਾਕੇ ਵਿੱਚ ਖਾਲਸਾ ਜੀ ਕੇ ਬੋਲਬਾਲੇ ਅਜੇ ਵੀ ਕਾਇਮ ਸਨ। ਅਜੇ ਵੀ ਸਾਰੇ ਪਿੰਡਾਂ ਉੱਤੇ ਸਾਰੀਆਂ ਸੰਪਤੀਆਂ ਉੱਤੇ ਸਿੱਖ ਰਾਜ ਦਾ ਕਬਜ਼ਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨਗਰ ਦੀ ਘੜੀ ਦੀ ਸ਼ਰਨ ਲਈ ਇਹ ਸੂਰਮੇ ਅਪ੍ਰੈਲ 1715 ਨੂੰ ਇਸ ਕਿਲ੍ਹੇ ਦੇ ਦੁਆਲੇ ਵੱਡੀ ਖਾਈ ਪੁੱਟ ਕੇ ਉਸ ਵਿੱਚ ਦਰਿਆ ਤੋਂ ਇੱਕ ਖੂਹਾ ਬਣਾ ਕੇ ਪਾਣੀ ਛੱਡ ਕੇ ਆਪ ਕਿਲ੍ਹੇ ਅੰਦਰ ਚਲੇ ਗਏ। ਇਤਿਹਾਸ ਕਹਿੰਦਾ ਹੈ ਕਿ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਥੇ ਅਪ੍ਰੈਲ 1715 ਤੋਂ ਲੈ ਕੇ 15 ਦਸੰਬਰ 1715 ਤੱਕ ਲਗਭਗ 8 ਮਹੀਨੇ ਘੇਰਾ ਪਿਆ ਰਿਹਾ। ਤੁਸੀਂ ਹਿਸਾਬ ਲਾਓ, ਹਜ਼ਾਰਾਂ ਦੀ ਗਿਣਤੀ ਸਿੰਘ ਅੰਦਰ ਸਨ, ਅੰਦਰ ਕਿੰਨਾ ਕਦਾਰਾ ਪਾਣੀ ਸੀ, ਕਿੰਨਾ ਕਰਾਸ਼ਨ ਹੋਵੇਗਾ, ਜਿਸ ਨਾਲ 8 ਮਹੀਨੇ ਭੁੱਖਣ ਭਾਣੇ ਸਿੰਘ ਗੁਜ਼ਾਰਾ ਵੀ ਕਰਦੇ ਰਹੇ ਤੇ ਬਾਹਰ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਵੀ ਕਰਦੇ ਰਹੇ। ਦਰਖਤਾਂ ਦੇ ਪੱਤੇ ਤੱਕ ਮੁੱਕ ਗਏ, ਰਾਸ਼ਨ ਸਾਰਾ ਖਤਮ ਹੋ ਗਿਆ। ਇਤਿਹਾਸਕਾਰ ਨੇ ਤੇ ਇੱਥੋਂ ਤੱਕ ਲਿਖਿਆ ਕਿ ਕਈ ਸਿੰਘਾਂ ਨੇ ਆਪਣੇ ਘੋੜਿਆਂ ਦਾ ਮਾਸ ਵੀ ਚੀਰ ਚੀਰ ਕੇ ਖਾਧਾ। ਜੰਗ ਵਿੱਚ ਘੋੜਾ ਸਿੰਘ ਦਾ ਜੀਵਨ ਸਾਥੀ ਹੋਇਆ ਕਰਦਾ, ਆਪਣੇ ਭਰਾ ਨਾਲੋਂ ਵੱਧ ਪਿਆਰ ਕਰਦਾ ਇੱਕ ਸੂਰਮਾ ਆਪਣੇ ਘੋੜੇ ਨੂੰ, ਪਰ ਜਦੋਂ ਭੁੱਖ ਅੱਗੇ ਪੇਸ਼ ਨਾ ਗਈ, ਸੂਰਮਿਆਂ ਨੇ ਆਪਣੇ ਭਰਾ ਦਾ ਕਤਲ ਕਰਨ ਲੱਗਿਆ ਇੱਕ ਵਾਰੀ ਕਿਹਾ, ਸੋਹਣਿਆ ਸਿਆ ਮੈਦਾਨਾਂ ਦਾ ਸਾਥੀ ਹੈ ਤੂੰ, ਪਰ ਅੱਜ ਤੇਰੇ ਮਾਸ ਨੂੰ ਖਾ ਕੇ ਜੀਵਨ ਦੀ ਅੱਗ ਨੂੰ 2 ਘੜੀ ਤੱਕ ਹੋਰ ਝੁਲਕਾ ਦੇਣ ਦਾ ਯਤਨ ਕਰਾਂਗੇ। ਕਈ ਬੰਦੇ ਪੁੱਛਦੇ ਨੇ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਸਿੱਖ ਧਰਮ ਵਿੱਚ ਇਸ ਬਾਰੇ ਅਜੇ ਤੱਕ ਕੋਈ ਸਿਧਾਂਤਕ ਸਪਸ਼ਟ ਫੈਸਲਾ ਨਹੀਂ। ਮਹਾਰਾਜ ਨੇ ਕਿਹਾ ਕਿ ਕੁੱਠਾ ਨਹੀਂ ਖਾਣਾ ਸਾਡੀ ਰਹਿਤ ਮਰਿਆਦਾ ਵਿੱਚ, ਇਸ ਪਾਸੇ ਸਪਸ਼ਟ ਹੈ। ਪਰ ਜਿਨ੍ਹਾਂ ਸਿੰਘਾਂ ਨੂੰ ਮਜਬੂਰੀ ਵਿੱਚ ਖਾਣਾ ਪਿਆ ਉਹਨਾਂ ਨੂੰ ਸਤਿਗੁਰਾਂ ਨੇ ਮਾਫ ਕੀਤਾ। ਜਿਹੜੇ ਵਿਚਾਰੇ ਐਵੇਂ ਸ਼ਗਲ ਦੇ ਤੌਰ ਤੇ ਛੱਕੀ ਜਾਂਦੇ ਨੇ ਰੋਜ਼ ਖੁਰਾਕ ਦੀ ਜਗ੍ਹਾ, ਉਹਨਾਂ ਵਾਸਤੇ ਕੋਈ ਬਹੁਤੀ ਚੰਗੀ ਗੱਲ ਨਹੀਂ ਸਮਝੀ ਗਈ। ਇਹਨਾਂ ਸਿੰਘਾਂ ਨੇ ਮਜਬੂਰੀ ਦੇ ਵਿੱਚ ਦਰਖਤਾਂ ਦੇ ਪੱਤੇ ਵੀ ਖਾਧੇ ਨੇ, ਪਰ ਇਹਨਾਂ ਸੂਰਮੇ ਚ ਸਿਰਕ ਇਹਨਾਂ ਕਿ ਜਦੋਂ ਮਰਦੇ ਨੇ ਉਦੋਂ ਮਰਨ ਲੱਗੇ ਆਪਣੀ ਬੰਦੂਕ ਦਾ ਘੋੜਾ ਦੁਸ਼ਮਣ ਵੱਲ ਕਰਕੇ ਗੋਲੀ ਦਾਗ ਦਿੰਦੇ ਨੇ। ਮਰਨ ਤੋਂ ਪਹਿਲਾਂ ਇੱਕ ਸਿੱਖ ਸਿਪਾਹੀ ਆਪਣੀ ਬੰਦੂਕ ਦੇ ਨਾਲ ਕਈ ਸੈਂਕੜੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ। 8 ਮਹੀਨੇ ਦਾ ਲੰਬਾ ਘੇਰਾ ਹਕੂਮਤ ਨੇ ਨਵੀਂ ਚਾਲ ਦਾ ਪਾਸਾ ਸੁੱਟਿਆ। ਇਹਨਾਂ ਨੇ ਚਿੱਠੀ ਲਿਖ ਕੇ ਬੰਦਾ ਸਿੰਘ ਬਹਾਦਰ ਨੂੰ ਅੰਦਰ ਭੇਜੀ ਕਿ ਜੇਕਰ ਤੁਸੀਂ ਸਾਡੀ ਈਨ ਮੰਨ ਲਵੋ ਅਸੀਂ ਤੁਹਾਨੂੰ ਗ੍ਰਿਫਤਾਰ ਨਹੀਂ ਕਰਾਂਗੇ, ਬਾ ਇੱਜ਼ਤ ਤੁਹਾਨੂੰ ਇੱਥੋਂ ਲਾਹੌਰ ਤੋਂ ਦਿੱਲੀ ਲਿਜਾਇਆ ਜਾਵੇਗਾ, ਤੁਹਾਨੂੰ ਗੁਜ਼ਾਰੇ ਯੋਗੀ ਜਗੀਰ ਦਿੱਤੀ ਜਾਵੇਗੀ। ਸਿੱਖ ਕੌਮ ਦੇ ਵਿੱਚ 2 ਧੜੇ ਬਣ ਗਏ, ਇੱਕ ਬਾਬਾ ਬਲੋਚ ਸਿੰਘ ਦਾ ਧੜਾ ਸੀ, ਇੱਕ ਬੰਦਾ ਸਿੰਘ ਬਹਾਦਰ ਦਾ ਧੜਾ ਸੀ। ਇੱਕ ਧੜਾ ਕਹਿੰਦਾ ਸੀ ਕਿ ਗੜੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ, ਦੂਜੇ ਧੜੇ ਦੀ ਰਾਏ ਸੀ ਕਿ ਇੰਤਜ਼ਾਰ ਕਰੋ, ਜਮ ਕੇ ਲੜੋ ਅਤੇ ਲੜਦੇ ਲੜਦੇ ਸ਼ਹਾਦਤ ਦਾ ਬਾਟਾ ਛੱਕ ਜਾਓ। ਪਰ ਬਹੁਮਤ ਇਸ ਪਾਸੇ ਜ਼ਿਆਦਾ ਹੋ ਗਿਆ ਕਿ ਗੜੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ। ਲੋਕਤੰਤਰੀ ਮਰਿਆਦਾ ਦਾ ਸਵਾਗਤ ਕੀਤਾ ਖਾਲਸਾ ਪੰਥ ਨੇ, ਬਾਬਾ ਬਲੋਚ ਸਿੰਘ ਦੀ ਅਗਵਾਈ ਵਿੱਚ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਗਿਆ। ਉਹੀ ਗੱਲ ਸੀ ਜਿਸ ਦੀ ਆਸ ਸੀ। ਭੁੱਖੇ ਸ਼ੇਰਾਂ ਉੱਤੇ ਮੁਗਲ ਦੇ ਸਿਪਾਹੀ ਟੁੱਟ ਕੇ ਪੈ ਗਏ, ਭੁੱਖਣ ਭਾਣੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, 300 ਸਿੰਘਾਂ ਨੂੰ ਹੱਥ ਪੈਰ ਬੰਨ ਕੇ ਮੁਗਲ ਸਿਪਾਹੀਆਂ ਦੇ ਅੱਗੇ ਸੁੱਟ ਦਿੱਤਾ ਗਿਆ। ਉਹਨਾਂ ਨੇ ਆਪਣੀਆਂ ਤਲਵਾਰਾਂ ਦੇ ਨਾਲ ਸਿੰਘਾਂ ਨੂੰ ਕੀਮਾ ਕੀਮਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੂੰ ਅਰੈਸਟ ਕਰ ਲਿਆ ਗਿਆ, ਉਹਦੇ ਹੱਥਾਂ ਤੇ ਹੱਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਉਹਨੂੰ ਇੱਕ ਪਿੰਜਰੇ ਵਿੱਚ ਕੈਦ ਕਰਕੇ ਹਾਥੀ ਤੇ ਚੜਾ ਲਿਆ ਗਿਆ। 3000 ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗ ਲੈ ਗਏ, ਗੱਡਿਆਂ ਤੇ ਰੱਖ ਕੇ ਬਾਕੀ ਦੇ ਸਿੰਘਾਂ ਨੂੰ ਨੂਰ ਕੇ ਹੱਥ ਪੈਰ ਬੰਨ ਕੇ ਇਹ ਸ਼ਹੀਦਾਂ ਦਾ ਜਲੂਸ ਲਾਹੌਰ ਵੱਲ ਜਾ ਰਿਹਾ। ਸਿੱਖ ਕੌਮ ਦਾ ਪਹਿਲਾ ਜਲੂਸ, ਜਿੰਦਾ ਸ਼ਹੀਦਾਂ ਦਾ ਜਲੂਸ, ਜਿਸ ਜਲੂਸ ਦੀ ਅਗਵਾਈ ਸਿੱਖ ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕਰ ਰਿਹਾ। ਇਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਕਦੇ ਵੀ ਦੁਸ਼ਮਣ ਦੀ ਇੰਨੀ ਮੰਨੀ, ਜਿਸ ਸਿੱਖ ਦਾ ਸਿਰ ਜ਼ਾਲਮ ਅੱਗੇ ਕਦੇ ਵੀ ਨਹੀਂ ਚੁੱਕਿਆ, ਅੱਜ ਉਹਦੇ ਹੱਥ ਪੈਰ ਬੰਨੇ ਹੋਏ ਨੇ, ਉਹਦੀ ਛਾਤੀ ਜੰਜੀਰਾਂ ਨਾਲ ਜਕੜੀ ਹੋਈ ਹੈ, ਉਹਦੇ ਸਿਰ ਤੋਂ ਪੈਰਾਂ ਤੀਕ ਮੋਟੇ ਮੋਟੇ ਸੰਗਲ ਨੇ। ਫਿਰ ਵੀ 2 ਮੁਗਲ ਅਫਸਰ ਇਹਨਾਂ ਸੰਗਲਾਂ ਨਾਲ ਜੁੜੇ ਹੋਏ ਨੇ, ਇਸ ਕਰਕੇ ਜੁੜੇ ਹੋਏ ਨੇ ਜੇ ਬੰਦਾ ਸਿੰਘ ਬਹਾਦਰ ਕਿਤੇ ਭੱਜਣ ਦੀ ਕੋਸ਼ਿਸ਼ ਕੀਤੇ ਤਾਂ ਇਹ 2 ਮੁਗਲ ਅਫਸਰ ਬੰਦਾ ਸਿੰਘ ਦੀ ਛਾਤੀ ਵਿੱਚ ਛੁਰੇ ਮਾਰ ਕੇ ਇਹਨੂੰ ਥਾਂ ਤੇ ਹੀ ਖਤਮ ਕਰ ਦੇਣ। ਬੰਦਾ ਸਿੰਘ ਕੈਦ ਹੈ,
پنجرے وچ پایا ہویا ہے۔

ਸਿੱਖ ਕਦੇ ਮੌਤ ਨੂੰ

0: ਤੈਨੂੰ ਸਚਲਾ ਸਾਰੇ ਹਾਸੀ ਤਿੰਨ ਤੂੰ ਹਜ਼ਾਰ ਸਿਰ ਨੇ ਤੰਗ ਵਾਇਆ ਹੋਇਆ ਤੋਂ ਪੇਸ਼ ਹੀ ਤਦਾ
1: ਹੁੰਦੇ ਕਦੇ ਮਹਤਾਜ ਨਹੀਂ ਦੀਵਿਆਂ ਦੇ ਹੁੰਦੇ ਕਦੇ ਮਹਤਾਜ ਨਹੀਂ ਦੀਵਿਆਂ ਦੇ ਹਰ ਇੱਕ ਮਸਲਾ ਜਿਨ੍ਹਾਂ ਦੀ ਚਾਨਣੀ ਹੈ ਜਿਸ ਕਾਮ ਦੇ ਅਣਖੀ ਪਤੰਗਿਆਂ ਨੇ ਜੇ ਸ਼ਮਾਂ ਦੀ ਲਾਟ ਤੇ ਬਾਲਣੀ ਹੈ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀ ਕੈਦ ਕਰ ਲਾਹੌਰ ਪਹੁੰਚਾਏ ਗਏ ਅਬਦੁਲ ਸਮਦ ਖਾਂ ਨੇ ਇਹਨਾਂ ਕੈਦੀਆਂ ਨੂੰ ਲਾਹੌਰ ਤੋਂ ਦਿੱਲੀ ਪੇਸ਼ ਕਰਨ ਦੀ ਆਗਿਆ ਮੰਗੀ ਪਰ ਬਾਦਸ਼ਾਹ ਹਰਖੀਅਰ ਨੇ ਅਬਦੁਲ ਸਮਦ ਖਾਂ ਨੂੰ ਲਾਹੌਰ ਦਾ ਪ੍ਰਬੰਧ ਕਰਨ ਵਾਸਤੇ ਲਾਹੌਰ ਰੋਕਣ ਵਾਸਤੇ ਕਿਹਾ ਅਤੇ ਉਸਦੇ ਪੁੱਤਰ ਜਿਹੜਾ ਆਪਣੇ ਆਪ ਨੂੰ ਭਵਿੱਖ ਦਾ ਹਾਕਮ ਸਮਝਦਾ ਸੀ ਜ਼ਕਰੀਆ ਖਾਂ ਨੂੰ ਹੁਕਮ ਦਿੱਤਾ ਕਿ ਤੂੰ ਇਹਨਾਂ ਕੈਦ ਕੀਤੇ ਸਿੱਖ ਜਰਨੈਲਾਂ ਨੂੰ ਨਾਲ ਲੈ ਕੇ ਆਪ ਲਾਹੌਰ ਤੋਂ ਦਿੱਲੀ ਆ ਜ਼ਕਰੀਆ ਖਾਂ ਨੇ ਨਿਗਾਹ ਮਾਰੀ ਇਹ 500-700 ਸਿੰਘ ਥੋੜੇ ਨੇ ਇਹਨਾਂ ਦੇ ਵਿੱਚੋਂ ਕਈਆਂ ਨੂੰ ਇੱਥੇ ਲਾਹੌਰ ਹੀ ਮਾਰ ਦਿੱਤਾ ਜਾਏਗਾ ਕਈ ਭੁੱਖ ਦੇ ਨਾਲ ਹੀ ਤੜਪ ਤੜਪ ਕੇ ਮਰ ਜਾਣਗੇ ਕਿਉਂ ਨਾ ਇਸੇ ਬਹਾਨੇ ਮੈਂ ਪਿੰਡਾਂ ਤੋਂ ਸਿੱਖਾਂ ਦਾ ਸ਼ਿਕਾਰ ਖੇਡ ਲਾਂ ਜ਼ਕਰੀਆ ਖਾਂ ਨੇ ਇਲਾਕੇ ਵਿੱਚ ਗਸ਼ਤੀ ਫੌਜਾਂ ਚਾੜ ਦਿੱਤੀਆਂ ਪੱਤਾ ਪੱਤਾ ਪੰਜਾਬ ਦਾ ਖਾਲਸੇ ਦੀ ਫਿਜ਼ਾ ਦਾ ਵੈਰੀ ਬਣ ਗਿਆ ਜਿੱਥੇ ਵੇਖਿਆ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੁਹਾਗਣਾ ਰੰਡੀਆਂ ਕਰ ਦਿੱਤੀਆਂ ਗਈਆਂ ਭੈਣਾਂ ਦੇ ਵੀਰ ਚਿੱਟੇ ਦਿਨ ਖੋਲੇ ਗਏ ਮਾਮਾ ਕਰਲਾਉਂਦੀਆਂ ਰਹਿ ਗਈਆਂ ਪਰ ਕੋਈ ਅਪੀਲ ਦਲੀਲ ਸੁਣਨ ਵਾਲਾ ਨਹੀਂ ਸੀ ਜਿੱਥੋਂ ਕੋਈ ਸਿੱਖ ਮਿਲਿਆ ਭੁੱਖਣ ਭਾਣਾ ਨੂੜ ਕੇ ਬੰਨ ਕੇ ਗੱਡੇ ਉੱਤੇ ਸੁੱਟ ਲਿਆ ਇੱਕ ਬਹੁਤ ਵੱਡਾ ਕਾਫਲਾ ਬਣਾ ਕੇ ਜ਼ਕਰੀਆ ਖਾਂ ਇਹਨਾਂ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਦਿੱਲੀ ਨੂੰ ਤੁਰਿਆ ਜਕੜੇ ਹੋਏ ਸਿੰਘ ਜਦੋਂ ਸਰਹੰਦ ਕੋਲੋਂ ਵੀ ਲੰਘੇ ਨੇ ਉਹ ਸਰਹੰਦ ਵੱਲੋਂ ਵੇਖ ਕੇ ਆਪਣੇ ਮਨ ਵਿੱਚ ਝੂਰ ਰਹੇ ਨੇ ਕੱਲ ਅਸੀਂ ਇਸ ਸਰਹੰਦ ਦੇ ਰਾਜੇ ਸਾਂ ਕੱਲ ਇਸ ਸਰਹੰਦ ਤੇ ਕੇਸਰੀ ਨਿਸ਼ਾਨ ਝੂਲਦਾ ਸੀ ਅੱਜ ਮੁਗਲਈ ਝੰਡਾ ਝੂਲਦਾ ਵੇਖ ਕੇ ਖਾਲਸੇ ਦੇ ਦਿਲ ਨੂੰ ਲਾਂਬੂ ਲੱਗ ਗਿਆ ਪਰ ਕੈਦੀ ਖਾਲਸਿਆਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ 27 ਫਰਵਰੀ ਨੂੰ ਲਾਹੌਰੀ ਦਰਵਾਜ਼ੇ ਤੋਂ ਇੰਟਰ ਹੋਇਆ ਸਿੰਘਾਂ ਦਾ ਇਹ ਵੱਡਾ ਜੱਥਾ ਦਿੱਲੀ ਦੀ ਧਰਤੀ ਉੱਤੇ ਮਿਰਜ਼ਾ ਮੁਹੰਮਦ ਲੂਣ ਹਾਇਸੀ ਮੰਡੀ ਵਾਲਾ ਇਬਰਤਨਾਮਾ ਪੁਸਤਕ ਵਿੱਚ ਲਿਖਦਾ ਹੈ ਕਿ ਮੈਂ ਵੀ ਸਿੱਖਾਂ ਦੇ ਉਸ ਵੱਡੇ ਜਲੂਸ ਨੂੰ ਵੇਖਣ ਵਾਸਤੇ ਗਿਆ ਦਿੱਲੀ ਦੇ ਲੋਕ ਆਪਣੀਆਂ ਬਿਲਡਿੰਗਾਂ ਤੇ ਆਪਣੇ ਕੋਠਿਆਂ ਤੇ ਵੱਡੀਆਂ ਇਮਾਰਤਾਂ ਤੇ ਚੜ੍ਹ ਕੇ ਸਿੱਖਾਂ ਦੇ ਇਸ ਵੱਡੇ ਜਲੂਸ ਨੂੰ ਵੇਖ ਰਹੇ ਸਨ ਤੇ ਕੋਈ ਟਿੱਚਰ ਵਿੱਚ ਕਹਿ ਦਿੰਦਾ ਓਏ ਸਿੱਖੋ ਤੁਸੀਂ ਫੜੇ ਗਏ ਹੋ ਮਾਰੇ ਜਾਓਗੇ ਤੁਸੀਂ ਕਤਲ ਕਰ ਦਿੱਤੇ ਜਾਓਗੇ ਕਿਉਂਕਿ ਹਰਖੀਅਰ ਦਾ ਰਾਜ ਹੈ ਤੇ ਕੈਦ ਕੀਤੇ ਹੋਏ ਸਿੱਖ ਅੱਗੋਂ ਕਹਿੰਦੇ ਜਦੋਂ ਅਸੀਂ ਰਾਜ ਕਰਦੇ ਸਾਂ ਉਦੋਂ ਵੀ ਕਿਸੇ ਤੋਂ ਨਹੀਂ ਡਰੇ ਅੱਜ ਦੇ ਭੁੱਖਣ ਭਾਣੇ ਤੁਹਾਡੇ ਕਰਜ਼ੇ ਆ ਗਏ ਆ ਤੇ ਹੁਣ ਵੀ ਨਹੀਂ ਡਰਦੇ ਮੌਤ ਨੂੰ ਹੱਸ ਹੱਸ ਕੇ ਗਲ ਨਾਲ ਲਾਵਾਂਗੇ ਇਹਨਾਂ ਸਿੰਘਾਂ ਨੂੰ ਲਿਜਾ ਕੇ ਹਰਖੀਅਰ ਅੱਗੇ ਪੇਸ਼ ਕੀਤਾ ਗਿਆ ਬੰਦਾ ਸਿੰਘ ਬਹਾਦਰ ਅਤੇ ਉਹਦੇ ਨਾਲ ਕੁਝ 94 ਸਿੰਘ ਜਿਨ੍ਹਾਂ ਵਿੱਚ ਬਾਬਾ ਬਾਜ ਸਿੰਘ ਵਿਨੋਦ ਸਿੰਘ ਕਾਹਨ ਸਿੰਘ ਆਦਿਕ ਸ਼ਾਮਲ ਸਨ ਇਹਨਾਂ ਨੂੰ ਇਬਰਾਹੀਮ ਮੀਰ ਆਤਿਸ਼ ਦੇ ਸਪੁਰਦ ਕਰ ਦਿੱਤਾ ਗਿਆ ਇਹਨਾਂ ਵਾਸਤੇ ਵੱਖਰਾ ਕੈਦਖਾਨਾ ਬਣਾਇਆ ਗਿਆ ਬਾਕੀ ਦੇ 694 ਸਿੰਘਾਂ ਨੂੰ ਸਰਬਰਾਹ ਖਾਂ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਪਹਿਲਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਖਾਫੀ ਖਾਂ ਆਪਣੀ ਪੁਸਤਕ ਦਾ ਹਵਾਲਾ ਦਿੰਦਾ ਹੋਇਆ ਪੰਨਾ ਨੰਬਰ 766 ਤੇ ਲਿਖਦਾ ਹੈ ਕਿ ਮੈਂ ਵੀ ਸਿੱਖਾਂ ਦਾ ਤਮਾਸ਼ਾ ਇੱਕ ਕਤਲ ਵੇਖਣ ਲਈ ਕਤਲਗਾਹ ਵਿੱਚ ਚਲਿਆ ਗਿਆ ਉਹ ਸਿੱਖਾਂ ਦੇ ਕਤਲ ਨੂੰ ਤਮਾਸ਼ਾ ਇੱਕ ਕਤਲ ਇਸ ਕਰਕੇ ਕਹਿੰਦਾ ਹੈ ਕਿਉਂਕਿ ਸਿੱਖ ਆਪਣੀ ਮੌਤ ਨੂੰ ਵੀ ਤਮਾਸ਼ਾ ਹੀ ਸਮਝਦੇ ਸਨ ਉਹੀ ਕੌਮ ਮਰ ਸਕਦੀ ਹੈ ਖਾਲਸਾ ਜੀ ਜਿਸ ਕੌਮ ਨੇ ਆਪਣੀ ਮੌਤ ਨੂੰ ਤਮਾਸ਼ਾ ਸਮਝ ਲਿਆ ਹੋਵੇ ਤੇ ਜਿਹੜੀ ਕੌਮ ਮੌਤ ਤੋਂ ਡਰਦੀ ਹੋਵੇ ਲੁਕਦੀ ਹੋਵੇ ਉਹ ਕਦੇ ਆਪਣੇ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਇਆ ਕਰਦੀ ਇੰਨੇ ਚਿਰ ਨੂੰ ਮੁਗਲਾਂ ਨੇ ਹੁਕਮ ਦਿੱਤਾ ਕਿ 100 ਸਿੰਘ ਰੋਜ਼ ਕਤਲ ਕੀਤਾ ਜਾਏ ਪਹਿਲਾ ਜੱਥਾ 5 ਮਾਰਚ 1716 ਨੂੰ ਕਤਲਗਾਹ ਵਿੱਚ ਪੇਸ਼ ਹੋਇਆ ਹਰ ਇੱਕ ਸਿੱਖ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਦੇ ਨਾਰੇ ਮਾਰ ਰਿਹਾ ਸੀ ہر ایک دے منہ تے گٹھ گٹھ لالیاں چڑیاں ہوئی سن. خاہی خاں ایک مغل اتہاسکار ہے, دشمن دا بندہ ہو کے بھی اور سکھاں دے کردار دی سبت کردا ہویا کہندا کہ بے داغ جیون والے لوگ, کسے دی ماں دھی بھن وال بری نظر نہ تکن والے لوگ, چولیاں دیاں مٹھاں نوں پجے ہوئے بدام کہہ کے تھکن والے گرستی تے سرڑی جوڑے ہس ہس کے موت نوں گالاں لا رہے سن. وہ ایک سکھ بچے دی کہانی دستا ہویا کہندا ہے کہ جس ویلے جکریا خان نے لاہور دے ارد گرد پنڈاں وچوں سکھاں دا شکار کیتا, پلیکھے نال وہ ایک ہندو پروار دے بچے نوں بھی پکڑ لے آیا. اس بچے نے نواں نواں امرت چھکیا تے سنگھ سجیا, انہیں نام رکھیا بھیم چند تو بھیم سنگھ. اے سورمے نوں شہادت دا بڑا چاہے, اج جڑا دوجا جتھا کتل گاہ وچ آیا انہاں وچ اے سکھ بچہ وی شامل ہے. 16-17 سال دا گبرو ہے, ماں نے اپنے منہ دیا بوٹیاں پا پا, بدوا مانی نے اپنے منہ دیا گرہیاں پا پا اپنے پت نو پالیا. 16-17 سال دا بچہ ہویا, بڑے چاواں مائی نے اس دا ویاہ کیتا. اجے گھر والی دے شگنا دی مہندی وی پھکی نہیں سی پئی, جکریا خان دیا فوجاں آن پئیاں, بھیم سنگھ نو گرفتار کر کے سکھاں دے جتھے وچ شامل کر لیا گیا. اے دی ماں نے سوچیا پت مار دیا ظالما نے, نوں نے رنڈی ہو گیا تے کنے نہ کنے میں منت ترلا کرلا اپنے پت نو بچالا. سیدہ نے وڈی مدد کیتی سی فرقی اور بادشاہ دی, راجہ ون ویلے ان سیدہ وچوں ایک وڈا وزیر سی عبداللہ خان. عبداللہ خان دا ایک ہندو اہلکار سی, ایدا نام اتہاس وچ آیا رتن چند. اے رتن چند نو مائی جاندی سی, مائی نے رتن چند کو سفارش کیتی, رتن چند نے عبداللہ خان کو سفارش کیتی, عبداللہ خان نے فرقیر کو سفارش کیتی کہ اس بچے نو بخش دینا چاہیدا کیونکہ ایدا سکھاں نال بہتا سمبندھ نہیں, نواں نواں امرت چھکیا ہے, ہولی ہولی آپے سکھی تو پاسے ہو جائے گا. لو سنو پریم دے نال پہنچ کے فرقیر دے دربار وچ رو پٹ کے اس ماتا نے اپنے بچے دی جان بچاؤ لی ایک ترلا ہے آیا لیا بھائی.

ಹಿಂದೂಯವ ಗುಲಾಮತೆ ನೆತ್ತದೆ ಸುರೈಯ ಸದಾ ಹಸಿರೈಯ

0: ਲਾ ਦਰਬਾਰੋ ਆਈ ਰੁਕ ਜਾਓ ਜਲਾ ਦੇਵੇ ਚਿੱਠੀ ਲਾ ਦਰਬਾਰੋ ਆਈ ਕਰੋ ਕਪਲ ਚਲਾ ਦੇਵੇ ਕਰੋ ਕਪਲ ਚਲਾ ਦੇਵੇ ਇਹਨੇ ਝੂਠ ਬੋਲਦੀ ਮਾਈ ਕਰੋ ਕਪਲ ਚਲਾ ਦੇਵੇ ਇਹਨੇ ਝੂਠ ਬੋਲਦੀ ਮਾਈ ਰੁਕ ਜਾਓ ਜਲਾ ਦੇਵੇ ਚਿੱਠੀ ਲਾ ਦਰਬਾਰੋ ਆਈ ਰੁਕ ਜਾਓ ਜਲਾ ਦੇਵੇ ਚਿੱਠੀ ਲਾ ਦਰਬਾਰੋ ਆਈ ਕਰੋ ਕਤਲ ਜਲਾ ਦੇਵੇ ਇਹਨੇ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੇਵੇ ਇਹਨੇ ਝੂਠ ਬੋਲਦੀ ਮਾਈ
1: ਜਿਨ੍ਹਾਂ ਦੇ ਮਨ ਚ ਪੂਰਨ ਵਿਸ਼ਵਾਸ ਹੋਵੇ ਜਿਨ੍ਹਾਂ ਦੇ ਮਨ ਵਿੱਚ ਪੂਰਨ ਵਿਸ਼ਵਾਸ ਹੋਵੇ ਅਸੀਂ ਉਹ ਰੁਖਸਾਰ ਹੁੰਦੇ ਹਾਂ ਮੇਰੀ ਮਾਂ ਝੂਠ ਬੋਲਦੀ ਹੈ ਅਸੀਂ ਸਰਦਾਰ ਹੁੰਦੇ ਹਾਂ ਮੇਰੀ ਮਾਂ ਝੂਠ ਬੋਲਦੀ ਹੈ ਅਸੀਂ ਸਰਦਾਰ

ਗੱਲ ਸੁਣ ਕੇ ਮਾਤਾ ਦੀ ਸੂਰਾ ਬਾਗ ਸ਼ੇਰ ਦੇਖ ਪਿਆ ਗੱਲ ਸੁਣ ਕੇ ਮਾਤਾ ਦੀ ਸੂਰਾ ਬਾਗ ਸ਼ੇਰ ਦੇਖ ਪਿਆ ਅਸੀਂ ਬਣੀ ਮੌਤ ਕੁੜੀ ਸੂਰਮਾ ਮੌਤ ਵੇਖਣਾ ਭੱਜਿਆ ਅਸੀਂ ਬਣੀ ਮੌਤ ਕੁੜੀ ਸੂਰਮਾ ਮੌਤ ਵੇਖਣਾ ਭੱਜਿਆ ਤੂੰ ਦੇਰ ਲਗਾਈ ਤੇ ਕਤਲ ਜਲਾ ਦੇ ਵੇ ਐਵੇਂ ਝੂਠ ਬੋਲਦੀ ਮਾਈ ਤੇ ਕਤਲ ਜਲਾ ਦੇ ਵੇ ਐਵੇਂ ਝੂਠ ਬੋਲ

ਮਾਂ ਦੀ ਕੋਈ ਪੇਸ਼ ਨਾ ਗਈ। ਪੁੱਤ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ। ਉਹਦੇ ਭਰ ਜਵਾਨੀ ਉਹਦੀ ਜੀਵਨ ਸਾਥਣ ਸ਼ਗਨਾਂ ਦਾ ਚੂੜਾ ਸ਼ਗਨਾਂ ਦੀ ਮਹਿੰਦੀ ਲਾਈ ਆਪਣੇ ਪਤੀ ਅੱਗੇ ਹੱਥ ਜੋੜ ਕੇ ਖੜ ਗਈ। ਇਹਨੇ ਬਹੁਤ ਪਿਆਰ ਭਰੀ ਬੇਨਤੀ ਕੀਤੀ, ਹੇ ਮੇਰੇ ਪ੍ਰੀਤਮ ਜੀਓ ਮੇਰੇ ਤੇ ਹੀ ਤਰਸ ਕਰੋ, ਮੈਂ ਤੁਹਾਡੇ ਬਿਨਾਂ ਆਪਣੀ ਜ਼ਿੰਦਗੀ ਕਿਵੇਂ ਕੱਟਾਂਗੀ। ਮੇਰੇ ਸ਼ਗਨਾਂ ਦੀ ਮਹਿੰਦੀ ਨਾ ਖਾਕ ਮਿਲਾਮੀ, ਮੇਰੇ ਸ਼ਗਨਾਂ ਦੀ ਮਹਿੰਦੀ ਨਾ ਖਾਕ ਮਿਲਾਮੀ, ਮੇਰੇ ਕੋਮਲ ਦਿਲ ਵਿੱਚ ਹਰ ਤੀਰ ਨਾ ਮਾਰੀ, ਮੇਰੇ ਕੋਮਲ ਦਿਲ ਵਿੱਚ ਹਰ ਤੀਰ ਨਾ ਮਾਰੀ। ਸੌ ਜੁੜੀ ਚ ਲੱਗੀਆਂ ਤੂੰ ਤੋੜ ਨਿਭਾਵੀ, ਉਹ ਸੌ ਜੁੜੀ ਚ ਲੱਗੀਆਂ ਤੂੰ ਤੋੜ ਨਿਭਾਵੀ। ਜਦੋਂ ਜਵਾਨ ਪਤਨੀ ਨੇ ਭੀਮ ਚੰਦ ਦੇ ਸਾਹਮਣੇ ਭੀਮ ਸਿੰਘ ਬਣ ਚੁੱਕਾ ਸੂਰਮਾ ਆਪਣੀ ਜਵਾਨੀ ਦਾ ਤਰਲਾ ਪਾਇਆ, ਉਦੋਂ ਭੀਮ ਸਿੰਘ ਨੇ ਆਖਿਆ, ਅੱਛਾ ਅਜੇ ਪਰਸੋਂ ਤੇਰਾ ਮੇਰਾ ਵਿਆਹ ਹੋਇਆ, ਤੈਨੂੰ ਮੇਰੇ ਨਾਲ ਇੰਨਾ ਪਿਆਰ ਹੋ ਗਿਆ ਤੂੰ ਮੇਰੇ ਬਿਨਾਂ ਬਚ ਨਹੀਂ ਸਕਦੀ, ਪਰ ਜਿਸ ਬਾਜਾ ਵਾਲੇ ਦਾ ਅੰਮ੍ਰਿਤ ਛਕਿਆ ਸਿਰ ਦੇ ਕੇ ਮੈਂ ਵੀ ਉਹਦੇ ਬਿਨਾਂ ਨਹੀਂ ਰਹਿ ਸਕਿਆ। ਪ੍ਰੀਆ ਕਿਵੇਂ ਤੇਰਾ ਸਜਣੀ ਤੈਨੂੰ ਪਿਆਰਾ, ਇਵੇਂ ਮੇਰਾ ਪ੍ਰੀਤਮ ਮੈਨੂੰ ਪ੍ਰਾਣ ਆਧਾਰਾ। ਟੱਚ ਬਦਲੇ ਹੀਰਾ ਕੋਈ ਤਜਦਾ ਤੱਕਿਆ, ਟੱਚ ਬਦਲੇ ਹੀਰਾ ਕੋਈ ਤਜਦਾ ਤੱਕਿਆ, ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ, ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ। ਜਿੱਥੇ ਮਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੂਰਮੇ ਨੇ, ਉੱਥੇ ਆਪਣੀ ਜੀਵਨ ਸਾਥਣ ਨੂੰ ਵੀ ਪਿੱਛੇ ਮੋੜ ਕੇ ਹੱਸਦੇ ਹੱਸਦੇ ਸ਼ਹਾਦਤ ਦਾ ਬਾਟਾ ਇਹ ਉਹ ਛੱਡ ਗਿਆ।

ਬਚੜਾ ਵਿਧਵਾ ਦਾ ਕੁਝ ਤੇ ਕਰ ਲੋ ਰਹਿਮ ਜਲਾਦੋ ਇਹ ਬਚੜਾ ਵਿਧਵਾ ਦਾ ਕੁਝ ਤੇ ਕਰ ਲੋ ਰਹਿਮ ਜਲਾਦੋ ਤੱਕ ਲਾਸ਼ਾਂ ਤੜਫਦੀਆਂ ਗਈਏ ਧਰਤੀ ਸਹਿਮ ਜਲਾਦੋ ਤੱਕ ਲਾਸ਼ਾਂ ਤੜਫਦੀਆਂ ਗਈਏ ਧਰਤੀ ਸਹਿਮ ਜਲਾਦੋ ਕਿਧਰੋਂ ਖੁਦਾਈ ਰੋਕ ਜਾਓ ਜਲਾਦੋ ਵੇ ਚਿੱਠੀ ਲੈ ਦਰਬਾਰ ਆਈ ਰੋਕ ਜਾਓ ਜਲਾਦੋ ਵੇ ਚਿੱਠੀ ਲੈ ਦਰਬਾਰ ਆਈ ਮੈਨੂੰ ਕਤਲ ਕਰੋ ਛੇਤੀ ਮੇਰੀ ਮੰਜ਼ਲ ਦੂਰ ਟਿਕਾਣਾ ਮੇਰੇ ਸਾਥੀ ਉਡੀਕ ਰਹੇ ਮੇਰੀ ਕੋਲ ਉਹਨਾਂ ਦੇ ਜਾਣਾ ਮੇਰੇ ਸਾਥੀ ਉਡੀਕ ਰਹੇ ਮੇਰੀ ਕੋਲ ਉਹਨਾਂ ਦੇ ਜਾਣਾ ਜੋ ਮੇਰੇ ਭਾਈ ਕਰੋ ਕਤਲ ਜਲਾ ਦੋਵੇ ਇਹਨੇ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ ਇਹਨੇ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ

ਦੁਨੀਆ ਭਰ ਵਿੱਚ ਖਾਲਸਾ ਜੀ ਦਾ 300 ਸਾਲਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਗੇ ਮੌਕੇ ਤੇ ਸੁਰਜੀਤ ਬਿੰਦ ਰੱਖਿਆ, ਅਤੁਲ ਸ਼ਰਮਾ ਤੇ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਹੈ ਧਾਰਮਿਕ ਗੀਤਾਂ ਦੀ ਇਹ ਕੈਸਟ। ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ, ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਥ ਪਿਆਰੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਸਿੰਘਾਂ ਸਣੇ ਚਮਕੌਰ ਦੀ ਗੜੀ ਚੋਂ ਬਾਹਰ ਨਿਕਲੇ। ਬੂਹਾ ਬੰਦ ਹੋ ਗਿਆ। ਗੁਰੂ ਜੀ ਨੇ ਹੱਥ ਤੇ ਹੱਥ ਮਾਰ ਕੇ ਜ਼ੋਰ ਨਾਲ ਕਿਹਾ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੋ। ਨਾਲ ਦੇ ਸਿੰਘਾਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਤੇ ਚਮਕੌਰ ਦੀ ਗੜੀ ਵਿੱਚ ਸਿੰਘਾਂ ਨੇ ਨਗਾਰੇ ਵਜਾਉਣੇ ਸ਼ੁਰੂ ਕਰ

ਭਾਰਤ ਦੀ ਬਣੀ ਧਾਰਮਿਕ ਪਰੰਪਰਾ ਦੇ ਮੁਤਾਬਕ ਮਾਘ ਦਾ ਮਹੀਨਾ ਖਾਸ ਮਹੀਨਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਝ ਰਾਗ ਦੇ ਇਸ ਮਹਾਂਵਾਕ ਦੇ ਵਿੱਚ ਜੋ ਮਾਘ ਦੇ ਮਹੀਨੇ ਦਾ ਉਪਦੇਸ਼ ਕੀਤਾ ਹੈ, ਸਤਿਗੁਰੂ ਪ੍ਰਮਾਣ ਕਰਦੇ ਨੇ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾ। ਇਸ ਮਹੀਨੇ ਵਿੱਚ ਇਸ਼ਨਾਨ ਦੀ ਅਤ ਮਹੱਤਤਾ ਮੰਨੀ ਗਈ ਹੈ। ਪ੍ਰਯਾਗ ਇਸ਼ਨਾਨ, ਮਾਘ ਇਸ਼ਨਾਨ, ਪ੍ਰਯਾਗਰਾਜ ਦੇ ਜਾ ਕੇ ਮਾਘ ਦਾ, ਮਾਘੀ ਦਾ ਇਸ਼ਨਾਨ ਬਹੁਤ ਵੱਡਾ ਪੁੰਨ ਮੰਨਦੇ ਨੇ। ਬਾਕੀ ਤੀਰਥਾਂ ਤੇ ਵੀ ਮਾਘ ਦਾ ਇਸ਼ਨਾਨ, ਇਸ ਦੇ ਨਾਲ ਅਨੇਕਾਂ ਪੁੰਨ ਫਲ ਜੋੜੇ ਹੋਏ ਨੇ, ਅਨੇਕਾਂ ਸੰਸਾਰਿਕ ਉਪਲਬਧੀਆਂ ਤੇ ਅਨੇਕਾਂ ਹੀ ਰੂਹਾਨੀ ਉਪਲਬਧੀਆਂ ਜੋੜੀਆਂ ਹੋਈਆਂ ਨੇ। ਇਸ਼ਨਾਨ ਕਰਨ ਨੂੰ ਤੇ ਗੁਰਮਤ ਵੀ ਪ੍ਰੇਰਦੀ ਹੈ, ਔਰ ਮਾਘ ਦੇ ਮਹੀਨੇ ਕੈਸਾ ਇਸ਼ਨਾਨ ਕਰਨਾ ਹੈ, ਕਿਤਨੀ ਗੱਲ ਸਪਸ਼ਟ ਹੈ ਕਿ ਤਨ ਤੇ ਮਨ ਇਹ ਸਾਡੇ ਕੋਲ ਦੋ ਰੂਪ ਨੇ। ਤਨ ਅਸਥੂਲ ਹੈ, ਮਨ ਸੂਕਸ਼ਮ ਹੈ, ਤਨ ਦਿਖਾਈ ਦੇ ਰਿਹਾ ਹੈ, ਮਨ ਅਦ੍ਰਿਸ਼ ਹੈ। ਤੋ ਪਾਣੀ ਦਿਖਾਈ ਦੇ ਰਿਹਾ ਹੈ, ਜੋ ਤਨ ਦਿਖਾਈ ਦੇ ਰਿਹਾ ਹੈ, ਇਹ ਪਾਣੀ ਇੱਕ ਦਿਸਦੇ ਹੋਏ ਤਨ ਦੀ ਮੈਲ ਨੂੰ ਦੂਰ ਕਰ ਸਕਦਾ ਹੈ, ਸਾਫ ਕਰ ਸਕਦਾ ਹੈ, ਪਰ ਮਨ ਅਦ੍ਰਿਸ਼ ਹੈ, ਮਨ ਤੱਕ ਪਾਣੀ ਦੀ ਪਹੁੰਚ ਹੀ ਨਹੀਂ ਹੈ। ਪਾਣੀ ਦ੍ਰਿਸ਼ਮਾਨ ਹੈ, ਮਨ ਅਦ੍ਰਿਸ਼ ਹੈ। ਦ੍ਰਿਸ਼ ਤੇ ਅਦ੍ਰਿਸ਼ ਦਾ ਸੰਗਮ ਨਹੀਂ ਹੈ, ਜੋੜ ਨਹੀਂ ਹੈ। ਤੋ ਉਹ ਜੋ ਅਦ੍ਰਿਸ਼ ਮਨ ਹੈ, ਉਹ ਤੇ ਕਿਸੇ ਹੋਰ ਢੰਗ ਨਾਲ ਪਾਵਨ ਹੋਵੇਗਾ, ਪਵਿੱਤਰ ਹੋਵੇਗਾ। ਤੋ ਇਸ਼ਨਾਨ ਕੈਸਾ ਕਰਨਾ ਹੈ ਇਸ ਮਹੀਨੇ ਵਿੱਚ, ਮਹਾਰਾਜ ਕਹਿੰਦੇ ਨੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪ੍ਰਥਮ ਤੇ ਸਾਧੂਆਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਵਿੱਚ ਬੈਠ। ਸੰਗ ਦਾ ਵੀ ਲਾਭ ਹੈ, ਇੱਕ ਜੁੜੀ ਹੋਈ ਆਤਮਾ ਕੋਲ ਬੈਠਦੇ ਹਾਂ ਮਨ ਜੁੜਦਾ ਹੈ, ਇੱਕ ਸਾਧਨਾ ਕਰਨ ਵਾਲੇ ਕੋਲ ਬੈਠੀਏ ਮਨ ਸਾਧਨਾ ਦੀ ਤਰਫ ਚੱਲ ਪੈਂਦਾ ਹੈ, ਇੱਕ ਰੱਬੀ ਪਿਆਰ ਦੇ ਗੀਤ ਅਲਾਪਣ ਵਾਲੇ ਕੋਲ ਬੈਠੀਏ ਤੋ ਬੈਠਣ ਵਾਲੇ ਦੀ ਵੀ ਰਸਨਾ ਚੱਲ ਪੈਂਦੀ ਹੈ, ਔਰ ਉਹ ਵੀ ਪ੍ਰਭੂ ਦੇ ਗੀਤ ਗਾਉਣ ਲੱਗ ਪੈਂਦੀ ਹੈ। ਤੋ ਸਾਹਿਬ ਕਹਿੰਦੇ ਪ੍ਰਥਮ ਤੇ ਇਸ ਮਹੀਨੇ ਵਿੱਚ ਤੂੰ ਸਾਧੂਆਂ ਦੀ ਸੰਗਤ ਕਰ, ਤੇ ਫਿਰ ਸਾਧੂਆਂ ਦੀ ਹੀ ਧੂੜੀ ਦਾ ਇਸ਼ਨਾਨ ਕਰ, ਆਪਣੇ ਮਸਤਕ ਤੇ ਲਾ, ਆਪਣੇ ਬਦਨ ਤੇ ਲਾ। ਕਿਉਂ? ਸਾਧਕ ਪੁਰਸ਼ ਜਿਸ ਦੀ ਸਾਧਨਾ ਸਫਲ ਹੋ ਗਈ, ਸਾਧੂ ਹੋ ਗਿਆ, ਉਹ ਜਿੱਥੇ ਚਰਨ ਰੱਖੇਗਾ ਜ਼ਮੀਨ ਪਾਵਨ ਹੋਵੇਗੀ, ਧੂੜ ਪਵਿੱਤਰ ਹੋਵੇਗੀ, ਔਰ ਉਹ ਧੂੜ ਅਕਸੀਰ ਬਣੇਗੀ। ਈਰਾਨ ਦਾ ਸੂਫੀ ਸੰਤ ਸ਼ੇਖ ਸਾਦੀ ਕਹਿੰਦਾ ਹੈ, ਸੁਰਮਾ ਕੁੰਤੋ ਖਾਕ ਔਲੀਆ ਤਾਬਾ ਬੀਨੀ ਇਬਤਦਾ ਤਾ ਇੰਤਿਹਾ। ਜੇ ਤੂੰ ਆਦ ਤੋਂ ਲੈ ਕੇ ਅੰਤ ਤੱਕ ਸਾਰੀ ਸੱਚਾਈ ਵੇਖਣਾ ਚਾਹੁੰਦਾ ਹੈ ਤਾਂ ਜੋ ਔਲੀਆ ਨੇ, ਜੋ ਅੱਲਾਹ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕਦਮਾਂ ਦੀ ਖਾਕ ਨੂੰ ਆਪਣੇ ਮਸਤਕ ਤੇ ਲਾ, ਔਰ ਇਸ ਤਰੀਕੇ ਨਾਲ ਤੂੰ ਪਾਵਨ ਹੋਵੇਗਾ। ਅਗਰ ਦੇਖਿਆ ਜਾਏ ਤਾਂ ਜਿਤਨੇ ਤੀਰਥ ਨੇ ਵੱਡੇ ਵੱਡੇ, ਉਹ ਵੀ ਮਹਾਂਪੁਰਸ਼ਾਂ ਦੇ ਕਦਮਾਂ ਤੋਂ ਹੀ ਪੈਦਾ ਹੋਏ ਨੇ। ਉਹਨਾਂ ਨੇ ਕਦਮ ਰੱਖੇ ਕਿਸੇ ਨਾ ਕਿਸੇ ਰੂਪ ਵਿੱਚ, ਜਨਮ ਦੇ ਰੂਪ ਵਿੱਚ, ਜੀਵਨ ਦੇ ਰੂਪ ਵਿੱਚ, ਜਾਂ ਜੋਤੀ ਜੋਤ ਸਮਾਨ ਦੇ ਰੂਪ ਵਿੱਚ, ਜਿੱਥੇ ਵੀ ਉਹਨਾਂ ਦੇ ਕਦਮ ਕਿਸੇ ਵੀ ਰੂਪ ਵਿੱਚ ਟਿਕੇ ਨੇ, ਤੀਰਥਾਂ ਦਾ ਜਨਮ ਹੋਇਆ ਹੈ, ਤਾਂ ਤੀਰਥ ਤੇ ਕਦਮਾਂ ਦੇ ਵਿੱਚੋਂ ਪੈਦਾ ਹੁੰਦੇ ਨੇ, ਤੀਰਥ ਤੇ ਚਰਨ ਧੂੜ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਤੇ ਜਿਸ ਨੂੰ ਚਰਨ ਧੂੜੀ ਨਸੀਬ ਹੋ ਗਈ, ਉਸਨੂੰ ਤੇ ਮਾਨੋ ਸਾਰੇ ਤੀਰਥ ਨਸੀਬ ਹੋ ਗਏ। ਇਸ ਵਾਸਤੇ ਸਾਹਿਬ ਕਹਿੰਦੇ ਨੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਚਰਨ ਧੂੜ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਮਹਿਮਾ ਦੱਸਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਵਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਹ ਕਰਾਂ ਪਾ ਖਾਕ। ਐ ਖੁਦਾ, ਐ ਪਰਿਪੂਰਨ ਪ੍ਰਮਾਤਮਾ, ਸਤਿਗੁਰ ਦਾ ਵਾਕ
جو تیرے چاکر نے، جو تیری سیوا دے جٹے ہوئے نے، جو تیرے نال جڑے ہوئے نے، انہاں دے قدماں دی خاک مینوں بنا تاکہ انہاں دے قدم چھوندیاں میں پاون ہوواں۔ اس واسطے آد کال تو ایسے پرش جنہاں دا سر پرماتما نال جڑیا ہوا ہے، انہاں دے پیر پاون سمجھ کے لوکی اپنے گھراں دے، اپنے استھاناں دے چرن پواندے رہنے۔ چرن پوان تو مطلب انہاں ہی ہے کہ انہاں دا مستک تے پرماتما نال جڑیا ہوا ہے، کہ چرناں دے راہیں ساڈا گھر پاون ہوئے گا، ساڈے گھر دی خاک پاون ہوئے گی۔ اے آد کال تو اے خیال بنیا رہا ہے۔ اور صاحب ایسا بھی کہنے نے، جن کے چرن تیرتھ کوٹ گنگا، ایسے پرشاں دے جڑے قدم نے اوتے مانو کروڑا گنگا دا اشنان ہے، اتنے پاون نے۔ کیوں؟ اے چل دے پھر دے تیرتھ نے، انہاں دے قدماں دے چوں تیرتھ جنم لیندے نے۔ بھگت کبیر جی مہاراج دا بڑا سندر واک، کہت کبیر ہوں بھیا اداس، تیرتھ بڑا کہ ہر کا داس۔ تیرتھ وڈا ہے کہ ہری دا داس وڈا ہے۔ دراصل کبیر یہ کہہ رہے نے ہری دا داس وڈا ہے، کیونکہ اس دے قدماں دے چوں، اس دے چرناں دی خاک دے چوں تیرتھاں دا جنم ہوندا ہے، انت تیرتھ پیدا ہوندے نے۔ تو صاحب کہندے نے اس مہینے دے تو پاون ہو سکدا ہے، پوتر ہو سکدا ہے، پرتھم تے سادھواں دی سنگت کر تے پھر انہاں دے چرناں دی خاک نوں اپنے مستک تے لا۔ بھائی صاحب بھائی نند لال دا ایک قیمتی شعر آپ کہندے نے، دلے گویا ہمیں بس آرزو کر۔ اے گرو، ایک آرزو رہ گئی ہے میرے دل دے، ایک تمنا، ایک اچھا، کیڑی؟ شبد قربان خاک راہ سنگت، دلے گویا ہمیں بس آرزو کر۔ اے میرے پاس کا یہ جو سنگت تیرے در تک پہنچتی ہے، انہاں دے قدماں دی خاک مینوں کر دے، تاکہ انہاں دے قدم چھوندے ہاں میں بھی پاون ہوواں، میں بھی پوتر ہوواں۔ صاحب شری گرو ارجن دیو جی مہاراج دا واک، انتر جامی پرکھ بدھاتے سردھا من کی پورے، نانک داس اہے سکھ مانگے، مکھ کر سن تنن کی لورے۔ میری شردھا پورن کرو ہے پری پورن پرماتما، سنت جنا دے چرنا دی خاک بنا دو۔ تو صاحب کہندے تو پنیت ہو سکتا ہے ماگ دے مہینے چ پانی دے اشنان نال نہیں، سادھواں دی سنگت نال اور انہاں دے چرنا دی خاک نو مستک تے لگان نال۔ پانی نال تیرا پن تن پاون ہوئے گا، پوتر ہوئے گا، تے تن دی پوترتا تن دے سواستھ لئی لازمی ہے، تن دی تندرستی لئی لازمی ہے۔ ماگ مجن سنگ سادھواں توڑی کر اسنان، ہر کا نام دھیائے سن سب نانو کر دان۔ انہاں دی سنگت دے چھی کر، ہری دے نام نو سن اپنے کناں نال، اودی صفت و صلاح، نام دی مہما، نام دا جپن کیویں کریے،

पार ब्रह्म प्रभु सेव दे, मन अंदर एक धरे। महादिवसे मूरत भले

ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਮਿਹਰ ਹੋ ਰਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਿਤਨੇਮ ਅਨੁਸਾਰ ਸਤਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਹਨ

ਆਤਮਕ ਗਿਆਨ ਗੁਰੂ ਮਹਾਰਾਜ ਬਖਸ਼ ਰਹੇ ਹਨ। ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਉਪਦੇਸ਼, ਗੁਰੂ ਜੀ ਦੇ ਬਚਨ ਸਰਵਣ ਕਰਕੇ ਇਸ ਸਮੇਂ ਨੂੰ, ਸਵਾਸਾਂ ਨੂੰ ਗੁਰਚਰਨਾਂ ਵਿੱਚ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਕਰੀ।

ਮਹਾਰਾ ਤੁਹ ਦਰਗਾਹ ਤੋਂ ਆਈ ਹੋਈ ਬਾਣੀ ਗੌੜੀ ਰਾਗ ਥਿੱਤੀ ਦੇ ਵਿੱਚ ਬਾਰਵੇਂ ਪਦ ਤੱਕ ਆਪ ਜੀ ਨੇ ਬਾਣੀ ਦੀ ਵਿਚਾਰ ਸਰਵਣ ਕੀਤੀ ਸੀ। ਦੁਆਦਸ਼ ਬਾਰਵਾਂ ਦਿਨ ਹੈ, ਬਾਰਸ ਬਾਹਰੇ ਗੁਰੂ ਮਹਾਰਾਜ ਨੇ ਇੱਥੇ ਬਚਨ ਕੀਤੇ ਨੇ ਕਿ ਬਾਰਸ ਬਾਹਰੇ ਉਗਵੇ ਸੂਰ। ਬਾਰਾਂ ਸੂਰਜ ਦੇ ਘਰ ਹਨ, ਬਾਰਾਂ ਰਾਸਾਂ ਹਨ, ਬਾਰਾਂ ਵਾਰ ਸਾਲ ਵਿੱਚ ਸੂਰਜ ਨਵਾਂ ਚੜ੍ਹਦਾ ਹੈ। ਜਿਹੜੇ ਗੁਰਮੁਖ ਪਿਆਰੇ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ, ਇੱਕ ਵਿੱਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਬਾਰਾਂ ਹੀ ਸੂਰਜਾਂ ਦਾ ਪ੍ਰਕਾਸ਼ ਭਾਵ ਸੂਰਜ ਨਹੀਂ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਜੋ ਬਾਰਾਂ ਹੀ ਸੂਰਜਾਂ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ਕ ਰੂਪ ਵਾਹਿਗੁਰੂ ਓਮਕਾਰ ਹੈ, ਉਹਨਾਂ ਦੇ ਘੱਟ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ। ਬਹਜੇ ਅਨਹਦ ਸੂਰ ਸ਼ਬਦ ਆਇਆ ਸੀ, ਪਖੰਡ ਬਹਿਮਾਂ ਵਿੱਚ ਸੰਸਾਰ ਨੂੰ ਪਾਇਆ ਜਾਂਦਾ ਕਿ ਪੰਜ ਸ਼ਬਦ ਵੱਜਦੇ ਨੇ, ਸਿੱਖੋ ਸਾਥੋਂ ਤੁਹਾਨੂੰ ਵੀ ਵਜਾ ਦਈਏ। ਗੁਰਸਿੱਖੋ ਸਾਨੂੰ ਇਹਨਾਂ ਝਮੇਲਿਆਂ ਵਿੱਚੋਂ ਮਹਾਰਾਜ ਨੇ ਕੱਢਿਆ। ਧਿਆਨ ਸੁਰਤੀ ਪੰਜ ਸ਼ਬਦ ਯੋਗ ਅਭਿਆਸ, ਇਹ ਤਾਂ ਪਿਛਲੇ ਕਰਮ ਧਰਮ ਸੀ, ਸਤਿਗੁਰਾਂ ਨੇ ਸਹਿਜ ਯੋਗ ਬਖਸ਼ਿਆ ਸਾਨੂੰ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕੋਈ ਅੱਖਾਂ ਮੀਟ ਕੇ ਮੁੱਠੀਆਂ ਬੀਜ ਕੇ ਕੰਗਰੋੜ ਸਿੱਧੀ ਕਰਕੇ ਹੀ ਸਮਾਧੀ ਨਹੀਂ ਲੱਗਦੀ, ਜੇ ਸਮਾਧੀ ਲਾਉਣੀ ਆ ਜਾਵੇ ਤੱਤੀ ਤਵੀ ਤੇ ਵੀ ਲੱਗ ਜਾਂਦੀ ਹੈ। ਅੱਜ ਕਹੇ ਆਖੋ ਸਤਨਾਮ, ਸਮਾਧੀ ਆਰੇ ਦੇ ਦੰਦਿਆਂ ਹੇਠ ਵੀ ਲੱਗ ਜਾਂਦੀ ਹੈ, ਸਮਾਧੀ ਦੇਗਾਂ ਦੇ ਉਬਾਲਿਆਂ ਵਿੱਚ ਵੀ ਲੱਗ ਜਾਂਦੀ ਹੈ। ਜੇ ਸਮਾਧੀ ਲਾਉਣੀ ਆ ਜਾਵੇ ਜੁੜ ਜਾਵੇ ਤੂੰ, ਉਹ 7 ਤੇ 9 ਸਾਲ ਦੇ ਬੱਚਿਆਂ ਦੀ ਨੀਹਾਂ ਵਿੱਚ ਵੀ ਲੱਗ ਜਾਂਦੀ ਹੈ। ਗੁਰਮੁਖ ਪਿਆਰੇ ਕਬੀਰ ਸਾਹਿਬ ਜੀ ਨੂੰ ਵੀ ਕਿਹਾ ਸੀ ਕਿ ਕਬੀਰ ਸਾਹਿਬ ਤੇਰੇ ਕਦੇ ਪੰਜ ਸ਼ਬਦ ਵਜੇ ਜਿਹੜੇ ਮਨਮਤੀ ਅੱਜ ਝਮੇਲਾ ਪਾਈ ਫਿਰਦੇ ਨੇ। ਕਬੀਰ ਸਾਹਿਬ ਕਹਿੰਦੇ ਭਾਈ ਇੱਕ ਵਾਰ ਮੇਰੇ ਤਾਂ ਸਵਾਸ ਸਵਾਸ ਵੱਜਦੇ ਰਹਿੰਦੇ ਨੇ। ਬੜੇ ਹੈਰਾਨ ਹੋਏ ਬਨਾਰਸ ਦੇ ਬ੍ਰਾਹਮਣ ਵਿਦਵਾਨ ਸੁਣ ਕੇ ਕਿ ਸਵਾਸ ਸਵਾਸ ਲਓ ਕਿੰਨਾ ਸੁਖਾਲਾ ਤਰੀਕਾ ਹੈ ਪੰਜ ਸ਼ਬਦ ਵਜਾਉਣ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਪੰਜੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਣੀ, ਇੰਨਾ ਸਿੱਧਾ ਰਸਤਾ। ਅਨਾਹਦ ਸ਼ਬਦ ਦਾ ਅਰਥ ਹੈ ਅਨ ਜਮਾਂ ਹੱਥ, ਜਿਤਨੇ ਵੀ ਸ਼ਬਦ ਬੋਲ ਆਵਾਜ਼ ਪੈਦਾ ਹੋ ਰਹੀ ਹੈ ਸਟਰਾਈਕ ਤੋਂ ਸੱਟ ਵੱਜਣ ਤੋਂ ਤਾਂ ਪੈਦਾ ਹੋ ਰਹੀ ਹੈ। ਇਹ ਆਪਣੇ ਮੂੰਹ ਵਿੱਚੋਂ ਜਿਹੜੇ ਬਚਨ ਨਿਕਲ ਰਹੇ ਨੇ ਬੋਲ, ਸਾਊਂਡ ਦੀ ਥਿਊਰੀ ਵਾਲੇ ਨੇ ਲਿਖਿਆ, ਸਾਇੰਸ ਪੜ੍ਹੇ ਬੈਠੇ ਹੋਣਗੇ ਪ੍ਰੇਮੀ, ਕਿ ਵਾਈਬ੍ਰੇਸ਼ਨ ਆਫ ਐਵਰੀਥਿੰਗ 16 ਟਾਈਮਸ ਪਰ ਸੈਕਿੰਡ ਮੇਕਸ ਵਾਇਸ। ਕਿਸੇ ਚੀਜ਼ ਦਾ 1 ਸੈਕਿੰਡ ਵਿੱਚ ਘੱਟੋ ਘੱਟ 16 ਵਾਰ ਹਿੱਲਣਾ ਆਵਾਜ਼ ਪੈਦਾ ਕਰਦਾ। ਜਿਹਨੂੰ ਤੁਸੀਂ ਆਵਾਜ਼ ਕਹਿੰਦੇ ਹੋ, ਬੋਲ ਕਹਿੰਦੇ ਹੋ, ਸ਼ਬਦ ਕਹਿੰਦੇ ਹੋ, ਵਾਈਬ੍ਰੇਸ਼ਨ ਆਫ ਐਵਰੀਥਿੰਗ, ਕੋਈ ਵੀ ਚੀਜ਼ ਹੋਵੇ 16 ਟਾਈਮਸ ਪਰ ਸੈਕਿੰਡ, ਘੱਟ ਤੋਂ ਘੱਟ 1 ਸੈਕਿੰਡ ਵਿੱਚ 16 ਵਾਰ ਹਿੱਲੇ ਤਾਂ ਮੇਕਸ ਵਾਇਸ ਆਵਾਜ਼ ਪੈਦਾ ਹੁੰਦੀ ਹੈ। ਇਹ ਸਾਡੀ ਜੀਭ ਆਵਾਜ਼ ਕਿਉਂ ਪੈਦਾ ਕਰਦੀ ਹੈ? ਇਹਦੀ ਜਿਹੜੀ ਵਾਈਬ੍ਰੇਸ਼ਨ ਹੈ 1 ਮਿੰਟ ਵਿੱਚ 100-120 ਵਾਰ ਹਿੱਲ ਸਕਦੀ ਹੈ। ਕਿੰਨੀ ਤੇਜ਼ ਵਾਈਬ੍ਰੇਸ਼ਨ ਵਾਹਿਗੁਰੂ ਨੇ ਬਖਸ਼ੀ! ਜਿੰਨੀ ਇਹਦੀ ਵਾਈਬ੍ਰੇਸ਼ਨ ਤੇਜ਼ ਹੋਵੇਗੀ, ਆਵਾਜ਼ ਉੱਚੀ ਤੇ ਸੁਰੀਲੀ ਹੋਵੇਗੀ। ਵਾਈਬ੍ਰੇਸ਼ਨ ਘੱਟ ਹੈ, ਆਵਾਜ਼ ਮੱਧਮ ਹੈ, ਖਰਦਰੀ ਹੈ। ਪੱਥਰ ਉੱਤੇ ਸੱਟ ਮਾਰੋ ਨਹੀਂ ਆਵਾਜ਼ ਨਿਕਲਦੀ, ਬਹੁਤ ਘੱਟ, ਕਿਉਂਕਿ ਪੱਥਰ ਵਿੱਚ ਹਿਲ ਜੁਲ ਨਹੀਂ ਹੈ। ਘੰਟੀ ਉੱਤੇ ਸੱਟ ਮਾਰੋ ਤੇ 4 ਮੀਲ ਤੇ ਸੁਣਦੀ ਹੈ, ਕਿਉਂਕਿ ਘੰਟੀ ਦੀ ਜਿਹੜੀ ਮੈਟਲ ਹੈ ਉਹਦੇ ਵਿੱਚ ਵਾਈਬ੍ਰੇਸ਼ਨ ਹੈ, ਹਿਲ ਜੁਲ ਜਾਵੇ। ਇਹ ਸਾਡੀ ਜੀਭ ਹਿਲਦੀ ਹੈ, ਇਹ ਸਾਡੇ ਮੂੰਹ ਵਿੱਚ ਹੈ ਹਵਾ। ਤੁਸੀਂ ਮੂੰਹ ਬੰਦ ਕਰਕੇ ਆਵਾਜ਼ ਨਹੀਂ ਕੱਢ ਸਕੋਗੇ, ਜੀਭ ਹਿਲਾਈ ਜਾਇਓ, ਕਿਉਂਕਿ ਉਹਨੇ ਸਟ੍ਰਾਈਕ ਨਹੀਂ ਕਰਨਾ ਹਵਾ ਦੇ ਨਾਲ। ਗੁਰਬਾਣੀ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ, ਬੱਦਲ ਗਰਜਦੇ ਨੇ ਤੇ ਆਪਾਂ ਤਾਂ ਕਹਿੰਦੇ ਬੱਦਲ ਗਰਜਦਾ, ਕਹਿੰਦੇ ਨਾ ਪੰਜਾਬੀ ਬੱਦਲ ਗਰਜਦਾ, ਬੱਦਲ ਕੋਈ ਝੋਟਾ ਹੈ ਜਿਹੜਾ ਗਰਜਦਾ?
ਕੀ ਹੈ ਗਰਜਣਾ ਬਦਲ ਤਾਂ? ਉਹ ਤਾਂ ਹਵਾ ਇਕੱਠੀ ਹੋਈ ਹੈ, ਕੰਡੈਂਸ ਹੋਇਆ ਪਾਣੀ ਉਹਦੇ ਵਿੱਚ। ਮਹਾਰਾਜ ਕਹਿੰਦੇ ਨੇ ਬੋਲੇ ਗਗਨਾ, ਬੋਲੇ ਪਵਨਾ ਗਗਨਾ ਗਰਜੇ। ਉਹ ਬੱਦਲ ਨਹੀਂ ਗਰਜਦਾ, ਉਹ ਆਕਾਸ਼ ਦੇ ਵਿੱਚ ਹਵਾ ਦਾ ਟਕਰਾਅ ਹੋਇਆ। ਬੱਦਲ ਵਿੱਚ ਗੱਜਣ ਦੀ ਕੀ ਸ਼ਕਤੀ ਹੈ? ਉਹ ਬੋਲੇ ਪਵਨਾ, ਬੋਲਦੀ ਹੈ ਪਵਨ। ਇਸੇ ਕਰਕੇ ਸਲੋਕ ਹੈ ਪਵਨ ਗੁਰੂ ਪਾਣੀ ਪਿਤਾ। ਇੱਥੇ ਥੋੜੀ ਜਿਹੀ ਸ਼ੰਕਾ ਪੈ ਜੂ ਕਿ ਮਹਾਰਾਜ ਨੇ ਤਾਂ ਸ਼ਬਦ ਨੂੰ ਗੁਰੂ ਕਿਹਾ ਤੇ ਇੱਥੇ ਕਹੇ ਤਾਂ ਪਵਨ ਨੂੰ ਗੁਰੂ। ਸ਼ਬਦ ਤੇ ਪੌਣ ਨੂੰ ਕਦੇ ਵੀ ਦੋ ਨਹੀਂ ਸਮਝਣਾ। ਹਵਾ ਤੋਂ ਹੀ ਸ਼ਬਦ ਪੈਦਾ ਹੁੰਦਾ ਹੈ ਤੇ ਹੋਇਆ ਹੋਇਆ ਸ਼ਬਦ ਪੈਦਾ ਹਵਾ ਵਿੱਚ ਹੀ ਸਮਾਉਂਦਾ ਹੈ। ਕੋਈ ਸਾਧਨ ਨਹੀਂ ਹੈ। ਕਦ ਹੋਇਆ ਜਰਮਨ ਵਾਲਿਆਂ ਦਾ, ਰੂਸ ਵਾਲਿਆਂ

ਕਰਾ ਤੋਂ ਬਿਨਾਂ ਪੈਦਾ ਹੋਵੇ, ਸੱਟ ਤੋਂ ਬਿਨਾਂ ਪੈਦਾ ਹੋਵੇ, ਉਹਦਾ ਨਾਮ ਹੈ ਅਣਹੱਤ। ਅਣ ਕਹੀਏ ਨਹੀਂ, ਹੱਤ ਕਹੀਏ ਟੱਕਰ, ਟਕਰਾ। ਜੋ ਟਕਰਾ ਤੋਂ ਬਿਨਾਂ ਪੈਦਾ ਹੋਏ ਉਹ ਤੁਹਾਡੇ ਅੰਦਰ ਕਿਵੇਂ ਪੈਦਾ ਹੋਣਗੇ? ਪੰਚੇ ਸ਼ਬਦ ਅਨਾਹਤ ਵਾਜੇ ਸੰਗੇ ਸਾਰੰਗ ਪਾਣੀ। ਜਿਹੜੇ ਵਾਹਿਗੁਰੂ ਦਾ ਸਿਮਰਨ ਸਵਾਸ ਸਵਾਸ ਕਰਦੇ ਨੇ ਉਹਨਾਂ ਨੂੰ ਵਜਾਉਣੇ ਨਹੀਂ ਪੈਂਦੇ, ਉਹਨਾਂ ਦੇ ਅੰਦਰ ਪੰਜੇ ਸ਼ਬਦ ਵੱਜਦੇ ਹੀ ਰਹਿੰਦੇ ਨੇ। ਇੱਕ ਹੋਰ ਵਹਿਮ ਕੱਢਦੇ ਹੋ, ਪੰਜ ਸ਼ਬਦ ਨੇ ਸ਼ਾਸਤਰ ਵਿੱਚ ਨਾਂ ਲਿਖੇ ਆ ਉਹਨਾਂ ਦਾ, ਤਤ ਤੰਤੀ ਬਿਤ ਚਰਮ ਕਾ ਘਣ ਕੰਸੀ ਕੋ ਜਾਨ, ਨਾਦ ਸ਼ਬਦ ਤੇ ਸੁਭਰ ਸਵਾਸ ਪਹਿਚਾਨ। ਇਹ ਨੇ ਪੰਜ ਸ਼ਬਦ ਗੁਰਮੁਖ ਪਿਆਰਿਓ। ਤਤ ਤੰਤੀ ਤਾਰ ਵਾਲੇ ਸਾਜ, ਸਾਰੰਗੀ ਹੈ, ਬੈਂਜੋ ਹੈ, ਵਾਇਲਨ ਹੈ, ਸਤਾਰ ਹੈ, ਰਬਾਬ ਹੈ, ਇਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹ ਤੰਤੀ ਹੈ। ਤਤ ਤੰਤੀ ਬਿਤ ਚਰਮ ਕਾ, ਬਿਤ ਨਾਮ ਹੈ ਗੁਰਮੁਖ ਪਿਆਰਿਓ, ਆ ਜਿਹੜਾ ਹੁਣੀ ਗੁਰਮੁਖ ਪਿਆਰਿਓ ਤਪਲਾ ਵਜਾਉਂਦੇ ਸੀ, ਮਰਦੰਗ ਚਮਰ ਕਾ, ਚਮ ਦੇ ਅੰਬੜੀਆਂ ਹੋਈਆਂ ਚੀਜ਼ਾਂ ਵਿੱਚੋਂ ਆਵਾਜ਼ ਨਿਕਲਣੀ। ਕਣ ਕਾਂਸੀ ਕੋ ਜਾਣ, ਜੋ ਮੈਟਲ ਹੈ, ਕਾਂਸੀ ਹੈ, ਪਿੱਤਲ ਹੈ, ਉਹਨੂੰ ਟਕਰਾਓ ਤੇ ਆਵਾਜ਼ ਆਉਂਦੀ ਹੈ, ਉਹ ਤੀਜਾ ਸ਼ਬਦ ਹੈ। ਚੌਥਾ ਸ਼ਬਦ ਹੈ ਨਾਦ ਸ਼ਬਦ, ਘੰਡੇ ਹੇੜੇ ਦਾ ਸ਼ਬਦ। ਜਿਹੜੇ ਸ਼ਿਕਾਰੀ ਮਿਰਗ ਪਕੜਦੇ ਹੁੰਦੇ ਸੀ ਉਹ ਘੜਾ ਮੜ ਲੈਂਦੇ ਸੀ ਚੰਮ ਨਾਲ, ਉਹਦੇ ਵਿੱਚ ਨੂੰ ਮੋਰ ਦਾ ਖੰਭ ਲੰਘਾ ਲੈਂਦੇ ਸੀ। ਉਹ ਮੜੇ ਹੋਏ ਘੜੇ ਨੂੰ ਗਿੱਲੇ ਹੱਥ ਨਾਲ ਖਿੱਚੋ, ਉਹਦੇ ਵਿੱਚੋਂ ਜਿਹੜਾ ਸ਼ਬਦ ਨਿਕਲਣਾ ਉਹਨੂੰ ਕਹਿੰਦੇ ਘੰਡੇ ਹੇੜੇ ਦਾ ਸ਼ਬਦ, ਜਿਹਨੂੰ ਮਿਰਗ ਸੁਣਦੇ ਸਾਰ ਨੱਠਦੇ। ਤੇ ਪੰਜਵੇਂ ਸੁਭਰ ਸਵਾਸ ਪਹਿਚਾਨ। ਸੁਭਰ ਸਵਾਸ ਕੀ ਹੈ? ਬਾਂਸਰੀ, ਹਾਰਮੋਨੀਅਮ, ਜਿਹੜੇ ਹਵਾ ਨਾਲ ਸਾਜ ਵੱਜਦੇ ਨੇ ਉਹ ਸੁਭਰ ਸਵਾਸ ਨੇ, ਜਿਹੜੇ ਹਵਾ ਨਾਲ ਟਕਰਾ ਕਰਕੇ ਪੈਦਾ। ਇਹ ਪੰਜ ਸ਼ਬਦ ਨੇ ਭਾਈ, ਪਰ ਸਾਨੂੰ ਮਹਾਰਾਜ ਨੇ ਪੰਜ ਸ਼ਬਦ ਆਨੰਦ ਸਾਹਿਬ ਵਿੱਚ ਵੀ ਨਿਤ ਕਹਿ ਰਹੇ ਨੇ। ਆ ਹੁਣ ਇੱਥੇ ਸ਼ਬਦ ਆਏ, ਬਾਰਸ਼ ਬਾਰ ਹੈ, ਉਗਵੈ ਸੂਰ, ਜਿਹਨਾਂ ਨੂੰ ਪ੍ਰਕਾਸ਼ ਹੋ ਗਿਆ ਵਾਹਿਗੁਰੂ ਦਾ, ਉਹਨਾਂ ਨੂੰ ਵਜਾਉਣੇ ਨਹੀਂ ਪਏ, ਉਹਨਾਂ ਦੇ ਅੰਦਰ ਅਨਾਹਤ ਸ਼ਬਦ। ਸੋ ਥੋੜ੍ਹੀ ਜਿਹੀ ਤੁਹਾਨੂੰ ਬੇਨਤੀ ਹੈ ਕਿ ਸਾਡਾ ਲਾਣਾ ਵੀ ਕੁਝ ਤੁਹਾਨੂੰ ਪਾਉਂਦਾ ਹੈ ਭਰਮਾਂ ਵਹਿਮਾਂ ਵਿੱਚ। ਇਹ ਕੰਗਰੋੜ ਸਿੱਧੀ ਕਰੇ ਕਰੋ ਜੀ, ਮੁੱਠੀਆਂ ਬੰਦ ਕਰਕੇ ਗੋਡਿਆਂ ਪਰ ਰੱਖੇ ਕਰੋ ਜੀ, ਨੱਕ ਕੰਨੀ ਦੇਖਿਆ ਕਰੋ, ਅੰਦਰ ਨੂੰ ਸਾਹ ਖਿੱਚਿਆ ਕਰੋ, ਬਾਹਰ ਨੂੰ ਕੱਢਿਆ ਕਰੋ। ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਵਿਹਲੇ ਬੰਦਿਆਂ ਦਾ ਕੰਮ ਹੈ। ਅਜਿਹੇ ਕੋਲ ਸਤਨਾਮ, ਜਿਹਨੇ 15 ਘੰਟੇ ਟਰੈਕਟਰ ਵਾਹੁਣਾ ਹੈ ਤੇ ਜੌਬ ਤੇ ਖੜਨਾ, ਕੰਗਰੋੜ ਮਿੰਗੀ ਕਿੱਥੇ ਹੋਜੂਗੀ? ਉਹਦੀ ਬਿਰਕੀ ਚਲੀ ਕਿੱਥੇ ਜਾਊਗੀ? ਹੋਰ ਪਾਸੇ ਸ਼ੈਤਾਨ ਕਦੋਂ ਪੈਦਾ ਹੁੰਦਾ? ਜਦੋਂ ਵਿਹਲਾ ਬੈਠੇ ਤੂੰ, ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਉਹਨੂੰ ਰੋਕਣ ਵਾਸਤੇ ਇਹਨਾਂ ਦੀ ਲੋੜ ਪੈਂਦੀ ਹੈ। ਮਹਾਰਾਜ ਨੇ ਕਿਹਾ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਇੱਕ ਸਿੱਖੀ ਦਾ ਪ੍ਰਿੰਸੀਪਲ, ਤਿੰਨ ਤੇ ਮੇਨ ਪ੍ਰਿੰਸੀਪਲ ਨੇ ਸਿੱਖੀ ਦੇ। ਨਾਮ ਜਪਣਾ ਸਿੱਖੀ ਦਾ ਪਹਿਲਾ ਪ੍ਰਿੰਸੀਪਲ ਨਹੀਂ ਹੈ, ਪਹਿਲਾ ਅਸੂਲ ਹੈ ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ, ਤੀਜੇ ਨੰਬਰ ਤੇ ਵੰਡ ਕੇ ਛਕੋ। ਕਿਤੇ ਵੀ ਸ਼ਬਦ ਨਹੀਂ ਆਊਗਾ ਕਿ ਨਾਮ ਜਪੋ ਕਿਰਤ ਕਰੋ, ਜਦ ਵੀ ਸ਼ਬਦ ਆਊਗਾ ਕਿਰਤ ਕਰੋ ਤੇ ਨਾਮ ਜਪੋ। ਹੁਣ ਨਾਮ ਜਪਣ ਦਾ ਭਾਵ ਕੀ ਹੈ ਸਿੱਖੀ ਵਿੱਚ? ਗੁਫਾ ਚ ਬੈਠ ਕੇ, ਕੁੰਡੇ ਲਾ ਕੇ, ਪਹਾੜਾਂ ਤੇ ਜਾ ਕੇ? ਨਹੀਂ, ਕਿਰਤ ਕਰਦੇ ਹੋਏ ਕਰਤੇ ਨੂੰ ਯਾਦ ਰੱਖਣਾ। ਸਿੱਧੀ ਪੰਜਾਬੀ ਚ ਸੁਣਿਓ, ਨਾਮ ਜਪਣਾ ਕੀ ਹੈ ਸਿੱਖ ਦਾ? ਕੰਮ ਕਰਦੇ ਹੋਏ, ਕਿਰਤ ਕਰਦੇ ਹੋਏ ਯਾਦ ਕਰਤੇ ਨੂੰ ਰੱਖਣਾ, ਇਹ ਹੈ ਸਿੱਖ ਦਾ ਨਾਮ ਜਪਣਾ। ਖੋਸਾ ਕਰੋ ਕਿਰਤ, ਯਾਦ ਰੱਖੋ ਕਰਤੇ ਨੂੰ, ਕਿਰਤ ਨਾਲ ਨਾ ਜੁੜੋ। ਕਿਰਤ ਰੁਜ਼ਗਾਰ ਹੈ, ਗੁਜਰਾਨ ਹੈ। ਆ ਕਬੀਰ ਸਾਹਿਬ ਜੀ ਦੀ ਬਾਣੀ ਸੁਣ ਰਹੇ ਹੋ ਤੁਸੀਂ, ਕਿਤੇ ਕੰਮ ਛੱਡਿਆ ਉਹਨਾਂ ਨੇ? ਕਬੀਰ ਸਾਹਿਬ ਕਿਤੇ ਪੁੱਠੇ ਲਟਕੇ? ਉਹਨਾਂ ਨੇ ਧੂਣੀਆਂ ਤਾਈਆਂ ਕਿਤੇ? ਬਾਬੇ ਨਾਨਕ ਦਾ ਜੇ ਇੱਕ ਸਲੋਕ ਤੁਹਾਨੂੰ ਸੁਣਾਈਏ ਨਾ, ਅਸਰ ਦੀ ਵਾਰ ਦਾ ਸੁਣਿਆ ਤਾਂ ਹੁਣ ਬਹੁਤ ਵਾਰ ਤੁਸੀਂ, ਜਿਹੜੇ ਕੰਮਾਂ 'ਚ ਅੱਜ ਦੇ ਵੀ ਲੋਕ ਪਾ ਰਹੇ ਸਾਨੂੰ। ਤੁਰੇ ਜਾਂਦੇ ਸੀ ਜੰਗਲ ਉਜਾੜ ਵਿੱਚ ਭਾਈ ਬਾਲਾ ਮਰਦਾਨਾ ਨਾਲ, ਇੱਕ ਬਾਬੇ ਸੰਤ ਨੇ ਪਾਇਆ ਹੋਇਆ ਗਿੱਟਿਆਂ ਨੂੰ ਸੰਗਲ, ਪਿੱਪਲ ਨਾਲ ਪੁੱਠਾ ਲਟਕੇ ਜੰਗਲ ਵਿੱਚ, ਪੁੱਠੇ ਲਟਕੇ ਭਗਤੀ ਕਰਦੇ।
ਤੇ ਮਰਦਾਨਾ ਜੀ

0: ਕਿ ਬਾਬ ਰੱਖ ਕੇ ਉਹਨੂੰ ਮੱਥਾ ਟੇਕਣ ਲੱਗ ਗਏ। ਸਤਿਗੁਰ ਨਾਨਕ ਕਹਿੰਦੇ ਮਰਦਾਨੇ ਕਿਹਨੂੰ ਮੱਥਾ ਟੇਕਿਆ? ਸਤਿਗੁਰ ਜੀ ਤੁਹਾਡੇ ਸਾਹਮਣੇ ਤਾਂ ਏਡਾ ਵੱਡਾ ਮਹਾਂਪੁਰਸ਼ ਹੈ, ਪੁੱਠਾ ਲਟਕ ਰਿਹਾ ਹੈ ਜੰਗਲ ਵਿੱਚ, ਭਗਤੀ ਕਰ ਰਿਹਾ। ਗੁਰੂ ਨਾਨਕ ਦੇਵ ਕਹਿੰਦੇ ਮੀਰਾ ਕਾਹਨੂੰ ਭੁੱਲਦਾ ਹੈ, ਭਗਤੀ ਨਹੀਂ ਹੈ, ਇਹ ਨਾਮ ਨਹੀਂ ਜਪਦਾ। ਕਹਿੰਦਾ ਮਹਾਰਾਜ ਫਿਰ ਤੁਸੀਂ ਦੱਸੋ ਵੀ ਕਰਦਾ ਕੀ ਹੈ, ਪੁੱਠਾ ਕਾਹਤੇ ਲਟਕਦਾ? ਆਸਾ ਦੀ ਵਾਰ ਹੈ ਤੁਹਾਡੀ, ਨਿਤ ਸੁਣਦੇ ਹੋ। ਮਹਾਰਾਜ ਕਹਿੰਦੇ ਭਗਤੀ ਨਹੀਂ ਹੈ। ਬਾਲਾ ਮਰਦਾਨਾ ਕਹਿੰਦੇ ਜੀ ਹੈ ਕੀ ਫਿਰ? ਸ਼ਬਦ ਸੁਣਦੇ ਹੋ, ਪੱਗ ਉੱਪੇ ਤਾਣਾ। ਆਸਾ ਜੀ ਦੀ ਵਾਰ, ਪੱਗ ਕਹੀਏ ਪੈਰ, ਉੱਪੇ ਕਹੀਏ ਉੱਪਰ ਨੂੰ, ਤਾਣਾ ਕਹੀਏ ਲਟਕਿਆ ਹੋਇਆ। ਪੱਗ ਉੱਪੇ ਤਾਣੇ ਦਾ ਅਰਥ ਹੈ ਪੁੱਠਾ ਲਟਕਿਆ ਹੋਇਆ। ਜਦ ਪੈਰ ਉੱਪਰ ਨੂੰ ਹੋਣਗੇ ਤੇ ਪੁੱਠੇ ਹੀ ਹੋਣੇ ਨਾ, ਉਹ ਲਟਕੇ ਭਗਤੀ ਕਰ ਰਿਹਾ ਸੀ। ਗੁਰੂ ਨਾਨਕ ਦੇਵ ਕਹਿੰਦੇ ਭਗਤੀ ਨਹੀਂ ਹੈ, ਪੱਗ ਉੱਪੇ ਤਾਣਾ। ਮਰਦਾਨਾ ਕਹਿੰਦਾ ਹੈ ਕਿ? ਸਤਿਗੁਰ ਕਹਿੰਦੇ ਆਪਣਾ ਕੀਆ ਕਮਾਣਾ, ਪਿਛਲੇ ਜਨਮ ਵਿੱਚ ਪੁੱਠੇ ਕੰਮ ਕਰਕੇ ਆਇਆ ਤਾਂ ਲਟਕਦਾ ਹੈ, ਅੱਜ ਕਿਹੜੇ ਆਖੋ ਸਤਨਾਮ। ਬੜੇ ਪਖੰਡਾਂ ਦੇ ਵਹਿਮ ਕੱਢੇ ਗੁਰੂ ਨਾਨਕ ਨੇ, ਆਪਣਾ ਕੀਆ ਕਮਾਣਾ। ਉਹ ਕੈਲਗਰੀ ਚ ਪੁਲਿਸ ਪੁੱਠਾ ਉਹਨੂੰ ਇਹ ਲਟਕਾਊ ਵੀ ਜਿਹੜੇ ਪੁੱਠੇ ਕੰਮ ਕਰਨਗੇ। ਨਾਲੇ ਸਾਨੂੰ ਤਾਂ ਅਰਦਾਸ ਕਰਨ ਨੂੰ ਕਿਹਾ ਵੀ ਮਹਾਰਾਜ ਅੱਗੇ ਅਰਦਾਸ ਕਰੋ, ਦਸ ਮਾਸ ਮਾਤਾ ਉਧਰ, ਵੀ ਮੁੜ ਮੁੜ ਕੇ ਜੂਨੀਆਂ ਚ ਪੁੱਠਾ ਨਾ ਲਟਕਾਂ। ਇਹ ਕਈ ਵਿਚਾਰੇ ਬਾਹਰ ਆ ਕੇ ਵੀ ਲਟਕਦੇ ਹੈ, ਅੱਜ ਖੇ ਕੋਲ ਸਤਨਾਮ। ਕੈਸੀਆਂ ਗੱਲਾਂ ਮਹਾਰਾਜ ਨੇ ਲਿਖੀਆਂ, ਇਹਨਾਂ ਵਹਿਮਾਂ ਚ ਨਹੀਂ ਪੈਣਾ। ਝੂਣੇ ਤਾਪਣੇ ਜਲ ਧਾਰੇ ਕਰਨੇ, ਕਿਰਤ ਕਰੋ ਨਾਮ ਜਪੋ। ਨਾਮ ਜਪਣਾ ਸਿੱਖਦਾ, ਕਿਰਤ ਕਰਦੇ ਹੋਏ ਕਰਤੇ ਨੂੰ ਯਾਦ ਰੱਖੋ। ਤੇ ਜਿਹੜੇ ਕਿਰਤ ਕਰਦੇ ਨੂੰ ਕਰਤੇ ਨੂੰ ਯਾਦ ਰੱਖਣਗੇ ਤੇ ਕਿਰਤ ਵਿੱਚੋਂ ਵੰਡ ਕੇ ਛਕਣਗੇ, ਪਤਾ ਉਹਨਾਂ ਨੂੰ ਕੀ ਮਿਲੂ? ਉਹਨਾਂ ਦੀ ਕਿਰਤ ਹੀ ਕਰਤਾ ਬਣ ਜਾਵੇਗੀ, ਉਹਨਾਂ ਦੀ ਕਾਰ ਹੀ ਨਿਰੰਕਾਰ ਬਣ ਜਾਵੇਗੀ, ਬਾਹਰੋਂ ਨਹੀਂ ਲੱਭਣਾ। ਜਿਸ ਕਿਰਤ ਵਿੱਚ ਨਾਮ ਤੇ ਦਾਨ ਜੁੜਿਆ ਹੋਇਆ ਉਹ ਕਿਰਤ ਨਹੀਂ, ਉਹ ਕਰਤਾਰ ਹੈ। ਕਬੀਰ ਸਾਹਿਬ ਨੇ ਖੱਡੀ ਬੁਣਨੀ ਨਹੀਂ ਛੱਡੀ, ਬਿਰਧ ਤੱਕ ਆਪਣੇ ਕੱਪੜੇ ਬਾਜ਼ਾਰ ਵਿੱਚ ਵੇਚਦੇ ਫਿਰਦੇ ਹੁੰਦੇ ਸੀ, ਦੁਨੀਆਂ ਮੱਥੇ ਟੇਕਦੀ ਸੀ, ਪਰ ਕਿਰਤ ਕਰਦੇ ਵਾਹਿਗੁਰੂ ਨਾਲ ਕਿੰਨੇ ਜੁੜੇ ਹੋਏ ਸੀ ਜਿਨ੍ਹਾਂ ਦੀ ਬਾਣੀ ਸੁਣ ਰਹੇ ਹੋ। ਇੱਕ ਦਿਨ ਮਾਂ ਨੂੰ ਕਹਿਤਾ ਕਬੀਰ ਸਾਹਿਬ ਨੇ, ਮਾਂ ਮੈਂ ਕੱਲ੍ਹ ਨੂੰ ਖੱਡੀ ਨਹੀਂ ਬੁਣਨੀ, ਨਹੀਂ ਬੁਣਨੀ। ਤੇ ਮਾਂ ਕਹਿੰਦੀ ਦੱਸ ਤਕਲੀਫ ਕੀ ਹੈ? ਮਾਤਾ ਪੁੱਛਦੀ ਹੁੰਦੀ ਹੈ ਬੱਚਿਆਂ ਨੂੰ ਕਿ ਲੈ ਕਿਤੇ ਜਾਣੇ। ਕਬੀਰ ਸਾਹਿਬ ਕਹਿੰਦੇ ਤੈਨੂੰ ਦੁੱਖ ਵੀ ਨਹੀਂ ਦੱਸਣ, ਆਪਣੀ ਮਾਤਾ ਜੀ ਖੱਡੀ ਵੀ ਨਹੀਂ ਬੁਣਨੀ, ਦੁੱਖ ਵੀ ਨਹੀਂ ਦੱਸਣ। ਕਬੀਰ ਸਾਹਿਬ ਦੀ ਮਾਂ ਕਹਿੰਦੀ ਦੁੱਖ ਕਿਉਂ ਨਹੀਂ ਦੱਸਣ? ਪੁੱਤ ਧੀ ਮਾਂ ਬਾਪ ਨੂੰ ਦੁੱਖ ਦੱਸਦੇ ਨੇ। ਇੱਥੇ ਸੁਣਿਓ ਇੱਕ ਗੱਲ ਨਾਲ ਯਾਦ ਰੱਖਿਓ, ਕਬੀਰ ਸਾਹਿਬ ਕਹਿੰਦੇ ਮਾਂ ਤੈਨੂੰ ਦੁੱਖ ਦੱਸਣ ਦਾ ਫਾਇਦਾ ਨਹੀਂ, ਮੇਰੇ ਦੁੱਖ ਦਾ ਤੇਰੇ ਕੋਲ ਇਲਾਜ ਨਹੀਂ ਹੈ। ਉਸਨੂੰ ਦੁੱਖ ਦੱਸਣ ਦਾ ਫਾਇਦਾ ਕੀ ਜਿਹਦੇ ਕੋਲ ਇਲਾਜ ਹੀ ਨਹੀਂ? ਦੁੱਖ ਉਹਨੂੰ ਦੱਸੋ ਜਿਹਦੇ ਕੋਲ ਇਲਾਜ ਹੋਵੇ। ਆ ਬੇਨਤੀ ਹੈ, ਕੰਮ ਛੱਡ ਦਿਓ ਜਿਹੜਾ ਆਪਾਂ ਨੇ ਫੜਿਆ ਹੋਇਆ। ਕੋਈ ਮਿਲਣ ਆਉਂਦਾ ਹੈ ਡੇਢ ਕੁਇੰਟਲ ਦੀ ਪੰਡ ਤਾਂ ਉਹ ਆਪਣੀ ਚੱਕੀ ਫਿਰਦੇ ਦੁੱਖਾਂ ਦੀ, ਢਾਈ ਕੁਇੰਟਲ ਦੀ ਤੁਸੀਂ ਧਰ ਦਿੰਦੇ ਹੋ, ਸਤਨਾਮ। ਖੜਨ ਜੋਗਾ ਰਹੇ ਜੋ ਵਿਚਾਰਾ, ਉਹ ਅੱਗੇ ਦੁਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਯਾਦ ਰੱਖਿਓ, ਦੁੱਖ ਜਿਸੈ ਪੈ ਆਖੀ ਹੈ, ਸੁੱਖ ਜਿਸੈ ਹੀ ਪਾ। ਆਪਣੇ ਦੁੱਖ ਉਹਨੂੰ ਦੱਸੋ ਜਿਹੜਾ ਗਾਹਾਂ ਸੁਖੀ ਹੋਵੇ, ਜਿਹਦੇ ਕੋਲ ਸੁੱਖ ਹੋਣ। ਤੁਸੀਂ ਦੁਖੀਆਂ ਨੂੰ ਦੁੱਖ ਦੇ ਕੇ ਹੋਰ ਦੁਖੀ ਕਰ ਰਹੇ ਹੋ ਉਹਨਾਂ ਨੂੰ। ਮੇਰਾ ਮੁੰਡਾ ਜੀ ਕਹਿਣਾ ਨਹੀਂ ਮੰਨਦਾ, ਮੇਰਾ ਮੁੰਡਾ ਗਲਤ ਖਰਚ ਕਰਦਾ, ਉਹ ਵਿਚਾਰਾ ਮੁੰਡਿਆਂ ਦਾ ਹੀ ਕੱਢਿਆ ਫਿਰਦਾ ਹੈ, ਅੱਜ ਕਿਹਾ ਕੋ ਸਤਨਾਮ। ਤੁਹਾਡੇ ਮੁੰਡਿਆਂ ਨੂੰ ਕਿੱਥੇ ਰਾਜੀ ਕਰ ਦੂੰਗਾ? ਦੁੱਖ ਜਿਸੈ ਪੈ ਆਖੀਏ, ਸੁੱਖ ਜਿਸੈ ਹੀ ਪਾ। ਕਿਹਨੂੰ ਦੁੱਖ ਦੱਸਣਾ? ਤੀਨੇ ਤਾਪ ਨਿਵਾਰਨ ਹਾਰਾ, ਦੁਖਾਂਤਾ ਸੁਖ ਰਾਸ। ਜਿਹੜਾ ਸੁੱਖਾਂ ਦਾ ਸਮੁੰਦਰ ਹੈ, ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਦੁੱਖ ਦੱਸਣਾ। ਮਾਂ ਨੂੰ ਪੈ ਗਿਆ ਭੁਲੇਖਾ ਕਿ ਮੁੰਡੇ ਨੂੰ ਬਾਹਰ ਦੀ ਕਸਰ ਹੋ ਗਈ, ਬੜੀਆਂ ਕਸਰਾਂ ਹੁੰਦੀਆਂ ਬਾਹਰ ਦੀਆਂ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਆ ਜਿਹੜੀ ਹਾਈਵੇ ਬਣ ਜਾਂਦੀ ਹੈ ਤੁਹਾਡੀ ਟੋਰਾਂਟੋ ਵੈਨਕੂਵਰ ਨੂੰ, ਕਿ ਟਾਈਫਾਈਡ ਇਹ ਤੇ ਤੁਰਦਾ ਫਿਰਦਾ ਦੇਖਿਆ ਤੁਸੀਂ? ਕਦੇ ਖੰਘ ਸੜਕ ਤੇ ਤੁਰਦੀ ਫਿਰਦੀ ਦੇਖੀ ਹੈ? ਕਦੇ ਮਲੇਰੀਆ ਸੜਕ ਤੇ ਜਾਂਦਾ ਦੇਖਿਆ ਤੁਸੀਂ? ਬਾਹਰ ਕਸਰਾਂ ਨੀ, ਕਸਰਾਂ ਤਾਂ ਤੁਹਾਡੇ ਅੰਦਰ ਹੈ। ਸਤਨਾਮ ਕਹਿੰਦੇ ਬਾਹਰਲੀਆਂ ਕਸਰਾਂ ਹੋਣ। ਇੱਕ ਹੋਰ ਤੁਹਾਨੂੰ ਬੇਨਤੀ ਕਰਦੇ, ਆ ਪਖੰਡ ਛੱਡ ਦੋ, ਪਾਪ ਹੈ। ਫਲਾਣੇ ਵਿੱਚ ਸ਼ਹੀਦ ਆਉਣੇ, ਕਿਸੇ ਮੁੰਡੇ ਵਿੱਚ, ਕਿਸੇ ਕੁੜੀ ਚ ਕੋਈ ਬੁੜੀ ਖੇਲਣ ਡਈ ਹੈ ਕਿ ਸ਼ਹੀਦ ਆਏ ਦੇ ਵਿੱਚ, ਬਹੁਤ ਪਾਪ ਹੈ। ਮੁੜ ਕੇ ਨਾ ਕਿਹੋ, ਸ਼ਹੀਦ ਸੱਚਖੰਡ ਦਾ ਵਾਸੀ ਹੁੰਦਾ। ਸ਼ਹੀਦ ਵਾਹਿਗੁਰੂ ਨਾਲ ਮਿਲੀ ਜੋਤ ਹੁੰਦੀ ਹੈ। ਆ ਜਿਹੜੇ ਸਾਡੇ ਸਰੀਰ ਨੇ ਤਾਂ ਗੰਦ ਦਾ ਪੰਡ ਨੇ, ਉਹ ਸੱਚਖੰਡ ਛੱਡ ਕੇ ਢੇਰ ਵਿੱਚ ਆ ਕੇ ਵੜੂਗਾ ਸ਼ਹੀਦ। ਹਾਂ, ਮੇਰਾ ਖਿਆਲ ਜਿੰਨਾ ਚਾਹੁੰਦੇ ਹੈ ਨਾ ਸ਼ਹੀਦ, ਉਹਨਾਂ ਦੇ ਢਿੱਡ ਚ ਪਾਲਕ ਦੇ ਪਕੌੜੇ ਪੱਕਦੇ ਹੋਣੇ, ਗੁਲਾਬ ਜਾਮਣਾ ਪੱਕਦੀ ਹੋਣੀ, ਜਿਹੜੀ ਸ਼ਹੀਦ ਸੱਚਖੰਡ ਛੱਡ ਕੇ ਢੇਰ ਚ ਵੜੂਗਾ ਕੇ। ਕਦੇ ਨਾ ਕਿਹਾ ਕਰੋ ਐਸਾ ਬਚਨ, ਸ਼ਹੀਦ ਨਹੀਂ ਆਉਂਦੇ ਹੁੰਦੇ। ਹਾਂ, ਇੱਕ ਗੱਲ ਕਹਿ ਦਿਆ ਕਰੋ ਕਿ ਭੂਤ ਆਉਂਦੇ। ਮੈਂ ਵੀ ਐਗਰੀ ਹਾਂ ਤੁਹਾਡੇ ਨਾਲ, ਭੂਤ ਉਹ ਮੈਂ ਵੀ ਮੰਨਦਾ, ਕਿਉਂਕਿ ਭਾਈਚਾਰੇ ਕੋਲ ਭਾਈਚਾਰਾ ਆਏ ਜਾਂਦਾ ਹੈ। ਅੱਜ ਕਿਹਾ ਕੋਲ ਸਤਨਾਮ, ਦਿਸ ਇਜ ਪੋਸੀਬਲ, ਪਰ ਸ਼ਹੀਦ ਇਜ ਇੰਪੋਸੀਬਲ, ਕਦੇ ਨਹੀਂ ਆਊਗਾ। ਅਰ ਜੇ ਸ਼ਹੀਦ ਆ ਗਿਆ ਫਿਰ ਤੈਨੂੰ ਛੱਡ ਕੇ ਨਹੀਂ ਜਾਂਦਾ, ਲੈ ਕੇ ਹੀ ਜਾਊਗਾ। ਅੱਜ ਕਿਹਾ ਕੋਲ ਸਤਨਾਮ, ਫਿਰ ਤੈਨੂੰ ਦਰਸ਼ਨ ਦੇਣ ਆਉਣਾ ਉਹਨੇ। ਇਹ ਜੇ ਪਖੰਡ ਚ ਨਹੀਂ ਪੈਣਾ, ਸ਼ਹੀਦ ਆਉਂਦੇ ਆ ਜੀ, ਸਿਰ ਘੁੰਮ ਰਹੇ ਨੇ ਬੜਭਾਗ ਸਿੰਘ ਦੇ ਡੇਰੇ ਵਾਂਗ। ਇੱਕ ਤੁਹਾਨੂੰ ਹੋਰ ਬੇਨਤੀ ਕਰਾਂ, ਗੁੱਸਾ ਨਾ ਕਰਿਓ। ਰਾਗੀ ਸਿੰਘ ਬਾਜੇ ਤੇ ਜੇ ਸੁਰ ਤੇ ਉਂਗਲੀ ਉਹ ਰੱਖਦੇ ਨੇ, ਕਈਆਂ ਦੇ ਬੈਠਿਆਂ ਦੇ ਸਿਰ ਐਂ ਘੁੰਮਦੇ ਜਿਵੇਂ ਬੜਭਾਗ ਸਿੰਘ ਦੇ ਡੇਰੇ ਘੁੰਮਦੇ ਹਨ। ਪਤਾ ਹੈ ਹੀ ਨਹੀਂ ਸ਼ਬਦ ਕੀ ਹੈ, ਪਤਾ ਹੈ ਹੀ ਨਹੀਂ ਰਾਗ ਕੀ ਹੈ। ਸਹਿਜ ਅਵਸਥਾ ਵਿੱਚ ਆ ਜਾਓ। ਭੂਤਾਨ ਭੂਤਾ ਦੇਵਾਨ ਦੇਵਾ, ਭੂਤ ਆ ਸਕਦੇ ਸਾਡੇ ਕੋਲ ਕਿਉਂ? ਜੈ ਕਰ ਸਾਧ ਨਸੇਵੀ ਹੈ, ਹਰ ਕੀ ਸੇਵਾ ਨਾ ਹੈ, ਤੇ ਕਰ ਮਰਹਟ ਸਾਰਖੇ ਭੂਤ ਵਸੈ ਤਿਨ ਮਨ। ਜਿਨ੍ਹਾਂ ਘਰਾਂ ਵਿੱਚ ਸਿਮਰਨ ਨਹੀਂ ਹੈ, ਸੇਵਾ ਨਹੀਂ ਹੈ, ਉਹ ਵਸਣ ਵਾਲੇ ਬੰਦੇ ਨਹੀਂ, ਉਹ ਭੂਤ ਵਸ ਰਹੇ ਨੇ। ਕਬੀਰ ਸਾਹਿਬ ਜੀ ਦੇ ਬੱਚੇ, ਮਾਂ ਨੂੰ ਸ਼ੰਕਾ ਪੈ ਗਈ, ਮੁੰਡੇ ਨੂੰ ਬਾਹਰ ਦੀ ਕਸਰ ਹੋ ਗਈ, ਦੁੱਖ ਨਹੀਂ ਦੱਸਦਾ, ਖੱਡੀ ਨਹੀਂ ਬੁਣਦਾ। ਕਹਿੰਦੀ ਕੋਈ ਨਹੀਂ, ਬੈਠ, ਮੈਂ ਸਿਆਣੇ ਨੂੰ ਬੁਲਾ ਕੇ ਲਿਆਉਣੀ। ਕਬੀਰ ਸਾਹਿਬ ਦੀ ਮਾਂ, ਕਬੀਰ ਨੇ ਸੋਚਿਆ ਜਿਹੜੇ ਪੰਜ ਚਾਰ ਆਨੇ ਮੈਂ ਕਮਾਏ ਨੇ ਕਿਸੇ ਪਖੰਡੀ ਨੂੰ ਦੇ ਆਉਣੇ, ਕਿਉਂਕਿ ਦੱਸਣਾ ਮੈਨੂੰ ਤਾਂ ਪੁੱਛਿਆ ਮਿਲਦੀ ਨਹੀਂ। ਅੱਜ ਕੋਈ ਸਤਨਾ, ਉਹ ਤਾਂ ਪਹਿਲਾਂ ਚੈੱਕ ਜਾਂ ਡਰਾਫਟ ਜਾਂ ਤੁਹਾਨੂੰ ਆਪਣਾ ਕਾਰਡ ਘੁਮਾਉਣਾ ਪੈਣਾ, ਤਾਂ ਅੱਜ ਮੇਰੀ ਬਾਬਾ ਸਾਹਿਬ ਬੋਲਣਗੇ, ਕਿਤੇ ਥੋੜਾ ਬੋਲਣ ਲੱਗੇ। ਗੁਰਸਿੱਖ ਪਿਆਰਿਓ, ਕਹਿੰਦਾ ਮਾਂ ਆ ਜਾ, ਮੈਂ ਦੱਸ ਦਿੰਦਾ ਦੁੱਖ। ਸੁਣਿਓ ਜਿਹੜੀ ਗੱਲ ਸੀ, ਕਿਰਤ ਕਰੋ ਨਾਮ ਜਪੋ, ਕਿਰਤ ਕਰਦੇ ਕਰਤੇ ਨੂੰ ਯਾਦ ਰੱਖੋ, ਕਿਰਤ ਕਰਦੇ ਦਸਵੰਧ ਨੂੰ ਯਾਦ ਰੱਖੋ, ਉਹ ਕਿਰਤ ਹੀ ਕਰਤਾ ਬਣ ਜਾਏਗੀ। ਕਬੀਰ ਸਾਹਿਬ ਨੇ ਦੁੱਖ ਕੀ ਦੱਸਿਆ, ਕਹਿੰਦਾ ਮਾਂ ਦੁੱਖ ਇਹ ਹੈ, ਜਦ ਮੈਂ ਨਲਕੀ ਵਿੱਚ ਨੂੰ ਧਾਗਾ ਲੰਘਾਉਣਾ, ਉਹਨੂੰ ਬੇਹੀ ਕਹਿੰਦੇ ਨੇ, ਬੇਹੀ ਖੱਡੀਆਂ ਚ ਹੁੰਦੀ ਹੈ, ਬੇਹੀ ਨਲਕੀ ਜੀ ਦੇ ਵਿੱਚ ਨੂੰ ਧਾਗਾ, ਤੇ ਧਾਗਾ ਲੰਘਾਉਣ ਖਾਤਰ ਧਾਗੇ ਦੇ ਸਿਰ ਨੂੰ ਵੱਟ ਦੇਣਾ ਪੈਂਦਾ। ਜਦੋਂ ਸੂਈ ਵਿੱਚ ਧਾਗਾ ਪਾਓ, ਵੱਟ ਨਹੀਂ ਦਿੰਦੇ ਸਿਰ ਨੂੰ, ਤੇ ਵੱਟ ਦੇਣ ਖਾਤਰ ਮੈਨੂੰ ਆਪਣੀ ਉਂਗਲੀ ਜੀਭ ਤੇ ਲਾਉਣੀ ਪੈਂਦੀ ਹੈ ਗਿੱਲੀ ਕਰਨ ਵਾਸਤੇ। ਜਦ ਮੈਂ ਜੀਭ ਤੇ ਉਂਗਲੀ ਲਾਉਂਦਾ, ਦੁੱਖ ਇੰਨਾ ਹੈ, ਉਹਨਾਂ ਚਿਰ ਮੇਰੀ ਜੀਭ ਰਾਮ ਨਹੀਂ ਕਹਿੰਦੀ। ਅੱਜ ਕਿਹਾ ਕੋਲ ਸਤਨਾਮ, ਦੇਖੋ ਕਿਰਤ ਵਿੱਚ ਕਰਤਾ, ਇਹ ਹੈ ਮੇਰਾ ਦੁੱਖ। ਲਿਖ ਦਿੱਤਾ ਬਾਣੀ ਵਿੱਚ, ਜਬ ਲੱਗ ਤਾਗਾ ਬਾਹੋਂ ਬੇਹੀ, ਤਬ ਲੱਗ ਵਿਸਰੈ ਰਾਮ ਚੰਦੀ। ਜਦ ਮੈਂ ਬੇਹੀ ਵਿੱਚੋਂ ਤਾਗਾ ਲਿਖਾਉਣ ਖਾਤਰ ਵੱਟ ਦਿੰਦਾ, ਉਂਗਲੀ ਜੀਭ ਨੂੰ ਲੱਗਦੀ ਹੈ, ਉਹਨਾਂ ਚਿਰ ਵੀ ਮੈਂ ਰਾਮ ਦਾ ਵਿਛੋੜਾ ਨਹੀਂ ਸਹਿ ਸਕਦਾ। ਬਸ ਉਹ ਕਿਰਤ ਖੱਡੀ ਬੁਣਨਾ ਹੀ ਕਰਤਾ ਬਣਦੀ। ਖੱਡੀਆਂ ਤਾਂ ਬਹੁਤ ਬੁਣਦੇ ਨੇ ਵੀਰ, ਰੁਜ਼ਗਾਰ ਹੈ। ਇੱਕ ਕਬੀਰ ਦੀ ਖੱਡੀ ਹੈ ਜਿਹੜੀ ਤਖ਼ਤ ਪਟਨਾ ਸਾਹਿਬ ਵਿੱਚ ਸਭਾਏ ਮਾਨ, ਕਦੇ ਦਰਸ਼ਨ ਕਰਿਓ ਤਖ਼ਤ ਪਟਨਾ ਸਾਹਿਬ ਵਿੱਚ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹੈ। ਕਬੀਰ ਸਾਹਿਬ ਦੀ ਖੱਡੀ ਦੇ ਵੀ ਕਰਾਏ ਜਾਂਦੇ ਅੱਜ ਕੇ ਆਖੋ ਸਰ। ਸੋ ਗੁਰਮੁਖੋ ਕਿਰਤ ਵਿੱਚ ਦੋ ਚੀਜ਼ਾਂ, ਕਰਤਾ ਤੇ ਦਸਵੰਦ ਸੇਵਾ। ਉਹ ਕਿਰਤ ਹੀ ਕਰਤਾ ਬਣਦੀ। ਜਿਸ ਕਿਰਤ ਵਿੱਚ ਰੱਬ ਨਹੀਂ ਹੈ, ਜਿਸ ਕਿਰਤ ਵਿੱਚ ਦਇਆ ਨਹੀਂ ਹੈ, ਉਹਨੇ ਕਰਤਾ ਕੀ ਬਣਨਾ? ਉਹ ਜ਼ਾਲਮ ਬਣ ਜਾਵੇ, ਉਹ ਦੋਸ਼ੀ ਬਣ ਜਾਵੇ, ਉਹਨੇ ਨਹੀਂ ਵੇਖਣਾ। ਉਹੀ ਕਿਰਤ ਦੋਸ਼ੀ ਬਣੀ ਹੋਈ ਹੈ ਤੁਹਾਡੇ ਸਾਹਮਣੇ। ਗੁਰਦੁਆਰਿਆਂ ਦੀਆਂ ਬਥੇਰੀਆਂ ਖਬਰਾਂ ਆਉਣੀਆਂ ਹੈ ਕਿ ਗੋਲ ਕੇ ਚੱਕ ਲੈ ਗਏ ਅੱਜ ਖੇਰਾ ਕੋਲ ਸਤਨਾਮ। ਉਸ ਕਿਰਤ ਵਿੱਚ ਕਰਤਾ ਨਹੀਂ ਸੀ, ਨਹੀਂ ਗੁਰਦੁਆਰਾ ਦਿਖਿਆ, ਨਹੀਂ ਮੰਦਰ ਦਿਖਿਆ। ਬਚਨ ਆਇਆ ਕਿ ਬਾਰਾਂ ਹੀ ਸੂਰਜਾਂ ਦਾ ਪ੍ਰਕਾਸ਼ ਉੱਥੇ ਪੈਦਾ ਹੋ ਜਾਂਦਾ ਹੈ। ਬਾਰਾਂ ਸੂਰਾਂ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ ਓਅੰਕਾਰ ਉੱਥੇ ਪ੍ਰਕਾਸ਼ਮਾਨ ਹੋ ਗਿਆ ਤੇ ਅਨਹਦ ਸ਼ਬਦ ਦਿਨ ਰਾਤ ਵੱਜਦੇ ਹੀ ਰਹੇ। ਐਨੀ ਕਿ ਦਸਵੇਂ ਚੱਖਾ ਮੀਚ ਕੇ ਮਚਾਉਣੇ, ਨਾ ਨਾ ਵੱਜਦੇ ਹੀ। ਫਿਰ ਅੱਗੇ ਕੀ ਮਿਲਿਆ? ਇਨ੍ਹਾਂ ਲੋਕਾਂ ਦੇ ਪਤੀ ਪਰਮਾਤਮਾ ਦਾ ਮਿਲਾਪ। ਤੇ ਜਦੋਂ ਮਿਲਾਪ ਹੋਇਆ, ਬੜੀ ਘਟਨਾ ਅਸਚਰਜ ਵਾਪਰੀ। ਦੇਖਿਆ ਤੀਹੂੰ ਲੋਕ ਕਾ ਪੀਓ, ਆਚਰਜ ਭਇਆ। ਕਬੀਰ ਸਾਹਿਬ ਕਹਿੰਦੇ ਬਹੁਤ ਆਚਰਜ ਹੋ ਗਏ। ਜਿਹਨੂੰ ਮੈਂ ਟੋਲਦਾ ਫਿਰਦਾ ਸੀ, ਜਿਹਨੂੰ ਮੈਂ ਰੱਬ ਕਹਿੰਦਾ ਸੀ, ਜਿਹਦੇ ਖਾਤਰ ਸਾਧਨਾ ਸਾਧੀਆਂ, ਉਹ ਤਾਂ ਮੈਂ ਖੁਦ ਹੀ ਨਿਕਲਿਆ ਅੱਜ ਕੇ ਅਖੋਲ ਸਾਹਿਬ। ਜੀਵ ਤੇ ਸੀਓ, ਜੀਵ ਮਨੁੱਖ ਸੀਓ ਸ਼ਿਵ ਕਲਿਆਣ ਰੂਪ ਪਰਮੇਸ਼ਰ ਵਾਹਿਗੁਰੂ, ਦੋਵੇਂ ਇੱਕ ਹੋ ਗਏ। ਆਓ ਹੁਣ ਅਗਲੀ ਪੌੜੀ ਸਰਵਣ ਕਰੀਏ।
1: ਤੇਰੇ ਅਗਮ ਬਖਾਨ,
0: ਇਹ ਤੇਰਵਾਂ ਦਿਨ ਹੈ ਸੁਧੀ ਦਾ। ਤੇਰਸ ਤੇਰ ਹੈ ਅਗਮ ਬਖਾਨ, ਬਹੁਤ ਗੰਭੀਰ ਸ਼ਬਦ ਹੈ, ਪੜ੍ਹਨ ਨੂੰ ਸਿਖਾਉਣ। ਰੌਦਸੀ ਦੇ ਦਿਨ ਤੇਰਾਂ, ਤੇਰ ਹੈ ਤੇਰਾਂ। ਹੱਟੀਆਂ ਤੇ ਤਖੜੀਆਂ ਬਹੁਤ ਤੋਲੀਆਂ ਜਾਂਦੀਆਂ, ਘਰਾਂ ਵਿੱਚ ਵੀ ਤਖੜੀਆਂ ਵਰਤੀਆਂ ਜਾਂਦੀਆਂ, ਬਹੁਤ ਤੋਲ ਤੋਲੇ ਜਾ ਰਹੇ ਨੇ। ਪਰ ਐਸਾ ਤਖੜੀ ਤੋਲਣ ਵਾਲਾ ਮੁੜ ਕੇ ਸਹਿਜ ਸੰਸਾਰ ਵਿੱਚ ਆਵੇ ਕਿ ਨਾ, ਜਿਹੜਾ ਤਖੜੀ ਤੋਲਦਾ ਤੋਲਦਾ ਤੇਰਾਂ ਤੇ ਹੀ ਖੜ ਗਿਆ ਅੱਜ ਖੇਰਾ ਖੋਲ ਸਕੇ। ਜਿਹਦੇ ਮੂੰਹ ਚੋਂ ਚੌਦਾਂ ਨਿਕਲੇ, ਤੇਰਾ ਬਸ ਤੇਰਾ। ਇੱਕ ਦਿਨ ਹੋਮੇ ਦਾ ਜ਼ਿਕਰ ਆਇਆ ਸੀ ਤੁਹਾਡੇ ਨਾਲ, ਕਿ ਪੈਦਾ ਕਿੱਥੋਂ ਹੁੰਦਾ? ਮੇਰਾ। ਜਿੱਥੇ ਮੇਰਾ ਸ਼ਬਦ ਆ ਗਿਆ, ਹੋਮੇ ਦਾ ਬੀਜ ਬੀਜਿਆ। ਜਿੱਥੇ ਮੇਰਾ ਨਹੀਂ ਹੈ ਤੇ ਹੋਮੇ ਖੜੂਗਾ ਕਿੱਥੇ? ਬਸ ਮੇਰਾ, ਮੇਰੀ। ਨਾਲੇ ਖਤਰਨਾਕ ਤਾਂ ਬਹੁਤ ਹੈ, ਪਰ ਆਪਾਂ ਨੂੰ ਅਜੇ ਪਤਾ ਨਹੀਂ ਲੱਗਿਆ ਇਹਦਾ ਕੀ। ਬਾਰਵੀਂ ਅਸ਼ਟਪਦੀ ਪੜ੍ਹਦੇ ਹੋ, ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ, ਗੁਰੂ ਅਰਜਨ ਖਾਤਰ ਨਾ ਸੁਗਮਨੀ ਪੜ੍ਹਿਆ ਕਰੋ, ਗੁਰੂ ਗ੍ਰੰਥ ਸਾਹਿਬ ਖਾਤਰ ਸੁਖਮਨੀ ਨਾ ਪੜ੍ਹਿਆ ਕਰੋ, ਸੁਖਮਨੀ ਆਪਣੇ ਖਾਤਰ ਪੜ੍ਹਿਆ। ਇਹ ਜੋਕਸ ਲਿਖਿਆ ਮੇਰੇ ਖਾਤਰ ਨੇ। ਬੜਾ ਵਹਿਮ ਪੈ ਗਿਆ, ਕਹਿੰਦੇ ਸੁਖਮਨੀ ਪੜ੍ਹ ਲਓ, 24,000 ਸਵਾਸ ਸਫਲ ਹੋ ਜਾਣਗੇ। ਸੁਖਮਨੀ ਪੜ੍ਹਦਾ ਫਿਰਦਾ ਰਿਹਾ ਜਲੰਧਰ ਚੌੜੇ ਬਾਜ਼ਾਰ ਚ, ਕੋਈ ਸਤਨਾਮ ਸਵਾਸ ਕੈਲਗਰੀ ਸਾਫ ਕਰ ਰਿਹਾ ਆਪਣੇ ਪੂਰੇ। ਵੇਖੋ ਕਿੱਥੇ ਤੇਰੇ ਸਵਾਸ ਸਫਲ, ਆਪਣੇ ਖਾਤਰ ਪੜ੍ਹ। ਸੁਣੋ ਗੱਲ ਹੁਣ, ਤੇਰ ਤੇਰ ਹੈ। ਕੋਈ ਬਿਰਲਾ ਪੁੱਜਦਾ ਇੱਥੇ ਤੇਰਾਂ ਤੱਕ? ਗੁਰੂ ਨਾਨਕ ਪੁੱਜੇ ਨੇ, ਗੁਰੂ ਗੋਬਿੰਦ ਸਿੰਘ ਪੁੱਜੇ ਨੇ, ਭਗਤ ਕਬੀਰ ਜੀ ਦੀ ਬਾਣੀ ਸੁਣੇ, ਉਹ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ। ਜਦ ਮੇਰੇ ਹੀ ਕੁਝ ਨਹੀਂ ਤੇ ਹਉਮੈ ਕਾਹਦਾ, ਅਹੰ ਕਾਹਦਾ? ਮੇਰਾ ਹੈ ਤੇ ਹੰਕਾਰ ਬੀਜਿਆ ਗਿਆ, ਉਂਗਰੇਗਾ, ਵੱਡਾ ਹੋਵੇਗਾ। ਗੁਰਸਿੱਖ ਪਿਆਰਿਓ, ਸਤਿਗੁਰ ਨਾਨਕ ਦੇਵ ਤੇਰਾਂ ਤੋਂ ਗਾਹਾਂ ਨਹੀਂ ਲੰਘੇ, ਬਸ ਤੇਰਾ। 80,000 ਦਾ ਇਕੱਠ ਲਿਖਿਆ ਮੈਂ ਕਾਲਫ ਨੇ, ਤਰੰਜਮ ਨੇ, ਜਿਹੜਾ ਉਸ ਸਮੇਂ ਵਿੱਚ ਬੈਠਾ ਸੀ CID ਦਾ ਬੰਦਾ ਔਰੰਗਜ਼ੇਬ ਦਾ। 70 ਤੋਂ 80, ਸਿਰ ਮੰਗਿਆ ਤੁਹਾਨੂੰ ਉਸ ਡਿਟੇਲ ਵਿੱਚ ਨਹੀਂ ਲਿਜਾਣਾ, ਵਿਸਾਖੀ ਆ ਰਹੀ ਹੈ ਬੇਨਤੀ ਕਰਾਂਗੇ। 22,000 ਬੰਦਾ ਇਕੱਠਾ ਉੱਠਿਆ ਸੀ ਨੱਠਣ ਨੂੰ, 22,000 ਇਨ ਰਿਟਨ ਹੈ। ਜੇ ਪੁਰਾਣੇ ਗ੍ਰੰਥ ਪੜ੍ਹੋ, ਹੁਣ ਤਾਂ ਕੁਝ ਤੇ ਕੁਝ ਬਣਾ ਤਾ ਸਾਡਾ ਇਤਿਹਾਸ, ਹੁਣ ਤਾਂ ਗਿਆਨੀ ਨਵੇਂ ਤੇ ਇਤਿਹਾਸ ਵੀ ਨਵਾਂ ਰੱਖੇ ਕੋਈ ਸਤਨਾਮ, ਕਹਿੰਦੇ ਅਸੀਂ ਨਵੇਂ ਹਾਂ ਤੇ ਇਤਿਹਾਸ ਪੁਰਾਣਾ ਕਿਵੇਂ ਰੱਖ ਲਈਏ, ਅਸੀਂ ਨਵੇਂ ਅਤੇ ਬਾਣੀ ਦੇ ਅਰਥ ਪੁਰਾਣੇ ਕਿਵੇਂ ਰੱਖ ਲਈਏ, ਕਿਉਂਕਿ ਅਸੀਂ ਨਵੇਂ ਹਾਂ, ਹੁਣ ਪੁਰਾਣੇ ਕੋਠੇ ਕਿੱਥੇ ਚੰਗੇ ਲੱਗਦੇ ਨੇ, ਪੁਰਾਣੇ ਝੱਗੇ ਤੁਹਾਨੂੰ ਚੰਗੇ ਲੱਗਦੇ ਕਿਤੇ, ਪੁਰਾਣੀ ਮੱਕੀ ਦੀਆਂ ਰੋਟੀਆਂ ਚਟਣੀ ਨਾਲ ਕਿੱਥੇ ਚੰਗੀਆਂ ਲੱਗਦੀਆਂ, ਕੱਚੀ ਲੱਸੀ ਕਾਚ ਪਾਈ ਕੇ ਪੀਏ ਜਾਂਦੇ ਤੇ ਆਪਾਂ, ਹੁਣ ਤਾਂ ਗੋਭੀ ਦੇ ਪਰੌਂਠੇ ਚਾਹੀਦੇ ਨੇ ਨਵੇਂ, ਹੁਣ ਤਾਂ ਸੂਟ ਪੈਂਟ ਕੋਟ ਚਾਹੀਦਾ ਹੈ। ਤੇ ਇਸੇ ਤਰ੍ਹਾਂ ਸਾਡੇ ਗਿਆਨਾਂ ਤੋਂ ਕਹਿੰਦੇ ਨਾ, ਬਾਣੀ ਦੇ ਅਰਥ ਵੀ ਨਵੇਂ ਚਾਹੀਦੇ ਹੈ, ਕੋਈ ਸਤਨਾਮ, ਉਹ ਬਾਣੀ ਪੁਰਾਣੀ ਹੋਈ ਉਹ ਨੀ, ਤੂੰ ਨਵੇਂ ਅਰਥ ਕੀ ਕਰੇਗਾ, ਸੱਚ ਪੁਰਾਣਾ ਹੋਵੇ ਨਾਹੀਂ ਕੀਤਾ ਕਦੇ ਨਾ ਪੜ। ਜੇ ਤੂੰ ਪੁਰਾਣੀ ਚੀਜ਼ ਹੋਵੇ ਉਹਨੂੰ ਲਿਵ ਕਰ ਸਕਦਾ ਤੂੰ, ਇਹ ਤਾਂ ਸੱਚ ਹੈ, ਇਹਨੇ ਪੁਰਾਣੀ ਹੋਣੀ। ਗੁਰਸਿੱਖ ਪਿਆਰਿਓ, ਕਬੀਰ ਸਾਹਿਬ ਜਿਹਨਾਂ ਦੀ ਬਾਣੀ ਸਰਵਣ ਕਰ ਰਹੇ ਹੋ, ਮੇਰਾ ਹੀ ਕੁਝ ਨਹੀਂ ਤੇ ਹੋ ਕਿੱਥੇ, ਧੰਨ ਸਤਿਗੁਰ ਨਾਨਕ ਪਾਤਸ਼ਾਹ ਤੇਰਾ, ਜਿੱਥੇ ਤੇਰਾ ਆ ਗਿਆ ਉੱਥੇ ਵਾਹਿਗੁਰੂ ਆ ਗਿਆ, ਜਿੱਥੇ ਮੇਰਾ ਆ ਗਿਆ। ਲਓ ਸੁਣੋ ਹੁਣ ਜਿਹੜਾ ਸੁਖਮਨੀ ਸਾਹਿਬ ਕੰਮ ਆਊਗੀ ਤੁਹਾਡੇ, ਜਿਸ ਕੈ ਅੰਤਰ ਰਾਜ ਅਭਿਮਾਨ, ਜਿਹੜਾ ਸ਼ਕਤੀ ਦਾ ਮਾਣ ਕਰੇ, ਕੁਰਸੀ ਦਾ ਮਾਣ ਕਰੇ, ਰਾਜ ਦਾ ਤਿਆਰ ਪ੍ਰਤਿਆਰ ਹੋ ਕੇ ਸੁਣਿਓ ਗਾਹਲੀ ਤੁਕ, ਸੋ ਨਰਕ ਪਾਤੀ ਹੋਵਤ ਸੁਆਨ। ਗੁਰੂ ਅਰਜਨ ਕਹਿੰਦੇ ਕੁੱਤਾ ਹੋਊਗਾ ਅਗਲੇ ਜਨਮ ਵਿੱਚ, ਕੁੱਤਾ ਵੀ ਕੈਲਗਰੀ ਦਾ ਨਾ ਸਮਝ ਲਿਓ, ਟਰਾਂਟੋ ਦਾ, ਇੱਥੇ ਤਾਂ ਬਿਸਕੁਟ ਖਾਂਦੇ ਸ਼ੈਂਪੂਆਂ ਨਾਲ ਲੜਾਉਂਦੇ, ਉਹਨੂੰ ਕੱਦੇ ਪਿੱਛੇ ਹੋਏ ਨੇ, ਕੁੱਤਾ ਵੀ ਜਲੰਧਰ ਦਾ ਨਾ ਸਮਝਿਓ। ਜਿਹੜਾ ਸ਼ਕਤੀ ਦਾ ਮਾਣ ਕਰੂਗਾ, ਚਾਹੇ ਉਹ ਵਿਦਿਆ ਦੀ ਹੈ, ਚਾਹੇ ਸਰੀਰਕ ਹੈ, ਚਾਹੇ ਦਿਮਾਗੀ ਹੈ, ਚਾਹੇ ਮਾਇਆ ਦੀ ਹੈ, ਉਹ ਕੁੱਤਾ ਹੋਊਗਾ, ਕੁੱਤਾ ਵੀ ਨਰਕਾਂ ਦਾ ਗੰਦ ਖਾਣ ਵਾਲਾ ਹੋਊਗਾ। ਸੋ ਨਰਕ ਪਾਤੀ ਹੋਵਤ ਸੁਆ, ਨਰਕਾਂ ਦਾ ਗੰਦ। ਗੁਰਸਿੱਖ ਪਿਆਰਿਓ, ਗਾਹਾਂ ਜੋ ਜਾਣੈ ਮੈਂ ਜੋ ਬਨਵੰਤ, ਇਹ ਹੱਡ ਚੰਮ ਨੂੰ ਇਹ ਕਹੀ ਤਾਂ ਮੇਰੇ ਵੀਰ, ਭੈਣਾਂ ਦਾ ਨਾਂ ਨਹੀਂ ਮੈਂ ਲੈਂਦਾ, ਗੁੱਸੇ ਹੋ ਜਾਣਗੀਆਂ ਰਾਜ ਖਿਆ ਕੁਲ ਸਤਨਾਮ। ਇੱਕ ਮੇਰੇ ਨਾਲ ਹੁੰਦਾ ਸੀ ਚਿਮਟਾ ਵਜਾਉਣ ਵਾਲਾ, ਉਹ ਸ਼ੀਸ਼ਾ ਜੇਬ ਚ ਰੱਖਦਾ ਤਾ ਰਾਜ ਖਿਆ ਕੁਲ ਸਤਨਾਮ, ਦੇਖੋ ਕੋਈ ਵਿਗਾੜ ਨਹੀਂ, ਪਰ ਜਿਹੜਾ ਸੁੰਦਰ ਰੂਪ ਦੇਖਦਾ ਉਹਨੂੰ ਸੁੰਦਰ ਨਾ ਕਹੋ, ਜਿਹਨੇ ਸੁੰਦਰ ਰੂਪ ਤੈਨੂੰ ਦਿੱਤਾ ਉਹਦਾ ਧੰਨਵਾਦ, ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਉਹਦਾ ਤਾਂ ਧੰਨਵਾਦ ਕੀਤਾ ਹੀ ਨਹੀਂ। ਮੇਰਾ ਨੱਕ ਬਹੁਤ ਸੋਹਣਾ, ਮੇਰਾ ਕੱਦ ਬਹੁਤ ਸੋਹਣਾ, ਰੰਗ ਬਹੁਤ ਸੋਹਣਾ, ਜਵਾਨੀ ਸੁੰਦਰਤਾ, ਕੰਨ ਖੋਲ ਕੇ ਸੁਣ ਲਿਓ ਹੁਣ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਜੰਤ ਕਹੀਏ ਕੀੜਾ ਹੋਊਗਾ ਅਗਲੇ ਜਨਮ ਵਿੱਚ, ਕੀੜੇ ਤਾਂ ਮਰੂਦ ਚ ਵੀ ਹੁੰਦੇ, ਕਣਕਾਂ ਚ ਵੀ ਹੋ ਜਾਂਦੇ, ਕੇਲਿਆਂ ਚ ਵੀ। ਮਾਰਦ ਕਹਿੰਦੇ ਉਹ ਕੀੜਾ ਵੀ ਬਿਸਟਾ ਗੰਦਗੀ ਦਾ ਹੋਊਗਾ, ਖੋਸਾ ਜਿਹੜਾ ਸਰੀਰ ਦਾ ਹੀ ਜਵਾਨੀ ਦਾ ਰੂਪ ਦਾ ਹੀ ਮਾਣ ਕਰਨਾ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸਟਾ ਕਾ ਗੰਦਗੀ ਦਾ। ਗਾਹਾਂ ਦੀ ਤੁਕ ਸਾਡੇ ਖਾਤਰ, ਮੇਰੇ ਲਾਣੇ ਖਾਤਰ, ਮੈਂ ਤਾਂ ਆਪਣੇ ਖਾਤਰ ਸਮਝ। ਗੁਰਸਿੱਖ ਪਿਆਰਿਓ, ਆਪਸ ਕਹੋ ਕਰਮ ਵੰਤ ਕਹਾਵੇ, ਮੈਂ ਕਲੀਚੇ ਕੱਟਦਾ, ਮੇਰੀ ਕਥਾ ਬਹੁਤ ਸੋਹਣੀ ਹੈ, ਕੀਰਤਨ ਬੜਾ ਸੋਹਣਾ, ਮੈਂ ਇੰਨੇ ਪਾਠ ਕਰਾ ਤੇ, ਮੈਂ ਇੰਨੀ ਵਾਰ ਅੰਮ੍ਰਿਤਸਰ ਜਾਇਆ। ਮਹਾਰਾਜ ਕਹਿੰਦੇ ਕਰੀ ਜਾ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ। ਗੁੱਸੇ ਨਾ ਕਰਿਓ, ਹੁਣ ਅਗਲੀ ਤੁਹਾਡੇ ਖਾਤਰ, ਜਿੰਨੇ ਬੈਠੇ ਹੋ ਤੁਸੀਂ ਤੁਹਾਡੇ ਖਾਤਰ। ਧਨ ਭੂਮ ਕਾ ਜੋ ਕਰੇ ਗੁਮਾ, ਇੰਨੀਆਂ ਕੋਠੀਆਂ, ਇੰਨੇ ਟੀਲੇ, ਇੰਨੇ ਟਰੱਕ, ਇੰਨੀ FD ਬਣੀ ਹੋਈ ਹੈ, ਇੰਨੇ ਸਟੋਰ ਚੱਲਦੇ ਨੇ, ਇੰਨੇ ਮਰਬੇ ਨੇ, ਜਿਹੜਾ ਇਹਨਾਂ ਦਾ ਮਾਣ ਕਰੂ। ਲਓ ਉੱਪਰਲਿਆਂ ਨੂੰ ਤਾਂ ਦਿੱਤਾ ਇੱਕ ਇੱਕ ਸਰਟੀਫਿਕੇਟ, ਇੱਕ ਇੱਕ। ਦੀਦੀ ਹੁਣ ਤੁਹਾਡੀ ਵਾਰੀ ਹੈ, ਤਿੰਨ ਦਿੱਤੇ ਨੇ ਇਕੱਠੇ, ਤਿੰਨ ਤਿੰਨ ਡਿਗਰੀਆਂ। ਜੋ ਹੈ ਧਨ ਦਾ ਉਸ ਤੇ ਮਾਣ ਕਰੂਗਾ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਹੋ ਗਈ ਟ੍ਰਿਪਲ ਐਮ ਏ, ਅੱਜ ਖੇ ਕੋ ਸਾਧਨ ਬਣ ਗਈ ਨਾ ਟ੍ਰਿਪਲ ਐਮ। ਬਾਕੀਆਂ ਨੂੰ ਇੱਕ ਇੱਕ ਦਿੱਤਾ ਸਰਟੀਫਿਕੇਟ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾ। ਆ ਮੰਗੋ ਇੱਥੋਂ ਸਿੱਖ ਦਾ ਮਨ ਨੀਵਾਂ ਮਤ। ਇੱਥੇ ਕੋਈ ਵਿਆਕਰਨ ਪੜਿਆ ਬੈਠਾ ਹੋਵੇ ਸੱਜਣ, ਇੱਥੇ ਗਤਾ ਗਤ ਅਲੰਕਾਰ ਹੈ, ਗਿੰਦਾ ਗਤ ਅਲੰਕਾਰ ਹੈ ਸੰਸਕ੍ਰਿਤ ਵਿੱਚ। ਨਾਨਕ ਈਹਾ ਮੁਕਤ ਆਗੈ ਸੁਖ ਪਾਵੇ। ਉਲਟਾ ਹੋ ਗਿਆ ਨਾ ਗੇਂਦਾ ਅਲੰਕਾਰ। ਪਤਾ ਕੀ ਹੁੰਦਾ, ਗੇਂਦ ਨੂੰ ਕੰਧ ਨਾਲ ਮਾਰੋ, ਤੁਹਾਡੇ ਨਾਲ ਮੁੜ ਕੇ ਆਊਗੀ, ਤੁਹਾਡੇ ਵੱਲ ਆਊਗੀ। ਇਹ ਗਤਾਗਤ ਅਲੰਕਾਰ ਹੈ। ਅਸੀਂ ਸਾਰੇ ਅਰਦਾਸਾਂ ਕਰਦੇ ਹਾਂ ਸੱਚੇ ਪਾਤਸ਼ਾਹ ਇੱਥੇ ਸੁਖੀ ਰੱਖੀ ਸਾਨੂੰ, ਇਹੀ ਕਰਦੇ ਨਾ। ਤੇ ਮਰਨ ਤੋਂ ਬਾਅਦ ਨਹੀਂ ਮੁਕਤੀ, ਸਭ ਇਹੀ ਮੰਗਦੇ ਨੇ। ਇੱਥੇ ਸੁਖੀ ਰਹੀਏ, ਮਰਨ ਤੋਂ ਬਾਅਦ ਮੁਕਤ ਹੋਈ। ਧੰਨ ਗੁਰੂ ਅਰਜਨ ਪਾਤਸ਼ਾਹ ਦਾ ਬਚਨ, ਜਿਹਦੇ ਮਨ ਵਿੱਚੋਂ ਹਉਮੈ ਨਿਕਲ ਗਈ, ਤੇਰਾ ਸ਼ਬਦ ਆ ਗਿਆ, ਨਿਮਰਤਾ ਆ ਗਈ, ਉਹ ਇੱਥੇ ਮੁਕਤ ਹੈ ਤੇ ਗਾਹਾਂ ਸੁਖੀ ਹੈ। ਅੱਜ ਫੇਰ ਆਖੋ ਸਤਿ ਹੋ ਗਿਆ ਨਾ ਉਲਟਾ ਅਲੰਕਾਰ। ਆਪਾਂ ਮੰਗਦੇ ਇੱਥੇ ਸੁਖੀ ਤੇ ਗਾਹਾਂ ਮੁਕਤ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ, ਨਾਨਕ ਈਹਾਂ ਮੁਕਤ। ਉਹ ਜਿਉਂਦਾ ਹੀ ਮੁਕਤ। ਤੀਰਥ ਤੇਰ ਹੈ ਅਗਮ ਬਖਾਣ, ਅਗਮ ਗਮਤਾ ਤੋਂ ਪਰੇ, ਜੋ ਇੰਦਰੀਆਂ ਦੀ ਛੋਹ ਤੋਂ ਪਰੇ ਹੈ, ਬੁੱਧੀ ਦੀ ਸੋਚ ਤੋਂ ਪਰੇ ਹੈ, ਮਨ ਦੇ ਸੰਕਲਪਾਂ ਵਿਕਲਪਾਂ ਤੋਂ ਪਰੇ ਹੈ, ਉਹਨੂੰ ਕਹੀਏ ਅਗਮ ਗਮ ਗਮਤਾ ਤੋਂ ਪਰੇ। ਜਿਨ੍ਹਾਂ ਦਾ ਹਿਰਦਾ ਪੁੱਜ ਗਿਆ, ਬਾਰਸ ਬਾਰੇ ਉਗਵੈ ਸੂਰ ਪ੍ਰਕਾਸ਼ ਹੋ ਗਿਆ, ਉਹ ਆਪਣੇ ਧਨ ਦੌਲਤ ਸਰੀਰ ਸ਼ਕਤੀ ਵਿਦਿਆ ਉਹਨੂੰ ਵਿੱਚ ਨਹੀਂ ਲਿਆਉਣਗੇ। ਉਹ ਸਭ ਕੁਝ ਪ੍ਰਾਪਤ ਕਰਕੇ ਕਹਿਣਗੇ ਮੈਂ ਨਾਹੀ ਪ੍ਰਭ ਸਭ ਕੇ ਛੱਤੇ। ਤੇਰਸ ਤੇਰੇ ਅਗਮ ਪਛਾਣ ਬਖਾਣ, ਉਹ ਅਗਮ ਕਹੀਏ ਅਕਾਲ ਪੁਰਖ ਵਾਹਿਗੁਰੂ, ਉਹਨੂੰ ਲਿਆਉਣਗੇ ਸਭ ਕੰਮਾਂ ਵਿੱਚ। ਤੁਹਾਡੇ ਗੁਰੂ ਨਾਨਕ ਨੇ ਲਿਆਂਦਾ, ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਆਂਦਾ। ਮੈਂ ਤਾਂ ਬੇਨਤੀ ਕੀਤੀ ਸੀ ਨਾ, ਆਪਾਂ ਤਾਂ ਕਹਿੰਦੇ ਪੰਥ ਸਾਜਿਆ ਗੁਰੂ ਗੋਬਿੰਦ ਸਿੰਘ ਜੀ ਨੇ, ਸਰਬੰਸ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ। ਹੁਣ ਤਾਂ ਧਾਰਨਾ ਸੁਣ ਕੇ ਵੀ ਪਸੀਨਾ ਆ ਜਾਂਦਾ, ਇਹੋ ਜਿਹੀਆਂ ਕੱਚੀਆਂ ਪਿੰਡੀਆਂ ਧਾਰਨਾ ਸਾਡੇ ਸਤਿਗੁਰਾਂ ਬਾਬਤ ਭਰੀਆਂ ਨਾ ਸਾਡੇ ਲਾਣੇ ਨੇ, ਤੁਸੀਂ ਵੀ ਬੜੇ ਖੁਸ਼ ਹੁੰਦੇ। ਕਹਿੰਦੇ ਵਾਜਾਂ ਵਾੜਿਆ, ਤੇਰੇ ਵਰਗਾ ਨਾ ਪਿੱਛੇ ਕੋਈ ਹੋਇਆ ਨਾ ਗਾਹਾਂ ਨੂੰ ਹੋਣਾ। ਇਹ ਤਾਂ ਵਸਤਾ ਬਾਜਾਂ ਵਾਲੇ ਨੂੰ ਮੈਂ ਪੜ੍ਹ ਲਾਂਗੀ, ਇਹ ਤਾਂ ਧਾਰਨਾ ਪੜ੍ਹਨ ਵਾਲੇ ਨੂੰ ਤਿੰਨੇ ਕਾਲਾਂ ਦਾ ਗਿਆਨ ਹੋ ਗਿਆ। ਉਹਨੇ ਸਮਝੀਏ ਕਦੇ ਗੱਲ, ਤੁਸੀਂ ਵੀ ਬੜੇ ਲਲਕਾਰੇ ਮਾਰ ਕੇ ਪੜ੍ਹਦੇ। ਮਹਾਤਮਾ ਬੁੱਧ ਨੂੰ ਉਹਦੇ ਵੱਡੇ ਚੇਲੇ ਆਨੰਦ ਨੇ ਇੱਕ ਦਿਨ ਕਹਿਤਾ ਸੀ, ਮੈਂ ਧੰਮ ਗ੍ਰੰਥ ਪੜ੍ਹਿਆ, ਤਿੰਨ ਸਾਲ ਚ ਪੜ੍ਹਾਉਂਦਾ ਮਹਾਤਮਾ ਬੁੱਧ ਦਾ ਗ੍ਰੰਥ। ਧੰਮ ਗੁਰੂ ਗ੍ਰੰਥ ਸਾਹਿਬ ਤੋਂ ਤਿੰਨ ਗੁਣਾ ਵੱਡਾ, ਗਿਆਨ ਸਾਗਰ ਭਰਿਆ ਪਿਆ। ਇੱਕ ਦਿਨ ਆਨੰਦ ਮਹਾਰਾਜ ਆਪਣੇ ਗੁਰੂ ਨੂੰ ਕਹਿੰਦੇ, ਗੁਰਦੇਵ ਤੁਹਾਰੇ ਜੈਸਾ ਨਾ ਪਿੱਛੇ ਕੋਈ ਥਾ, ਨਾ ਆਜ ਹੈ ਨਾ ਆਗੇ ਕੋ ਹੋਗਾ। ਚੇਲਾ ਆਨੰਦ ਮਹਾਤਮਾ ਬੁੱਧ, ਮਹਾਤਮਾ ਬੁੱਧ ਉੱਠ ਕੇ ਆਪਣੇ ਚੇਲੇ ਦੇ ਚਰਨਾਂ ਤੇ ਸਿਰ ਰੱਖਣ ਲੱਗੇ, ਮੱਥਾ ਟੇਕਣ ਲੱਗੇ ਆਨੰਦ ਨੂੰ, ਪਿੱਛੇ ਹੋ ਗਿਆ। ਕਹਿੰਦਾ ਮਹਾਰਾਜ ਕਾਰਨ? ਕਹਿੰਦੇ ਕਾਰਨ ਤੂੰ ਹਮਸੇ ਉੱਚਾ ਹੈ, ਮੁਝ ਕੋ ਤਾਂ ਕੁਦਰਤ ਕਾ ਇੱਕ ਸੈਕਿੰਡ ਕਾ ਗਿਆਨ ਨਹੀਂ ਹੁਆ, ਕਿਆ ਪਿੱਛੇ ਕੀ ਹੈ, ਕਿਆ ਕਰ ਰਿਹਾ ਹੈ, ਕਿਆ ਕਰੇਗਾ। ਤੁਮ ਹਮਸੇ ਵੀ ਆਗੇ ਨਿਕਲ ਗਏ, ਤੁਮਕੋ ਤੀਨ ਕਾਲੋ ਕਾ ਗਿਆਨ ਹੋ ਗਿਆ। ਇਹ ਧਾਰਨਾ ਪੜ੍ਹਨ ਵਾਲੇ ਨੂੰ ਤਿੰਨ ਕਾਲਾਂ ਦਾ ਗਿਆਨ ਹੋ ਗਿਆ, ਨਾਲੇ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਧਾਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ, ਮੇਰੇ ਠਾਕਰ ਇਹ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਇੱਕ ਵਰਗਾ ਦੂਜਾ ਦੁਨੀਆਂ ਵਿੱਚ ਰੱਬ ਨੇ ਭੇਜਿਆ ਹੀ ਨਹੀਂ। ਚਲੋ ਗੁਰੂ ਗੋਬਿੰਦ ਸਿੰਘ ਜੀ ਤਾਂ ਵੱਡੀ ਪਦਵੀ ਹੈ, ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੇ ਬਾਪ ਵਰਗਾ ਦੂਜਾ ਹੈਗਾ, ਤੁਹਾਡੇ ਪਿਤਾ ਵਰਗਾ ਪਿੱਛੇ ਕੋਈ ਸੀ, ਤੁਹਾਡੇ ਪਿਤਾ ਵਰਗਾ ਗਾਹਾਂ ਨੂੰ ਕੋਈ ਜੰਮੂਗਾ, ਇਹ ਮੇਰੀਆਂ ਧੀਆਂ ਬੈਠੀਆਂ ਨੇ, ਇਹਨਾਂ ਦੇ ਪਤੀ ਵਰਗਾ ਕੋਈ ਦੂਜਾ ਹੈ, ਕੋਈ ਪਿੱਛੇ ਸੀ ਕੋਈ ਗਾਹਾਂ ਨੂੰ ਹੋਵੇਗਾ। ਤੁਹਾਡੇ ਚਰਨਾਂ ਚ ਬੇਨਤੀ ਹੈ, ਬਚੋ ਕੱਚੇ ਪਿੱਲਿਆਂ ਗੱਲਾਂ ਤੋਂ। ਕਈ ਵਾਰ ਅਸੀਂ ਗੁਰੂ ਦੀ ਉਪਮਾ ਕਰਦੇ ਕਰਦੇ ਨਿਰਾਦਰ ਕਰ ਜਾਂਦੇ, ਸਮਝ ਨਹੀਂ ਮੈਂ ਕਰ। ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਯਾਦ ਆ ਗਿਆ ਮੇਰੇ ਦਸਮ ਗ੍ਰੰਥ ਦਾ, 25 ਸਾਲ ਵਿੱਚ ਪੜ੍ਹਾਇਆ ਸੀ ਮਹਾਂਪੁਰਸ਼ਾਂ ਨੇ ਦਸਮ ਗ੍ਰੰਥ, ਹੱਥ ਲਿਖਤ। ਦਾਸ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੱਥ ਲਿਖਤ ਬੀੜ ਤੇ ਕੀਤਾ। ਹੁਣ ਤਾਂ ਹੱਥ ਲੱਗ ਬੀੜਾਂ ਬਹਾਨਾ ਲਾ ਕੇ ਨਾ ਗੁਰਦੁਆਰਿਆਂ ਚੋਂ ਪਹੁੰਚਾਤੀਆਂ, ਕਹਿੰਦੇ ਬਿਰਧ ਬੀੜ ਹੈ, ਸੰਸਕਾਰ ਕਰਾਤੇ ਉਹਨਾਂ ਦੇ। ਕਿਉਂ? ਜੇ ਕਿਤੇ ਭੁਲੇਖੇ ਨਾਲ ਗੁਰਦੁਆਰੇ ਸਾਹਿਬ ਤੋਂ ਕਿਸੇ ਦੇ ਘਰ ਉਹ ਬੀੜ ਚਲੀ ਜਾਂਦੀ ਸੀ ਨਾ ਖੰਡ ਪਾਠ ਰੱਖਣ ਵਾਸਤੇ, ਜਦ ਗ੍ਰੰਥੀ ਸਿੰਘ ਪ੍ਰਕਾਸ਼ ਕਰ ਦਿੱਤੇ ਨਾ, ਜਦੇ ਸੁਖਾਸਣ ਕਰ ਦਿੰਦੇ ਸੀ ਤੇ ਘਰਦੇ ਨੂੰ ਕਹਿੰਦੇ ਸੀ ਬਾਬਾ ਜੀ ਹੋਰ ਲਿਆਓ। ਘਰਦੇ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਬਿਮਾਰੀ ਦਾ, ਜੇ ਤਾਂ ਉਹਨੂੰ ਬਿਮਾਰੀ ਦਾ ਪਤਾ ਹੋਵੇ ਤਾਂ ਗ੍ਰੰਥੀਆਂ ਨੂੰ ਕਹਿ ਦੇਵੇ ਬਾਬਾ ਇਹੀ ਰੱਖਣਾ, ਤੁਹਾਨੂੰ ਹੋਰ ਲਿਆਉਣਾ ਖੇੜਾ ਖੋਲਦਾ ਤੇ ਨਾ। ਹੁਣ ਤਾਂ ਹੁਕਮਨਾਮਾ ਲੈਣਾ ਔਖਾ ਉਹਨਾਂ ਬੀੜਾ ਉੱਤੇ, ਬਹਾਨਾ ਬਣਾ ਕੇ ਉਹਨਾਂ ਦੇ ਸੰਸਕਾਰ ਕਰਾ ਦਿੱਤੇ। ਹੱਥ ਲਿਖਤ ਬੀੜਾਂ ਕਿੱਥੇ ਮਿਲਣਗੀਆਂ ਗੁਰਸਿੱਖ? ਇੱਕ ਕੰਸਟੀਟਿਊਸ਼ਨ ਦੱਸਾਂ ਤੁਹਾਨੂੰ, ਖਾਲਸੇ ਦਾ ਸ਼੍ਰੋਮਣੀ ਕਮੇਟੀ ਦਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਨ ਰਿਟਨ ਹੁਕਮ ਹੈ ਕਿ ਇੱਕ ਬੀੜ ਸਾਲ ਵਿੱਚੋਂ ਹੱਥੀਂ ਲਿਖੇ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤਾਂ ਸੀਟੂ ਨੂੰ ਪੜ੍ਹਿਓ, ਦਾਸ ਤਾਂ ਵਿਚ ਰਿਹਾ ਨਾ GPC ਦੇ, ਕਿਹੜਾ ਲਿਖਦਾ ਹੈ? ਗੁਰਸਿੱਖ ਪਿਆਰਿਓ, ਦਸਮ ਗ੍ਰੰਥ ਵਿੱਚ ਇੱਕ ਬਚਨ ਲਿਖਿਆ ਬ੍ਰਾਹਮਣ ਵੀਰਾਂ ਨੂੰ। ਕਿਹੜਾ? ਬ੍ਰਾਹਮਣ ਵੀਰ ਕ੍ਰਿਸ਼ਨ ਜੀ ਨੂੰ ਗਿਰਧਾਰੀ ਕਹਿੰਦੇ ਨੇ, ਸੁਣਿਆ ਹੋਣਾ ਤੁਸੀਂ ਗਿਰਧਾਰੀ। ਗਿਰਧਾਰੀ ਦੇ ਅਰਥ ਪਤਾ ਕੀ ਨੇ? ਗਿਰ ਨਾਮ ਹੈ ਪਹਾੜ ਦਾ, ਧਾਰੀ ਨਾਮ ਹੈ ਚੱਕਣ ਵਾਲੇ ਦਾ, ਗਿਰ ਜਮਾਧਾਰੀ। ਕ੍ਰਿਸ਼ਨ ਜੀ ਨੇ ਉਂਗਲੀ ਤੇ ਪਹਾੜ ਚੱਕਿਆ ਸੀ, ਜਿਸ ਕਰਕੇ ਉਹਦਾ ਨਾਮ ਹੈ ਗਿਰਧਾਰੀ। ਗਿਰਧਾਰੀ ਦੀ ਪੰਜਾਬੀ ਹੈ ਪਹਾੜੀ ਚੱਕਣ ਵਾਲਾ, ਸਮਝ ਗਏ? ਪਹਾੜੀ ਚੱਕਣ ਵਾਲਾ। ਮੇਰੇ ਵਾਜਾ ਵਾਲੇ ਨੂੰ ਕੌਣ ਰੋਕੇ ਸੱਚ ਬੋਲਣ ਤੋਂ? ਦਸਮ ਗ੍ਰੰਥ ਵਿੱਚ ਬਚਨ ਕਰ ਦਿੱਤਾ, ਜਾ ਕੇ ਏਕ ਫਣ ਕੋਟ ਸਹਿ ਸਭਾਰ ਸਹਿ ਤਾਂ ਕੋ ਗਿਰਧਾਰੀ ਕਹੇ ਕੌਣ ਸੀ ਵਡਾਈ। ਇੱਥੋਂ ਪਤਾ ਲੱਗਦਾ ਕਿਹੜੇ ਬਚਨ ਗੁਰੂ ਖਾਤਰ ਬੋਲਣੇ। ਉਹ ਤੁਸੀਂ ਕ੍ਰਿਸ਼ਨ ਜੀ ਦਾ ਨਾਂ ਰੱਖਤਾ ਪਹਾੜੀ ਚੱਕਣ ਵਾਲਾ, ਤੇ ਦੂਜੇ ਪਾਸੇ ਕਹਿੰਦੇ ਕ੍ਰਿਸ਼ਨ ਜੀ ਨੂੰ ਵਿਸ਼ਨੂੰ ਦਾ ਅਵਤਾਰ, ਸੱਤਵਾਂ ਅਵਤਾਰ। ਇਹ ਅਕਾਲ ਪੁਰਖ ਵਿਸ਼ਨੂੰ ਤਾਂ ਕੋਟ ਬ੍ਰਹਮੰਡਾਂ ਦਾ ਭਾਰ ਚੱਕੀ ਬੈਠਾ ਹੈ, ਤੁਸੀਂ ਨਾਂ ਰੱਖਤਾ ਪਹਾੜੀ ਤੱਕ। ਦਸਮ ਪਾਤਸ਼ਾਹ ਕਹਿੰਦੇ ਵਡਿਆਈ ਨਹੀਂ ਨਿੰਦਿਆ ਕਰ ਰਹੇ ਹੋ, ਅੱਜ ਫਿਰ ਖੋਲ ਸਕ। ਕੈਲਗਰੀ ਵਿੱਚ ਕੋਈ ਇੱਕ ਕੁਇੰਟਲ ਚੱਕਦਾ ਹੋਵੇ ਇਕੱਲਾ, ਇਹ ਚੱਕਦੇ ਆ ਨਾ ਬੋਰੀਆਂ ਕੁਇੰਟਲ, ਉਹ ਇੱਥੇ ਤੁਰਿਆ ਜਾਵੇ ਗੁਰਦੁਆਰੇ ਸਾਹਿਬ ਦੇ ਮੂਹਰੇ, ਤੇ ਇੱਥੇ ਮੇਰੇ ਵਰਗਾ ਖੜਾ ਉਹਨੂੰ ਹਾਕ ਮਾਰੇ, ਸੁਣਾ ਵੀ ਕਿਲੋ ਚੱਕ ਕਿਆ ਹਾਲ ਹੈ ਤੇਰਾ, ਕਿਆ ਸੇਰ ਚੱਕ ਤੇਰਾ ਕੀ ਹਾਲ। ਉਹ ਕੁਇੰਟਲ ਚੱਕਦਾ ਤੇ ਤੁਸੀਂ ਨੌ ਰੱਖਤਾ ਸੇਰ ਚੱਕ, ਫਿਰ ਵਡਿਆਈ ਹੈ ਕਿ ਨਹੀਂ? ਮੇਰੀ ਤੁਹਾਡੇ ਚਰਨਾਂ ਚ ਬੇਨਤੀ ਹੈ ਗੁਰੂ ਸਾਹਿਬ, ਕਈ ਮੇਰੇ ਵਰਗੇ ਕਥਾ ਵਾਚਕ ਵੀ ਦੇਖੇ ਹੋਣੇ ਤੁਸੀਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਰਾਏ ਜੀ, ਇਹ ਸਟੇਜਾਂ ਤੇ ਕਾਲੂਏ ਕਾਲੂ ਕਹੀ ਜਾਂਦੇ, ਕਾਲੂ ਜਿਵੇਂ ਜਲੰਧਰ ਦਾ ਭਈਆ ਹੁੰਦਾ ਕੋਈ, ਅੱਜ ਕਿਹਾ ਕੋਈ ਸਤਨਾਮ, ਸ੍ਰੀ ਨੀ ਨਾਉਣਾ ਸਤਿਕਾਰ। ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਨਾਂ ਦੇਖੋ ਕੀ ਲੈ ਰਹੇ, ਕਾਲੂ ਕੱਲਾ ਹੀ ਅਸਲ ਨਾਮ ਹੈ ਕਲਿਆਣ ਚੰਦ ਜੀ ਉਹਨਾਂ ਦਾ ਇਤਿਹਾਸ ਵਿੱਚ, ਪਿਤਾ ਕਾਲੂ ਜੀ ਕਹੋ, ਕੁਝ ਤਾਂ ਸਤਿਕਾਰ ਵਰਤੋ। ਨਹੀਂ ਗੁਰਸਿੱਖ ਪਿਆਰਿਓ, ਤੇਰ ਸਤੇਰ ਹੈ ਅਗਮ ਬਖਾ, ਇੱਥੇ ਪੁੱਜ ਕੇ ਆ ਸੰਸਾਰ ਦੀ ਵਿਖਿਆਨਤਾ ਨਹੀਂ ਰਹਿਣੀ, ਫਲਾਣਾ ਸੰਤ ਕਿਹੋ ਜਿਹਾ, ਫਲਾਣਾ ਗਿਆਨੀ, ਫਲਾਣਾ ਪ੍ਰਧਾਨ ਕਿਹੋ ਜਿਹਾ, ਫਲਾਣਾ ਵਜ਼ੀਰ ਕਿਹੋ ਜਿਹਾ, ਨਾ ਨਾ ਨਾ। ਉੱਥੇ ਇੱਕ ਅਗੰਮ ਵਾਹਿਗੁਰੂ ਦਾ ਹੀ ਵਖਿਆਨ ਸ਼ੁਰੂ ਹੋ ਜਾਂਦਾ। ਬਾਜਾ ਵਾਲੇ ਨੇ ਕੀਤਾ, ਤੁਸੀਂ ਕਹਿੰਦੇ ਪੰਥ ਸਾਜੇ, ਉਹਨੇ ਜੰਗ ਦਿੱਤੇ, ਸਰਬੰਸ ਵਾਰਿਆ, ਨਾ ਨਾ ਨਾ। ਬਾਜਾ ਵਾਲੇ ਕਹਿੰਦੇ ਮੈਂ ਕੱਖ ਵੀ ਨਹੀਂ ਕੀਤਾ, ਕਰ ਵਾਹਿਗੁਰੂ ਰਿਹਾ ਤਾਂ ਮੈਂ ਤਾਂ ਦੇਖ ਰਿਹਾ ਸੀ। ਖੋਲ ਸਕਦਾ ਮੈਂ ਉਹ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤੇਰ ਸਤੇਰ ਹੈ ਅਗਮ ਬਖਾਣ ਵਿੱਚੋਂ ਹੀ ਨਿਕਲ ਗਏ। ਮੈਂ ਕੁਝ ਕੀਤੇ ਨੀ ਗਾਹਲੀ ਤੁਕ ਜੀ,
1: ਅਰਧ ਉਰਦ ਵਿੱਚ ਸਮ ਪਹਿਚਾਨ,
0: ਅਰਧ ਉਰਦ, ਅਰਧ ਕਹੀਏ ਅੱਧਾ ਅਧੀਨ, ਉਰਦ ਕਹੀਏ ਉੱਚਾ। ਜਾਪ ਸਾਹਿਬ ਪੜ੍ਹਨ ਵਾਲੇ ਬੈਠੇ ਹੋ, ਇਹ ਸ਼ਬਦ ਪੜ੍ਹਿਆ ਕਦੇ ਜਾਪ ਸਾਹਿਬ? ਨਮੋ ਅਰਧ ਉਰਧੰ ਅਗੰ ਓਗ ਕਰਤ, ਤਿੰਨ ਸ਼ਬਦ ਨੇ, ਉਰਦ ਉੱਚਾ, ਅਰਧ ਅਧੋ, ਅਧੋ ਕਹੀਏ ਨੀਵਾਂ। ਇੱਕ ਪਾਠੀ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਿਆ ਮੈਂ, ਐਵੇਂ ਯਾਦ ਆ ਜਾਂਦੀ ਹੈ, ਇੱਕ ਪਾਠ ਆਉਂਦਾ ਹੈ, ਖਿਆਲ ਕਰਿਓ ਜਿਹੜਾ ਤੁਸੀਂ ਵੀ ਪਾਠ ਕਰਦੇ, ਜਿਹੜਾ ਪਾਠ ਕੀਤਾ ਜਾਂਦਾ ਤੁਧ ਭਾਵ ਹੈ ਅੱਧੀ ਪਰਵਾਨ, ਅੱਧੀ ਉਹ ਪਾਠ ਚੱਲਦਾ, ਤੁਧ ਭਾਵ ਹੈ ਅੱਧੀ ਪਰਵਾਨ। ਕਿਹੜਾ ਕਿਸੇ ਨੇ ਪੁੱਛਣਾ ਹੈ ਜੋ ਮਰਜ਼ੀ ਕਹੀ ਜਾਏ, ਇੱਥੇ ਅੱਧੀ ਪਾਠ ਨਹੀਂ, ਤੁਧ ਭਾਵ ਹੈ ਅਧੀਨ ਪਰਵਾਨ, ਅਧੀਨ, ਅੱਧੀ ਪਾਠ ਨਹੀਂ ਕਰਨਾ, ਅਧੀਨ ਪਰਵਾਨ। ਤੈਨੂੰ ਭਾ ਜਾਵੇ ਸਭ ਤੋਂ ਨੀਚ ਨੂੰ ਇਹ ਪ੍ਰਵਾਨ ਕਰ ਲਵੇ, ਅੱਜ ਕੇ ਖੋਲ ਸਕਦੇ ਅਧੀਨ ਪ੍ਰਵਾਨ। ਜਦ ਇੱਥੇ ਬਿਰਤੀ ਪੁੱਜ ਜਾਂਦੀ ਹੈ, ਨਾ ਕੋਈ ਛੋਟਾ, ਨਾ ਕੋਈ ਵੱਡਾ, ਨਾ ਕੋਈ ਦਰਮਿਆਨਾ। ਸਿੱਖ ਦੀ ਬਿਰਤੀ ਸੁਣਨੀ ਹੈ ਕੀ ਹੈ? ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਹਿੰਦੇ, ਸਤਿਗੁਰ ਜੀ ਤੁਸੀਂ ਸਾਨੂੰ ਗ੍ਰਿਸਤ ਦਿੱਤਾ, ਗ੍ਰਿਸਤ ਸੰਸਾਰ ਵਿੱਚ ਵਿਚਰਨਾ ਹੈ ਮਿਲ ਕੇ, ਤੇ ਜਦੋਂ ਤੁਹਾਡੇ ਸਿੱਖ ਸੰਸਾਰ ਵਿੱਚ ਫਿਰਨਗੇ ਉਹਨਾਂ ਨੂੰ ਤਿੰਨ ਤਰ੍ਹਾਂ ਦੇ ਲੋਕ ਮਿਲਣਗੇ। ਆਪਾਂ ਨੂੰ ਹੁਣ ਤਿੰਨ ਕੈਟਾਗਰੀ ਦੇ ਲੋਕ ਮਿਲਦੇ ਨੇ, ਕਿਹੜੇ? ਇੱਕ ਸਾਡੋਂ ਕਮਜ਼ੋਰ ਨੀਵੇਂ ਛੋਟੇ, ਇੱਕ ਸਾਡੇ ਬਰਾਬਰ ਦੇ ਪੈਰਲ, ਇੱਕ ਸਾਥੋਂ ਉੱਚੇ। ਅਦੋ ਉਰਦ ਅਰਧਨ, ਤਿੰਨੇ ਮਿਲ ਰਹੇ ਇਹਨਾਂ ਨਾਲ, ਇੱਕ ਸਭ ਤੋਂ ਛੋਟੇ ਮਿਲ ਰਹੇ ਨੇ ਗਰੀਬ, ਇੱਕ ਸਾਡੇ ਬਰਾਬਰ ਦੇ ਮਿਲ ਰਹੇ ਨੇ, ਇੱਕ ਸਾਥੋਂ ਉੱਚੇ ਮਿਲ ਰਹੇ। ਬਾਬਾ ਬੁੱਢਾ ਸਾਹਿਬ ਕਹਿੰਦੇ, ਸਤਿਗੁਰੂ ਜੀ ਤਿੰਨਾਂ ਨਾਲ ਤੇਰੇ ਸਿੱਖ ਦਾ ਵਰਤਾ ਕੀ ਹੋਵੇ? ਆ ਹੈ ਵਰਤਾ ਤੇਰਵੀਂ ਪੌੜੀ, ਅਰਧ ਉਰਦ ਵਿੱਚ ਸਮ ਪਹਿਚਾਣ। ਗੁਰੂ ਨਾਨਕ ਦੇਵ ਕਹਿੰਦੇ, ਬਾਬਾ ਜੀ ਮੇਰੇ ਸਿੱਖ ਨੂੰ ਜਦ ਕੋਈ ਕਮਜ਼ੋਰ ਮਿਲੇ, ਛੋਟਾ ਮਿਲੇ, ਆਪ ਤੋਂ ਨੀਵਾਂ ਮਿਲੇ, ਮੇਰਾ ਸਿੱਖ ਵਾਹਿਗੁਰੂ ਅੱਗੇ ਅਰਦਾਸ ਕਰੇ ਕਿ ਵਾਹਿਗੁਰੂ ਇਹ ਮੈਥੋਂ ਕਮਜ਼ੋਰ ਹੈ, ਮੇਰੇ ਬਰਾਬਰ ਦਾ ਬਣਾ ਦੇ। ਅੱਜ ਕੇ ਆਖੋ ਅਰਧ ਉਰਧ ਵਿੱਚ ਸਭ ਪੈਸਾ, ਕੌੜੀ ਲੱਗੂਗੀ ਤੁਹਾਨੂੰ ਗੱਲ, ਆ ਮੇਰਾ ਗਿੱਟਿਆਂ ਤੱਕ ਚੋਲਾ ਚਿੱਟੀ ਪੱਗ ਕੋਈ ਸੰਤਗਿਰੀ ਨਹੀਂ ਹੈ, ਆ ਤੁਹਾਡਾ ਸਿੱਖੀ ਦਾ ਭਰਾਵਾ ਕੋਈ ਸਿੱਖੀ ਨਹੀਂ ਹੈ। ਦੇਖੀ ਪ੍ਰਭੂ ਨਾ ਲੱਭਈ ਬਣ ਸੱਚੀ ਸਿੱਖਣ, ਸਿੱਖੀ ਕੀ ਹੈ? ਸਿੱਖਿਆ ਸਿੱਖ, ਸਿੱਖੀ ਸਿੱਖਿਆ ਗੁਰ ਵਿੱਚ। ਕੋਈ ਭੇਖ ਨੂੰ ਸਿੱਖੀ ਕਹਿ ਰਹੇ ਹੋ? ਨਹੀਂ, ਗੁਰਸਿੱਖ ਪਿਆਰੇ ਹੋ, ਮੈਂ ਬੇਨਤੀ ਕਰੂੰਗਾ ਕਿਸੇ ਦਿਨ, ਗੁਰੂ ਦੀ ਸਿੱਖਿਆ ਬਸ ਉਹ ਸਿੱਖੀ। ਅੱਜ ਇੰਨੀ ਗੱਲ ਯਾਦ ਰੱਖਿਓ, ਸਿੱਖ ਹੋਰ ਹੁੰਦਾ, ਸਿੱਖੀ ਹੋਰ ਹੁੰਦੀ, ਦੋਏ ਨਾ ਮਿਲਾ ਕੇ ਤੁਰੀ ਜਾਏ ਉਹ ਖਤਰੇ ਵਿੱਚ ਪੈ ਜਾਂਦੇ। ਸਿੱਖੀ ਹੋਰ ਹੈ, ਸਿੱਖ ਹੋਰ ਹੈ, ਕਿੰਨਾ ਕੁ ਫਰਕ ਹੈ? ਸਿੱਖ ਇੱਕ ਦੁਕਾਨ ਹੈ, ਸਿੱਖੀ ਉਹਦੇ ਵਿੱਚ ਰੱਖਿਆ ਹੋਇਆ ਸੌਦਾ ਹੈ, ਸਿੱਖ ਇੱਕ ਖੇਤ ਹੈ, ਸਿੱਖੀ ਉਹਦੇ ਵਿੱਚ ਬੀਜੀ ਹੋਈ ਫਸਲ ਹੈ। ਫਸਲ ਖੇਤ ਨਹੀਂ ਹੁੰਦੀ, ਖੇਤ ਫਸਲ ਨਹੀਂ ਹੁੰਦੀ, ਇਹ ਸਿੱਖੀ ਤਾਂ ਇੱਕ ਦੁਕਾਨ ਹੈ, ਹੱਟ ਹੈ, ਗੁਰੂ ਦੀ ਵਿਚਾਰ ਇਹਦੇ ਵਿੱਚ ਸੌਦਾ ਹੈ। ਅੱਜ ਤੇ ਆਖੋ ਪੇਖ ਨਹੀਂ, ਉਹ ਹੱਟ ਕਿਸੇ ਕੰਮ ਨਹੀਂ, ਜਿਹਦੇ ਵਿੱਚ ਸੌਦਾ ਨਹੀਂ, ਉਹ ਸੌਦਾ ਵੀ ਸੇਫ ਨਹੀਂ ਰਹਿਣਾ ਜੇ ਹੱਟ ਨਹੀਂ ਹੈ। ਦੋਹਾਂ ਦਾ ਸਮਝਣਾ, ਸਿੱਖੀ ਤੇ ਸਿੱਖ ਦੋ ਚੀਜ਼ਾਂ ਨੇ, ਹੁਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਨੇ ਅਰਦਾਸ ਕਰਨੀ ਹੈ, ਬੜੀ ਛੇਤੀ ਪਕੜ ਜਾਊ ਤੁਹਾਡੇ, ਸਿੱਖਾਂ ਨੂੰ ਸਿੱਖੀ ਦਾਨ। ਜੁਦੀ ਜੁਦੀ ਚੀਜ਼ ਹੋ ਗਈ ਨਾ, ਜੇ ਸਿੱਖ ਹੀ ਸਿੱਖੀ ਹੁੰਦਾ ਤੇ ਗੁਰੂ ਤੋਂ ਸਿੱਖੀ ਦਾਨ ਕੌਣ ਮੰਗਦਾ। ਸਿੱਖ ਨੂੰ ਸਿੱਖੀ ਦਾਨ ਬਖਸ਼ੋ, ਅਲੱਗ ਚੀਜ਼ ਹੋ ਗਈ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਛੋਟਾ ਮਿਲੇ ਅਰਦਾਸ ਕਰਿਓ ਵਾਹਿਗੁਰੂ, ਇਹ ਕਮਜ਼ੋਰ ਹੈ ਗਰੀਬ ਹੈ ਮੇਰੇ ਬਰਾਬਰ ਦਾ ਬੰਦਾ। ਅਰਧ ਉਰਧ ਵਿੱਚ ਸਮ ਪਹਿਚਾਨ, ਜੇ ਬਰਾਬਰ ਦਾ ਮਿਲੇ। ਬਾਬਾ ਬੁੱਢਾ ਸਾਹਿਬ ਇਹ ਮੇਰੇ ਸਿੱਖ ਨੇ ਅਰਦਾਸ ਕਰਨੀ ਹੈ ਵਾਹਿਗੁਰੂ ਅੱਗੇ, ਇਹ ਵਾਹਿਗੁਰੂ ਇਹ ਮੇਰੇ ਬਰਾਬਰ ਦਾ, ਇਹਨੂੰ ਉੱਚਾ ਕਰ। ਸਿੱਖੀ ਨੂੰ ਸਮਝੋ, ਕੋਈ ਗੱਲਾਂ ਬਾਤਾਂ ਕਥਾ ਵਾਰਤਾ ਸਿੱਖੀ ਨਹੀਂ ਹੁੰਦੀ, ਇਹ ਮੇਰੇ ਬਰਾਬਰ ਦਾ ਇਹਨੂੰ ਉੱਚਾ ਕਰ ਦੇ। ਜੇ ਪਹਿਲਾਂ ਹੀ ਉੱਚਾ ਮਿਲੇ, ਪਹਿਲਾਂ ਹੀ ਚੰਗਾ ਮਿਲੇ, ਫਿਰ ਮੇਰੇ ਸਿੱਖ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਤੇਰਾ ਧੰਨਵਾਦ ਹੈ ਤੂੰ ਮੈਥੋਂ ਚੰਗੇ ਦੇ ਦਰਸ਼ਨ ਕਰਾਏ, ਮੈਥੋਂ ਚੰਗੇ ਦਾ ਮਿਲਾਪ ਕੀਤਾ, ਇਹ ਤੇਰਾ ਧੰਨਵਾਦ। ਜਰਾ ਝਾਤੀ ਮਾਰ ਲਓ, ਮੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੁਹਾਡਾ, ਇਹਨਾਂ ਤਿੰਨਾਂ ਗੱਲਾਂ ਵਿੱਚੋਂ ਕੋਈ ਗੱਲ ਹੈਗੀ? ਸਕੇ ਭਾਈ ਨੂੰ ਵੀ ਨੀ ਤੁਸੀਂ ਕਿਹਾ ਹੋਣਾ ਕਦੇ ਵੀ ਰੱਬਾ ਇਹਨੂੰ ਬਰਾਬਰ ਦਾ ਬਣਾ ਦੇ, ਅੱਜ ਕਿਹਾ ਕੋਈ ਸਾਧਨਾ, ਸਗੋਂ ਕਦੇ ਅਰਦਾਸ ਤਾਂ ਕੀਤੀ ਹੋਣੀ ਹੈ ਵੀ ਕਨੇਡਾ ਚੋਂ ਡਿਵੋਟ ਕਰਦੇ ਇਹਨੂੰ, ਕਿੱਥੇ ਮੇਰੇ ਖਾਤਰ ਪੁਆੜਾ ਪੈ ਗਿਆ, ਕਿੱਥੇ ਸਿੱਖੀ ਸਰ ਏਰਸ ਤੇਰੇ ਅਗਮ ਬਖਾਣ। ਅਰਧ ਉਰਧ ਵਿੱਚ ਇੱਕ ਸਮਾਨ, ਛੋਟਾ ਨਾ ਵੱਡਾ, ਨਾ ਕੋਈ ਕੰਗਾਲ ਨਾ ਕੋਈ ਰਾਜਾ। ਅਗਲੀ ਤੁਕ ਸੁਣੋ,
1: ਨੀਚ ਊਚ ਨਹੀਂ ਮਾਨ ਅਮਾਨ,
0: ਨੀਚ ਊਚ ਗੱਲੇ ਮੁੱਕ ਗਈ, ਕਦੋਂ ਮੁੱਕਣੀ ਹੈ? ਬਾਦਸ਼ਾਹ ਵਿੱਚ ਵੀ ਮੇਰਾ ਪਤੀ ਪਰਮਾਤਮਾ ਬੈਠਾ, ਗੁਰਸਿੱਖ ਪਿਆਰੇ ਇੱਕ ਭਿਖਾਰੀ ਵਿੱਚ ਵੀ ਮੇਰਾ ਵਾਹਿਗੁਰੂ ਬੈਠਾ, ਇਹਨੂੰ ਚੰਗਾ ਕਮਾ ਇਹਨੂੰ ਮਾੜਾ ਕਮਾ, ਇਹ ਦ੍ਰਿਸ਼ਟੀ ਹੈ। ਭਾਈ ਗੁਰਦਾਸ ਨੇ ਜਿੱਥੇ ਐਡੀ ਬਾਣੀ ਲਿਖੀ ਹੈ ਉੱਥੇ ਹੀਰ ਵੀ ਲਿਖੀ ਹੈ, ਭਾਈ ਗੁਰਦਾਸ ਨੇ ਸੱਸੀ ਪੁੰਨੂ ਵੀ ਲਿਖਿਆ, ਭਾਈ ਗੁਰਦਾਸ ਜੀ ਨੇ ਸੋਹਣੀ ਮਹੀਵਾਲ ਵੀ ਲਿਖੀ ਹੈ। ਪੜ੍ਹੋ ਭਾਈ ਗੁਰਦਾਸ ਦੀਆਂ ਬਾਰਾਂ, ਕੀ ਲਿਖਣ ਦੀ ਲੋੜ ਸੀ? ਸੋਹਣੀ ਮਹੀਵਾਲ ਨੂੰ ਨਿਤ ਨੈ ਕਰੀ, ਸੱਸੀ ਪੁੰਨੂ ਦੋਸਤੀ, ਰਾਂਝਾ ਹੀਰ ਵਖਾਣੀ ਹੈ, ਸੱਸੀ ਪੁੰਨੂ ਦੋਸਤ ਕਿਉਂ ਲਿਖਣਾ ਪਿਆ? ਘਰ ਵਿੱਚ ਸੂਈ ਡਿੱਗੀ ਪਈ ਸੀ, ਸੂਈ ਹੁੰਦੀਆਂ ਸੀ ਨਾ ਆਪਣੇ ਸੂਈਆਂ, ਡਿੱਗੀ ਪਈ ਹੋਵੇ ਸਾਡੇ ਬਜ਼ੁਰਗ ਕਹਿੰਦੇ ਉੱਚੀ ਟੰਗ ਦਿਓ ਇਹਨੂੰ, ਉੱਚੀ ਟੰਗ ਦਿਓ ਉੱਚੀ। ਸੱਸੀ ਜੀ ਮਾਂ ਕਹਿੰਦੀ ਸੀ ਇਹਨੂੰ ਕੰਧ ਵਿੱਚ ਟੰਗ ਦੇ, ਕਿਸੇ ਦੇ ਪੈਰ ਵਿੱਚ ਵੱਜੇ। ਮਾਂ ਦਾ ਬਚਨ ਸੁਣ ਕੇ ਚੁੱਕ ਲਈ ਸੱਸੀ ਨੇ ਸੂਈ, ਦੋ ਤਿੰਨ ਘੰਟੇ ਚੁੱਕੀ ਫਿਰੇਗੀ ਘਰ ਵਿੱਚ, ਮਾਂ ਗੁੱਸਾ ਕਰੇ ਤੂੰ ਟੰਗਦੀ ਕਿਉਂ ਨਹੀਂ। ਇਤਿਹਾਸ ਵਿੱਚ ਆਉਂਦਾ ਚਪੇੜ ਮਾਰੀ, ਸੂਈ ਪਿੱਛੇ ਘਰ ਦਾ ਕੰਮ ਛੱਡ ਦਿੱਤਾ, ਇਹਨੂੰ ਟੰਗ। ਰੋਂਦੀ ਰੋਂਦੀ ਸੱਸੀ ਕਹਿੰਦੀ ਮਾਂ ਮੈਂ ਮਜਬੂਰ ਹੈ ਟੰਗ ਨਹੀਂ ਹੋਣੀ, ਜਦ ਮੈਂ ਕੰਧ ਵਿੱਚ ਇਹਨੂੰ ਟੰਗਣ ਲੱਗਦੀ ਹੈ ਉੱਥੇ ਕੰਧ ਨਹੀਂ ਦਿਖਦੀ, ਮੈਨੂੰ ਮੇਰਾ ਪੁੰਨੂ ਦਿਖਦਾ ਹੈ, ਜਿੱਥੇ ਆਖੋ ਮੈਂ ਘਬਰਾ ਜਾਂਦੀ ਹੈ ਉਹਦੇ ਸਰੀਰ ਵਿੱਚ ਲੱਗ ਜਾਵੇਗੀ। ਨੀਚ ਊਚ ਨਹੀਂ ਮਾਨ ਆਪਣੀ, ਐਸੀ ਸਮਝਦੀ ਸੀ। ਕਿਰਪਾ ਕਰੇ ਸਾਡੇ ਸਤਿਗੁਰ, ਸਾਡੀ ਦ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਖਾਤਰ ਐਸੀ ਬਣ ਜਾਵੇ, ਗੁਰੂ ਮਹਾਰਾਜ ਦੀ ਬਾਣੀ ਖਾਤਰ ਐਸੀ ਬਣ ਜਾਵੇ। ਕੰਧ ਵੀ ਆਪਣਾ ਮਿੱਤਰ ਪਿਆਰਾ ਵਿਖਿਆ, ਸਾਨੂੰ ਗੁਰੂ ਗ੍ਰੰਥ ਸਾਹਿਬ ਵੀ ਦਸ ਗੁਰੂ ਨਹੀਂ ਦਿਖ ਰਹੇ, ਕਿਹਦੀ ਅਵਸਥਾ ਹੈ? ਤੇਰਸ ਤੇਰੇ ਅਗਮ ਬਕਾ, ਨੀਚ ਊਚ ਨਹੀਂ ਮਾਨ ਆਪਾਂ, ਮਾਨ ਕਹੀਏ ਇੱਜ਼ਤ, ਅਮਾਨ ਕਹੀਏ ਨਿਰਾਦਰ, ਕੋਈ ਫਰਕ ਨਹੀਂ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਯੋਗ ਹੈ। ਮੈਨੂੰ ਕੀ ਹੈ, ਤੂੰ ਵਿੱਚ ਬੈਠਾ, ਚਾਹੇ ਭਲਾ ਕਾਲ ਹੈ ਬੁਰਾ ਕਾਲ ਹੈ, ਇਹ ਗੱਲਾਂ ਉੱਥੇ ਮੁੱਕ ਜਾਂਦੀਆਂ ਹਨ।
1: ਵਿਆਪਕ ਰਾਮ ਸਗਲ ਸਾਮਾਨ,
0: ਕਿਹੜਾ ਸਮਝੂਗਾ ਇੱਕ ਸਾਰ ਤਾਂ ਜਿਹਦੇ ਮਨ ਨੂੰ ਪਤਾ ਲੱਗ ਗਿਆ ਜੋ ਦਿਸਦਾ ਸੋ ਤੇਰਾ ਇਹਦੇ ਵਿੱਚ ਨਹੀਂ ਹੈ। ਤੂੰ ਤਾਂ ਸਾਰਿਆਂ ਦੇ ਵਿੱਚ ਸਮਾਨ, ਕਿਤੇ ਹਾਥੀ ਵਿੱਚ ਉਹ ਵੱਡਾ ਬਣ ਕੇ ਨਹੀਂ ਬੈਠਾ, ਕੀੜੀ ਵਿੱਚ ਛੋਟਾ ਨਹੀਂ ਬੈਠਾ। ਹਾਂ ਸਭ ਤੋਂ ਉੱਤਮ ਉੱਥੇ ਰੱਬ ਨਿਰਮਲ ਨਹੀਂ ਹੋ ਗਿਆ ਬੈਠ ਕੇ, ਤੇ ਸੂਰ ਸਭ ਤੋਂ ਮਾੜਾ ਉੱਥੇ ਰੱਬ ਭ੍ਰਿਸ਼ਟ ਨਹੀਂ ਹੋ ਗਿਆ। ਵਿਆਪਕ ਰਾਮ ਏਕ ਸਮਾਨ ਕੀਤੀ ਤੇ ਕੁੰਚਰ ਅਸੂਲਾ ਸਫਰ ਕਿਰਪਾ। ਇਹ ਕਿਹਦੀ ਅਵਸਥਾ ਹੈ? ਇੱਕ ਗੱਲ ਹੁਣ ਨਾਲ ਲੈ ਜਿਓ, ਯਾਦ ਕਰਾਵਾਂ ਤੁਹਾਨੂੰ ਕਿਹਾ ਸੀ ਨਾ 22,000 ਉੱਠਿਆ, ਦੂਜੀ ਵਾਰ ਸਿਰ ਮੰਗਿਆ 600-700 ਦਾ ਗਿਣਤੀ ਹੈ ਬੁੱਧੀਜੀਵੀ ਇਲੈਕਟਰ ਪੜ੍ਹੇ ਲਿਖੇ। ਤੀਜੀ ਵਾਰ ਸਿਰ ਮੰਗਿਆ ਤੇ ਦਇਆ ਰਾਮ ਜੀ ਉੱਠੇ, ਤੁਰ ਪਏ, ਜਾ ਕੇ ਮੱਥਾ ਟੇਕਿਆ ਜੀ ਹਾਜ਼ਰ ਹੈ ਸਿਰ। ਐਵੇਂ ਨਹੀਂ ਜਾ ਕੇ ਵੜਤਾ ਬਾਹਾਂ ਤੋਂ ਫੜ ਕੇ, ਕਹਿੰਦੀ ਤੂੰ ਵਿੱਚ ਵੜਤਾ ਨਾ ਨਾ। ਮਹਾਰਾਜ ਕਹਿੰਦੇ ਕਿੱਥੋਂ ਆਇਆ, ਕੌਣ ਹੋ ਮੈਂ? ਤੂੰ ਦੱਸ ਦਿੱਤਾ ਲਾਹੌਰ ਦਾ ਵਾਸੀ ਖੱਤਰੀ ਹੈ, ਦਇਆ ਰਾਮ ਮੇਰਾ ਨਾਮ। ਸਤਿਗੁਰ ਕਹਿੰਦੇ ਮੈਂ ਸਿਰ ਵੱਢਣਾ ਹੈ, ਇਹ ਨਾ ਸਮਝੀ ਕਿ ਡਰਾਬਾ ਦਿੰਦੇ ਆ ਗੁਰੂ ਜੀ ਵੱਢਣ। ਦਇਆ ਰਾਮ ਜੀ ਕਹਿੰਦੇ ਮੈਂ ਵੀ ਵਢਾਉਣੇ ਆ। ਤੀਸਰਾ ਬਚਨ ਸੁਣਿਓ ਹੁਣ, ਤੇਰਸ ਤੇਰਾ ਹੈ, ਤੇਰਾ ਵਿੱਚ ਹੈ ਹੀ ਨਹੀਂ ਕੋਈ। ਬਾਜਾ ਵਾਲੇ ਕਹਿੰਦੇ ਸਿਰ ਦਾ ਵਪਾਰ ਬਹੁਤ ਵੱਡਾ, ਤੈਨੂੰ ਸਮਾਂ ਦਿੰਦੇ ਸੋਚ ਲੈ, ਸੋਚ। ਦਇਆ ਰਾਮ ਜੀ ਕਹਿੰਦੇ ਇੱਕ ਮਿੰਟ ਵੀ ਨਹੀਂ ਸੋਚਣਾ, ਤੁਸੀਂ ਵੱਢੋ। ਫੇਰ ਕਿਹਾ, ਕਹਿੰਦਾ ਨਹੀਂ ਸੋਚਣਾ। ਬਾਜਾ ਵਾਲੇ ਕਹਿੰਦੇ ਐਡਾ ਵੱਡਾ ਕੰਮ ਕਰਨ ਲੱਗੇ ਤੇ ਸੋਚਣਾ ਕਿਉਂ ਨਹੀਂ? ਥੋੜੇ ਜਿਹੇ ਪਿਆਰ ਚਾਹ ਕੇ ਸੁਣੇ, ਸਿਰ ਦਾ ਵਪਾਰ। ਬਾਜਾ ਵਾਲੇ ਨੂੰ ਹੱਥ ਬੰਨ ਕੇ ਕਹਿੰਦਾ ਸਤਿਗੁਰ ਮੈਂ ਸੋਚਾਂ ਤਾਂ ਜੇ ਸਿਰ ਮੇਰਾ ਹੋਵੇ ਅੱਜ ਫੇਰ ਆਖੋ, ਸੋਚਾਂ ਤਾਂ ਜੇ ਮੇਰਾ ਹੋਵੇ। ਸਿਰ ਵੀ ਤੇਰਾ ਹੈ ਤੇ ਵੱਢਣਾ ਵੀ ਤੂੰ ਹੈ ਤੇ ਮੈਂ ਕਾਹਨੂੰ ਚਿੰਤਾ ਕਰਾਂਗੀ। ਤੇਰਸ ਤੇਰਾ ਅਗਮ ਮੁਖਾ, ਜੋ ਦਾਤਾਂ ਦਿੱਤੀਆਂ ਤੁਹਾਡੇ ਚਰਨਾਂ 'ਚ ਬੇਨਤੀ ਹੈ, ਅੰਮ੍ਰਿਤ ਵੇਲੇ ਹੀ ਹੱਥ ਬੰਨ ਕੇ ਕਹਿ ਦਿਆ ਕਰੋ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਮੈਂ ਨਾ ਹੀ ਪ੍ਰਭ ਸਭ ਕੁਛ। ਦੋ ਪੌੜੀਆਂ ਵਿੱਚ ਰਹਿੰਦੀਆਂ ਨੇ ਤੇ ਪੁੰਨਿਓ ਤੱਕ ਪਹੁੰਚਾਉਣਾ ਆਪਾਂ ਨੂੰ ਸੰਪੂਰਨਤਾ ਤੱਕ। ਹੁਣ ਚੌਦਵੀਂ ਪੌੜੀ ਇਹ ਤੋਂ ਵੀ ਔਖੀ ਹੈ, ਚੌਦਵਾਂ। ਇੱਥੇ ਅੱਜ ਕਥਾ 50 ਮਿੰਟ 'ਤੇ ਸ਼ੁਰੂ ਹੋਈ ਸੀ, ਮੈਂ ਤਾਂ ਕਿਵੇਂ ਸੋਚਦਾ ਸੀ ਵੀ ਭਾਈ ਸਾਹਿਬ ਕਟੌਤੀ ਲਾਉਣਗੇ ਅੱਜ ਮੇਰੇ ਟਾਈਮ 'ਚ, ਪਰ ਮੇਰੇ 'ਤੇ ਕਿਰਪਾ ਕਰਦੀ ਫਿਰ ਇਹਨਾਂ ਨੇ ਕਹਿ ਦਿੱਤਾ ਘੰਟਾ ਕਥਾ ਕਰਨਗੇ ਅੱਜ ਫਿਰ ਕੋਈ ਸਤਨਾਮ। ਬੜੀ ਕਿਰਪਾ ਕੀਤੀ, ਨਹੀਂ ਤਾਂ ਕਟੌਤੀ ਲੱਗ ਜਾਣੀ ਸੀ। ਸੋ ਇੱਕ ਬੇਨਤੀ ਤੁਹਾਨੂੰ ਹੁਣ ਕਰਨੀ ਹੈ, 4 ਕੁ ਦਿਨ ਮੈਂ ਤੁਹਾਡੇ ਚਰਨਾਂ 'ਚ, ਉਸ ਬੇਨਤੀ ਨੂੰ ਮੈਂ 1 ਮਿੰਟ 'ਚ ਨਿਬੇੜ ਦੇਣਾ, ਪਰ ਸਮਝ ਕੇ ਉਹਦੇ ਵਿਚਾਰ ਕਰਿਓ, ਕੋਈ ਛੇਤੀ ਨਹੀਂ। ਤੁਸੀਂ ਜੋ ਫੋਰਨ ਕੰਟਰੀ ਦੇ ਵਿੱਚ ਰਹਿ ਰਹੇ ਹੋ, ਵਾਹਿਗੁਰੂ ਦੀ ਕਿਰਪਾ ਹੈ, ਕਿਉਂਕਿ ਡੀਵੈਲਿਊਏਸ਼ਨ ਆਫ ਕਰੰਸੀ ਹੈ ਇੰਡੀਆ ਦੀ, ਉਸ ਕਰਕੇ ਕਿਰਪਾ, ਹੋਰ ਤਾਂ ਕੋਈ ਨਹੀਂ ਹੈਗੀ। ਇੱਥੇ ਤਾਂ 5,000 ਲੈ ਜਾਓ, 6 ਮਹੀਨੇ ਟੈਕਸੀ ਚਲੀ ਜਾਂਦੀ ਹੈ, ਜਿੱਥੇ ਕੋਈ ਸਾਧਨ ਹੈ, ਕਦੇ ਕਿਧਰੇ ਘੁੰਮ ਲਓ, ਕਦੇ ਕਿਧਰੇ ਘੁੰਮ ਲਓ। ਤੁਸੀਂ ਹੁਣ ਥੋੜ੍ਹਾ ਜਿਹਾ ਪੰਜਾਬ ਵੱਲ ਧਿਆਨ ਦਿਓ, ਮੈਂ ਧੰਨਵਾਦ ਕਰਦਾ ਤੁਸੀਂ ਆਪਣੇ ਵੱਲ ਬਹੁਤ ਧਿਆਨ ਦਿੱਤਾ। ਅੱਗੇ ਪੰਜਾਬ ਵਿੱਚ ਕੋਈ ਸਿਰ ਮੁੰਨਿਆ ਫਿਰਦਾ ਹੋਵੇ ਨਾ ਦਾੜੀ ਵੱਢੀ, ਤੇ ਲੋਕ ਗੱਲਾਂ ਕਰਦੇ ਸੀ ਬਾਹਰੋਂ ਆਇਆ ਹੁਣ, ਬਾਹਰੋਂ ਆਇਆ ਹੁਣ ਦਾੜੀ ਕੇਸਾਂ ਵਾਲਾ ਜੇ ਦੇਖ ਜਾਵੇ ਕਹਿਣਗੇ ਇਹ ਬਾਹਰੋਂ ਆਇਆ, ਹੁਣ ਉੱਥੇ ਕੰਮ ਸਾਫ਼ ਹੈ ਦਿਖਦੇ। ਬਹੁਤ ਘਟਣਾ ਖਤਰਨਾਕ ਹੈ ਅਸੋ ਨੂੰ, ਅੱਗੇ ਤੁਹਾਡੇ ਸਿਰ ਵੱਢੇ, ਤੁਹਾਨੂੰ ਫੂਕਿਆ, ਤੁਹਾਡੇ ਬੱਚੇ ਮਾਰੇ, ਪੈਟਰੋਲ ਪਾ ਪਾ ਕੇ ਬੰਦ ਬੰਦ ਕੱਟੇ, ਉਜਾੜਿਆ ਤੁਹਾਨੂੰ, ਉਹ ਕੰਮ ਹੁਣ ਨਹੀਂ ਕਰਨਾ, ਮੈਂ ਡਿਟੇਲ ਵਿੱਚ ਨਹੀਂ ਜਾਣਾ ਹੁਣ। ਹੁਣ ਤੁਹਾਨੂੰ ਉੱਪਰੋਂ ਨਹੀਂ ਛੇੜਨਾ, ਹੁਣ ਤੁਹਾਡੀ ਜੜ ਨੂੰ ਦਾਤੀ ਪਈ ਹੋਈ ਹੈ, ਤੁਸੀਂ ਸਮਝਦੇ ਨਹੀਂ ਨਾ ਗੱਲ ਨੂੰ, ਹੁਣ ਜੜ ਵੱਢਣ ਨੂੰ ਸ਼ੁਰੂ ਹੋਈ, ਉੱਪਰੋਂ ਵੱਢ ਵੱਢ ਕੇ ਤੁਹਾਨੂੰ ਦੇਖ ਲਿਆ, ਤੁਹਾਡਾ ਵਿਗੜੀ ਕੱਖ ਨਹੀਂ। ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ, ਜਿਉਂ ਜਿਉਂ ਮੈਨੂੰ ਵੱਢਦਾ ਸੀ ਕਿਉਂ ਤਿਉਂ ਦੂਣੇ, ਹੁਣ ਜੜ ਨੂੰ ਦੱਸ। ਦੱਸੋ ਜਿੰਨੇ ਤੁਸੀਂ ਬਾਹਰ ਰਹਿੰਦੇ ਹੋ ਆਪਣੇ ਵਤਨ ਦਾ ਆਪਣੇ ਧਰਮ ਦਾ ਖਿਆਲ ਕਰੋ। ਬਹੁਤ ਕੁਝ ਕਰ ਸਕਦੇ ਹੋ ਤੁਸੀਂ, ਇਹ ਧਰਮ ਦੇ ਪ੍ਰਚਾਰ ਦਾ ਪ੍ਰੋਪਰ ਚੈਨਲ ਲਓ। ਨਾਰੇ ਮਾਰੀ ਜਾਣੇ ਦੇਖ ਤੇ ਫਤਿਹ ਖਾਲਸਾ ਰਾਜ ਕਰੂਗਾ, ਗੱਲਾਂ ਕੋਈ ਪੁਰਾਣੀਆਂ ਹੋ ਗਈਆਂ। ਪ੍ਰੋਪਰ ਚੈਨਲ ਲਓ, ਜੋ ਪ੍ਰੋਸੀਜਰ ਹੈ ਧਰਮ ਪ੍ਰਚਾਰ ਦਾ ਉਹ ਬਾਬੇ ਨਾਨਕ ਤੋਂ ਲਓ। ਗਰੀਬ ਦਾ ਮੁੱਖ ਗੁਰੂ ਕੀ ਕੋ, ਇੱਥੋਂ ਚੱਲੋ ਜੇ ਸਿੱਖੀ ਨੂੰ ਬਚਾਓ। ਜਿੰਨਾ ਕੁ ਤੁਸੀਂ ਕਰ ਸਕਦੇ ਹੋ ਆਪਣੇ ਪਿੰਡ ਵਿੱਚ ਗਰੀਬ ਬੱਚੇ ਨੂੰ ਅਡੋਪਟ ਕਰੋ, ਲਿਆਉਣ ਖਾਤਰ ਨਹੀਂ, ਉਹਦੀ ਐਜੂਕੇਸ਼ਨ ਖਾਤਰ। ਇਸੇ ਗਰੀਬ ਪਰਿਵਾਰ ਨੂੰ ਅਡੋਪਟ ਕਰੋ, ਉਹਦੀ ਬੱਚੀ ਦਾ ਵਿਆਹ ਕਰੋ ਜਾ ਕੇ। ਕੋਈ ਗਰੀਬ ਬਿਮਾਰ ਪਏ ਹੈ, ਪੈਸਾ ਨਹੀਂ ਹੈ, ਉਹਦੇ ਇਲਾਜ ਨੂੰ ਸਪੋਂਸਰ ਕਰੋ। ਇਹ ਸਿੱਖੀ ਦੇ ਪ੍ਰਚਾਰ ਦਾ ਇੱਕੋ ਇੱਕ ਤਰੀਕਾ। ਬਾਬੇ ਨਾਨਕ ਨੇ ਮਲਕ ਭਾਗੋ ਦੇ ਕੂੜੇ ਛੱਡੇ ਤੇ ਸੁੱਕੀ ਰੋਟੀ ਖਾ ਕੇ ਪ੍ਰਚਾਰ ਕੀਤਾ। ਅਸੀਂ ਅਮੀਰਾਂ ਦੇ ਪਿੱਛੇ ਤੁਰੇ ਫਿਰਦੇ, ਵਜ਼ੀਰਾਂ ਦੇ ਪਿੱਛੇ। ਗਰੀਬ ਨੂੰ ਅਪਣਾਓ, ਈਸਾਈ ਤਾਂ ਹੀ ਵੱਧ ਗਏ, ਵਿਆਸਾ ਵਾਲੇ ਤਾਂ ਹੀ ਵੱਧ ਗਏ। ਮੈਂ ਬਹੁਤ ਕੁਝ ਪੜ੍ਹਿਆ ਉਹਨਾਂ ਦਾ। ਗਰੀਬ ਨੂੰ ਅਪਣਾਓ, ਕੋਈ ਸਿਆਸਤ ਵਿੱਚ ਦਖਲ ਨਹੀਂ। ਗਰੀਬ ਦਾ ਮੁੱਖ ਗੁਰੂ ਕੀ ਕੋ, ਇਹਨੂੰ ਅਗਰਾਹੀ ਨਹੀਂ ਸਮਝਣਾ, ਇਹਨੂੰ ਫੰਡ ਨਹੀਂ ਸਮਝਣਾ, ਆਪਣਾ ਫਰਜ਼ ਸਮਝਣਾ। ਬਹੁਤ ਉੱਦਮ ਕੀਤਾ ਹੈ ਰਿਟਾਇਰਡ ਆਫੀਸਰਸ ਨੇ, ਚਾਹੇ ਤੁਹਾਡੇ ਕੋਈ ਜਾਣਾ ਹੋਵੇ, ਸਰ ਪ੍ਰੀਤਮ ਸਿੰਘ ਜੀ ਭੋਪਾਲ, DPI ਪੰਜਾਬ, ਉਹ ਚੇਅਰਮੈਨ, ਪਟਿਆਲੇ ਦੇ ਇੰਜੀਨੀਅਰ, ਸੰਗਰੂਰ ਦੇ ਲਾਇਰ, ਜਲੰਧਰ ਲੁਧਿਆਣੇ ਦੇ ਵਕੀਲ, ਪ੍ਰੋਫੈਸਰ, ਉਹਨਾਂ ਨੇ ਮਿਲ ਕੇ ਇੱਕ ਉੱਦਮ ਕੀਤਾ ਗਰੀਬ ਬੱਚੀਆਂ ਦੇ ਵਿਆਹ ਦਾ, ਗਰੀਬ ਬੱਚਿਆਂ ਦੇ ਪੜ੍ਹਾਈ ਦਾ, ਗਰੀਬਾਂ ਦੇ ਫਰੀ ਕੈਂਪ, ਮੁਫਤ ਇਲਾਜ ਦਾ। ਸੋ ਤੁਹਾਨੂੰ ਇਹ ਅਗਰਾਹੀ ਨਹੀਂ ਸਮਝਣੀ, ਰਜਿਸਟਰਡ ਬੋਰਡ ਹੈ, ਮੈਂ ਤਾਂ ਇੱਕ ਸੇਵਾਦਾਰ ਹਾਂ ਉਹਦੇ ਵਿੱਚ। ਉਸ ਵਾਸਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਥੋੜ੍ਹਾ ਬਹੁਤਾ ਤਿਲ ਫੁੱਲ ਪਾਉਣਾ। ਜੋ ਤੁਸੀਂ ਇੱਕ ਬੱਚੀ ਨੂੰ ਅਡੋਪਟ ਕਰਨਾ ਚਾਹੁੰਦੇ ਹੋ, ਤੁਹਾਡਾ $1100 ਹੈ ਸਾਰੇ। 50,000 ਰੁਪਈਆ ਬੱਚੀ ਦੇ ਵਿਆਹ 'ਚ ਖਰਚ ਆਉਂਦਾ, ਸਾਰਾ ਕੁਝ ਦਿੱਤਾ ਜਾਂਦਾ। ਇਹ ਉੱਪਰਲਾ ਖਰਚ ਸੰਗਤ ਕਰ ਦਿੰਦੀ ਹੈ, 40,000 ਦਾ ਸਮਾਨ ਖਰੀਦਣਾ ਪੈਂਦਾ। ਸੋ ਤੁਹਾਨੂੰ ਬੇਨਤੀ ਹੈ, ਰਜਿਸਟਰਡ ਫੰਡ ਹੈ ਉਹ, ਜਿਹੜੇ ਤੁਸੀਂ ਅਡੋਪਟ ਕਰੋਗੇ ਬੱਚੀ ਨੂੰ, ਪਹਿਲਾਂ ਤੁਹਾਡੀ ਰਸੀਦ ਆਵੇਗੀ ਪੱਕੀ ਚਿੱਠੀ ਕਿ ਸਾਡੇ ਕੋਲ ਮਾਇਆ ਪੁੱਜ ਗਈ। ਫਿਰ ਜਦੋਂ ਉਸ ਲੜਕੀ ਦਾ ਵਿਆਹ ਹੋਊਗਾ, ਉਹਦੇ ਸਾਰੇ ਵਿਆਹ ਦੀ ਫੋਟੋ, ਸਾਰਾ ਉਹਦਾ ਐਡਰੈਸ, ਟੈਲੀਫੋਨ, ਕਿ ਇਸ ਬੱਚੀ ਦਾ ਵਿਆਹ ਤੁਹਾਡੀ ਮਾਇਆ ਨਾਲ ਹੋਇਆ। ਇਹ ਐਡਾ ਵੱਡਾ ਉੱਦਮ ਕੀਤਾ ਉਹਨਾਂ ਨੇ ਕਿ 500 ਫੈਮਿਲੀ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਣਗੇ। ਐਡਾ ਵੱਡਾ ਉੱਦਮ ਕੀਤਾ, 500 ਘਰ, ਕਿਉਂਕਿ ਜਿਸ ਬੱਚੀ ਦਾ ਵਿਆਹ ਕਰਾਂਗੇ 2 ਘਰ ਜੁੜ ਜਾਣਗੇ ਗੁਰੂ ਨਾਲ, ਅੰਮ੍ਰਿਤਧਾਰੀ ਹੋ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਰਹੇ ਨੇ। ਸੋ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਇਕੱਲੇ ਕਰਿਓ, 2 ਜਣੇ ਰਲ ਕੇ ਕਰ ਸਕਦੇ ਹੋ, 3 ਜਣੇ ਰਲ ਕੇ ਕਰ ਸਕਦੇ ਹੋ। ਇੱਥੇ ਤੁਹਾਡੇ ਵੈਨਕੋਵਰ ਤੋਂ, ਦਸ਼ਮੇਸ਼ ਦਰਬਾਰ ਤੇ ਸਿੰਘ ਸਭਾ ਤੋਂ 25 ਬੱਚਿਆਂ ਦੀ ਸਪੌਂਸਰ ਆਏ ਸਾਲ ਜਾਂਦੀ ਹੈ, 25-25 ਬੱਚਿਆਂ ਦੀ, ਇੱਕ ਇੱਕ ਸ਼ਹਿਰ ਚੋਂ, ਅਮਰੀਕਾ ਚੋਂ ਜਾਂਦੀ ਹੈ। ਤੁਹਾਡੀ ਮਾਇਆ ਨਾਲੇ ਹੋਣਾ, ਉੱਥੇ ਤਾਂ ਤੁਹਾਨੂੰ ਪਤਾ ਸਾਡਾ ਜੱਟਾਂ ਦਾ ਕੀ ਹਾਲ ਹੈ, ਕੁਲ ਸਤਨਾਮ, ਉੱਥੇ ਤਾਂ ਸੁਈਸਾਈਡ ਕਰ ਰਹੇ ਨੇ। ਤੁਸੀਂ ਹੁਣ ਯੋਗਦਾਨ ਪਾਉਣਾ ਜ਼ਰੂਰ ਆਪਣੀ 10 ਨਵੇਂ ਦੀ ਕਿਰਤ ਵਿੱਚੋਂ। ਦਾਸ ਕੋਲ ਬੋਰਡ ਵੱਲੋਂ ਦਿੱਤੀਆਂ ਹੋਈਆਂ ਪੱਕੀਆਂ ਰਸੀਦ ਬੁੱਕਾਂ ਨੇ। ਮੇਰਾ ਜਿਹੜਾ ਬਾਣਾ ਹੈ, ਇਹ ਅਗਰਾਹੀ ਕਰਨ ਨੂੰ ਅਲਾਊਡ ਨਹੀਂ ਕਰਦਾ, ਨਾ ਜ਼ਿੰਦਗੀ ਵਿੱਚ ਕੀਤੀ ਹੈ ਨਾ ਕਰਨੀ ਹੈ, ਪਰ ਸਿੱਖੀ ਦੇ ਪ੍ਰਚਾਰ ਖਾਤਰ ਮੈਨੂੰ ਇਹ ਬਚਨ ਤੁਹਾਨੂੰ ਕਹਿਣੇ ਪੈਣੇ। ਮੈਨੂੰ ਅਗਰਾਹੀ ਗੁਰੂ ਦੀ ਨਾ ਲੋੜ ਹੈ, ਬਹੁਤ ਮਹਾਰਾਜ ਨੇ ਤੁਹਾਡੀ ਸੰਗਤ ਦੀ ਕਿਰਪਾ ਹੀ ਹੋਈ ਹੈ, ਬਹੁਤ ਕੁਝ ਬਖਸ਼ਿਆ, ਪਰ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਇਹ ਬੇਨਤੀ ਤੁਹਾਨੂੰ ਕਰਨੀ ਪੈਂਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕਰਨੀ ਹੋਵੇ, ਜ਼ਰੂਰ ਦਾਸ ਤੋਂ ਰਸੀਦਾਂ ਲੈ ਲਿਓ, ਬਹੁਤ ਵੱਡਾ ਪਰ ਉਪਕਾਰ ਹੈ। ਕਿਸੇ ਗਰੀਬ ਦੀ ਬੱਚੀ ਸੁੱਖ ਨਾਲ ਘਰ ਤੋਂ ਉੱਠ ਜਾਣੀ, ਵਸ ਜਾਣੀ। ਅੜਸਠ ਤੀਰਥ ਸਗਲ ਪੁੰਨ ਜੀ ਦਇਆ। ਇਹ ਬੇਨਤੀ ਪ੍ਰਵਾਨ ਕਰਿਓ ਭੁੱਲਾਂ ਤੋਂ ਖਿਮਾ। ਅੱਗੇ ਵਾਸਤੇ ਗੁਰੂ ਮਹਾਰਾਜ ਸਮਤ ਬਖਸ਼ਣ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ, ਸੁਣੇ ਹੋਏ ਬਚਨ ਮਹਾਰਾਜ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖੋਲ ਕਪਟ

विद्याभिकम विचार गावै को साज करे तन फे गावै को जी लै फिर दे गावै को जप दिस दूर गावै को वेख हाजर हदूर कथना कथी न आवै तोट कथ कथ कथी गोटी गोट कोट देंदा दे लेंदे थक पाहे जुगन जुगंतर खाही खाए हुक्मी हुक्म चलाए राह नानक विगसै बेपरवाह साचा साहिब साच नाए पाख्या भाव अपार आख है मंगह दे दात करे दातार फेर के अगै रखी है जित दिसै दरबार मोह के बोलन बोली है जित सुन तरे प्यार अमृत वेला सच नाऊ वड्याई विचार करमिया वै कपड़ा नदरी मोख द्वार नानक ए वै जानिया सब आपे सजियार थाप्या न जाए कीता न होए आपे आप निरंजन सोए जिन सेव्या तिन पाया मान नानक गावी है गुणी निदान गावी है सुनिए मन रखिए पाओ दुख पर हर सुख कर लै जाई गुरमुख नादम गुरमुख वेदम गुरमुख रह समाई गुर ईश्वर गुर गोरख ब्रह्मा गुर पार्वती माई जे हों जाना आखा नाही कहना कथन न जाई गुरा एक देह बजाई सबना जिया का एक दाता सो मैं विसर न जाई तीर्थ नावा जे तिस पावा गण भाणे के नाए करी जेती सिर ठो पाई वेखा बिन करमा के मिलै लई मत विच रतन जवाहर माणिक जे एक गुर की सिख सुनी गुरा एक देह बजाई सबना जिया का एक दाता सो मैं विसर न जाई जे जुग चारे आर जा होर दसोनी होए नवा खंडा विच जानी है नाल चले सब कोए चंगा नाउ रखाए कह जस कीरत जगले जे तैस नजर न आवई ता बात न पुछै के कीटा अंदर कीट कर दोषी दोस्त रे नानक निर्गुण गुण करे गुणवंतिया गुण वे तेहा कोय न सुजई जे तैस गुण कोय करे सुनया सदबीर सुरनाथ सुनया तरत तबले आकाश सुनया दीप लो पाताल सुनया पोह न सकै काल नानक भगता सदा विगास सुनया दुख पाप का नाश सुनया सुनया ईश्वर ब्रह्मा इंद सुनया मुख साला हनुमंद सुनया जोग जोगत तन भेद सुनया शास्त सिमरत वेद नानक भगता सदा विगास सुनया दुख पाप का नाश सुनया सतसंतोष ज्ञान सुनया अड़सठ का इनान सुनया पड़ पड़ पावै मान सुनया लागे सहज ध्यान नानक भगता सदा विगास सुनया दुख पाप का नाश सुनया सरा गुणा के गा सुनया से कबीर पातशाह सुनया अंधे पावै राह सुनया हाथ वै सगा नानक भगता सदा विगास सुनया दुख पाप का नाश मन्ने की गात कही ना जाए जे को कह पिछ पछताए कागद कलम न लिखण हार मन्ने कावे करन विचार ऐसा नाम निरंजन होए जे को मन जाने मन कोए मन्ने सुरतो वै मन बुद्ध मन्ने सगल भवन की शुद्ध मन्ने मोह चोटा न खाए मन्ने जम का साथ न जाए ऐसा नाम निरंजन होए जे को मन जाने मन कोए मन्ने मार्ग ठाक न पाए मन्ने पथ स्यों प्रगट जाए मन्ने मग न चले पंथ मन्ने धर्म से दीसन बंद ऐसा नाम निरंजन होए जे को मन जाने मन कोए मन्ने पावे मुख द्वार मन्ने परवारे सदार मन्ने तरै तारी गुर सिख मन्ने नानक पवे न भिख ऐसा नाम निरंजन होए जे को मन जाने मन कोए पंच प्रवान पंच प्रधान पंचे पावे दरगह मान पंचे सोहे दर ना जान पंचा का गुर एक ध्यान जे को कह करे विचार करते का करना नाही सुमार तौल धर्म दया कपूत संतोख साहब रख्या जन सूत जे को बुझै होवे सचार तबले उपर केता पार धरती होर पर होर होर दस्ते पार तले कवन जोर जी जात रंगा के नाव सबना लिखया बुढ़ी कलामे लेखा लिख जाने कोय लेखा लिखया किता होय
ਕੀਤਾ ਤਾਣ ਸਵਲ ਰੂਪ ਕੀਤੀ ਦਾਸ ਜਾਣੇ ਕੌਣ ਕੂਤ ਕੀਤਾ ਬਸਾ ਹੋਏ ਕੁਕਵਾਓ ਦਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਬਾਰ ਨਾ ਜਾਵਾਂ ਇੱਕ ਵਾਰ ਜੋ ਦੁੱਧ ਭਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਊ ਸੰਗ ਪੂਜਾ ਸੰਗ ਤਪਤਾਊ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੀ ਅਸੰਖ ਬਾਬੀ ਬਾਬ ਕਰ ਜਾਹੀ ਅਸੰਖ ਗੂੜਿਆਰ ਗੁੜੇ ਸਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਥਾਪ ਗਮ ਗਮ ਸੰਖ ਲੋ ਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨਿਹ ਲਿਖੇ ਤਿਸ ਸਿਰ ਨਾਹੀ ਜਗ ਫੁਰਮਾਏ ਜਗ ਪਾਏ ਜਿੱਦਾਂ ਗੀਤਾ ਦੇ ਤਾਂ ਨਾਉ ਬਣਾਵੇ ਨਾਹੀ ਕੋ ਥਾਉ ਇਹ ਕੁਦਰਤ ਕਵਣ ਕਹਾਂ ਵਿਚਾਰ ਬਾਰ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਤੋਂ ਤਦਰ ਸਕੇ ਮੂਦਲੀ ਦੀ ਕਪੜੋ ਦੇ ਸਾਬ ਮੂਹ ਲਈ ਆਤ ਹੋਏ ਭਰੀਆ ਮਤ ਬਾਬਾ ਕੇ ਸੰਗ ਉਦੋਂ ਪਹਿਨਾ ਵੈ ਕੇ ਰੰਗ ਸੁਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋ ਇਹ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਗਵਣ ਸੁਵੇਲਾ ਭਗਤ ਗਵਣ ਗਵਣ ਸਿਧ ਗਵਣ ਵਾਰ ਗਵਣ ਸਿਰਤੀ ਮਾਂ ਗਵਣ ਜਿਤ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਗਾਦੀਆਂ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਦਮਾ ਨਾ ਕੋਈ ਜੈ ਕਰਦਾ ਸਜੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਗੋ ਆਖੇ ਗੁਰੂ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹ ਹੋ ਗਏ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ ਉੜ ਗੋੜ ਕਪਾਲ ਥੱਕੇ ਵੀਰ ਕਹਿਣ ਕਪਾਲ ਸਹਿ ਸਿਠਾਰਾਂ ਕਹਿਣ ਕਿਤੇ ਬਾਸਲੂ ਕਤਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਹਾ ਪਵਹੇ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਰਨ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨਮੰਥ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੀ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੀਤੇ ਮੰਗੇ ਜੋ ਦਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਬ ਤੁੱਟ ਹੈ ਬੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੂਪ ਸਦਮਾਰ ਏ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸਕੇ ਕੋਏ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣੇ ਜੇ ਦੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਇਸੇ ਪੇ ਗਈ ਗਏ ਜਿਸ ਨੂੰ ਬਖਸ਼ੇ ਸਭ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵਹੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਨਾ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ
ਅਮੁੱਲੋ ਮੁੱਲਾ ਖਣੇ ਆਈ ਆਖ ਆਖ ਰਹੇ ਲਿਵਲਾਈ ਆਖੇ ਵਿਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਾਰ ਮੁਨਜਨ ਸੇਵ ਕਿਤੇ ਆਖੇ ਆਖਣ ਵਾਹੇ ਕਿਤੇ ਕਹਿ ਕਹੇ ਟੁੱਟ ਜਾਏ ਇੱਥੇ ਕਿਤੇ ਹੋਰ ਕਰੇ ਦਾਖ ਨਾ ਸਕੇ ਕਹੀ ਗਏ ਜਿਹੜ ਬਾਬਾ ਦੇਵ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਨਾ ਲਿਖੀਐ ਸਗਵਾਰ ਸੋਦਾਰ ਕਿਹਾ ਸੁਕਰ ਕਿਹਾ ਜਦੋਂ ਸੰਭਾਲੇ ਵਾਜੇ ਨਾਦਨੇ ਕਿ ਸੰਸਾ ਕੀਤੇ ਪਵਣ ਹਾਰੀ ਵੀ ਕਿਤੇ ਰਾਗ ਬੁਰਸ਼ ਕਹੀਆ ਨਾ ਕਿਤੇ ਗਾਵਣ ਹਾਰੇ ਗਾਵ ਤੋ ਨਾ ਪੌਣ ਪਾਣੀ ਬਸੰਤਰ ਗਾਵ ਰਾਏ ਤਰਨ ਦੁਆਰੇ ਗਾਵੇ ਚਿਤ ਗੋਦਰਖ ਜਾਣੇ ਧਰਮ ਵਿਚਾਰੀ ਗਾਵਨ ਗਾਵੇ ਈਸ਼ਰ ਵਰਮਾ ਦੇਵੀ ਸੋਹਨ ਤੁਰਾ ਸਵਾਰੇ ਗਾਵੇ ਦਿਨ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਤ ਸਮਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਸ਼ਰ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾਵ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਵਾ ਚਤਨ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨ ਜਾਸੀ ਰਚਨਾ ਜਿਨ ਰਜਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮ ਪਰ ਚੋਲੀ ਜਾਨਕੀ ਕਰੇ ਮੈਂ ਭੂਤ ਖਿੰਦਾ ਕਾਲ ਕੋਈ ਗਾਇਆ ਜੋ ਤੁਰ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੇ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਨਿਰਨਾਦ ਨਾ ਜੋ ਜੋ ਕੋਵੇਸ ਭੁਗਤ ਗਿਆਨ ਦੈ ਭੰਡਾਰਨ ਗੜਗੜ ਵਾਜਿਆ ਨਾਦ ਆਪ ਨਾਥ ਨਾਥੀ ਸਭ ਜਾਂ ਕੀਰਤ ਸਦੇ ਅਵਰ ਸਾਧ ਸੰਜੋਗ ਜੋਤ ਘਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਦਿਸ ਆਦੇਸ਼ ਆਦ ਨੀਰਾਨਾਦ ਨਾਹਤ ਜੁਗ ਜੁਗ ਕੋਵੇਸ ਏਕਾ ਮਾਈ ਜੋਤ ਵਿਆਹੀ ਤਿੰਨ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਦਿਸ ਪਾਵੇ ਤੇ ਵਹਿ ਚਲਾਵੇ ਜੇ ਵੋ ਵਹਿ ਫੁਰਮਾਣ ਉਹ ਵੇਖਿਆ ਉਹ ਨਾ ਨਦਰ ਨਾ ਆਵੇ ਬਹੁਤਾ ਇਹ ਵਡਾਣ ਆਦੇਸ਼ ਦਿਸ ਆਦੇਸ਼ ਆਦ ਨੀਰਾਨਾਦ ਨਾਹਤ ਕੋਵੇਸ ਏਕਾ ਮਾਈ ਜੋਤ ਵਿਆਹੀ ਤਿੰਨ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਦਿਸ ਪਾਵੇ ਤੇ ਵਹਿ ਚਲਾਵੇ ਜੇ ਵੋ ਵਹਿ ਫੁਰਮਾਣ ਉਹ ਵੇਖਿਆ ਉਹ ਨਾ ਨਦਰ ਨਾ ਆਵੇ ਬਹੁਤਾ ਇਹ ਵਡਾਣ ਆਦੇਸ਼ ਦਿਸ ਆਦੇਸ਼ ਆਦ ਨੀਰਾਨਾਦ ਨਾਹਤ ਜੁਗ ਜੁਗ ਇੱਕ ਵੇਸ ਆਸਣ ਘੜੀ ਨਾ ਜਾ ਆਸਣ ਲੋਏ ਲੋਏ ਆਕਾਰ ਜੁਗ ਪੈਸ ਇੱਕ ਵਾਰ ਕਰ ਕਰ ਵੇਖੇ ਸਿਰਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸ ਆਦੇਸ਼ ਆਦ ਨੀਰਾਨਾਦ ਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਕੋ ਲੱਖ ਹੋ ਹੈ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿਣਾ ਕੀਆਂ ਏਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆਂ ਚੜੀਆਂ ਹੋਈਆਂ ਕੇਸ ਸੁਣ ਗਲਾਇਆ ਕਾਸ਼ ਕੀ ਗੀਤਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਚ ਪੈਣ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸਰਦੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੇ ਸੰਸਾਰ ਜੇ ਸਾਧ ਜੋਰ ਕਰ ਵੇਖਿਆ ਸੋਏ ਨਾਨਕ ਉਤਮ ਨੀ ਜੈ ਕੋਇਲ ਜਿਰਦੀ ਸਿੱਧੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਠ ਵਿੱਚ ਧਰਤੀ ਸਾਫ਼ ਰੱਖੀ ਧਰਮਸਾਲ ਤਿਨਕੇ ਨਾਮ ਅਨੇਕ ਆਨੰਦ ਗਰਮੀ ਗਰਮੀ ਹੋਵੇ ਦਰਬਾਰ ਤਿਸ ਦਿਨ ਸਹਿ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਾ ਜੋਗਾ ਸਭਾਏ ਨਾਨਕ ਗਿਆ ਜਪ ਜਾਇ ਧਰਮ ਆਸਣ ਦੋਏ ਲੋਏ ਭੰਡਾਰ ਜੋਗਿਸ਼ ਪਾਸ ਵੇਖਾ ਵਾਰ ਕਰ ਕਰ ਵੇਖਿਆ ਸਰਜਣ ਹਾਰ ਨਾਨਕ ਸੱਜੇ ਕੀ ਸਾਚੀ ਕਾਰ ਆਦੇਸ਼ ਦਿਸ ਆਦੇਸ਼ ਆਦ ਨੀਰਾਨਾਦ ਨਾਹ ਜੋ ਜੋ ਕੋਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ
ਏਕ ਨਾਮ ਜਗਦੀਸ਼ ਤਰਹ ਪਤ ਪਬੜੀਆਂ ਚੜੀਆਂ ਹੋਈਆਂ ਕੇਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਣ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸਰਦੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀ ਜਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਭਗਨ ਨਿਸ਼ਾਨ ਗਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਧਰਮ ਗਨ ਗਨ ਕਖ ਵਰਮ ਕਿਤੇ ਪਵਣ ਪਾਣੀ ਬਸੰਤਰ ਕਿਤੇ ਗਨ ਮਹੇਸ਼ ਕਿਤੇ ਵਰਮੈ ਕਾੜਤ ਘੜੀਆਂ ਰੂਪ ਰੰਗ ਕੇ ਵੇਸ਼ ਖੇਤੀਆਂ ਕਰਮ ਭੂਮੀ ਵਿਰ ਕਿਤੇ ਕਿਤੇ ਧੂਪ ਦੇਸ਼ ਕਿਤੇ ਅੰਚਾ ਸੁਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਦੂਰਾਂ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਦੇ ਸਨ ਮਨ ਕਿਤੇ ਸਮੁੰਦ ਕਿਤੀਆਂ ਖਾਣੀ ਕਿਤੀਆਂ ਪਾਣੀ ਕਿਤੇ ਬਾਤ ਨਿਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਲ ਬਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾੜਤ ਕੜੀਆਂ ਬਹੁਤ ਅਨੂਪ ਟਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਸਦਾਂ ਕੀ ਸੁਧ ਬਾਬਾ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨ ਜਾਹੇ ਨਾ ਉਮਰਨ ਠੱਗ ਜਾਏ ਜਿਨਕੇ ਰਾਮ ਵਸੈ ਮਨ ਮਾਏ ਤਿੱਥੇ ਭਗਤ ਵਸੈ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਪਰ ਭੰਡ ਜੇ ਕੋ ਕਥਾ ਤੰਤਰਾਂਤ ਤਿੱਥੇ ਲੋ ਲੋ ਆਕਾਰ ਜਿਵ ਜੇ ਹੁਕਮ ਦੇਵ ਦੇਵਕਾਰ ਵੇਖੈ ਵਿਖਸੈ ਕਰ ਵਿਜ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ। ਸ੍ਰੀ ਮੁਖਵਾਕ ਪਾਤਸ਼ਾਹ ਦਸਵੀਂ ਸ਼ਬਦ ਸ਼ਾਨਦਾਰ ਪ੍ਰਸਾਦ। ਚੱਕਰ ਚਿਹ ਨਰ ਬਰੰਜਾ ਜਰ ਪਾਤ ਨਹਿੰਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤਮ ਭਉ ਪ੍ਰਕਾਸ਼ ਮਿਤੁ ਜਿਗੇ ਜੈ ਕੋਟ ਇੰਦਰ ਨਰਾਣ ਸਾਸ਼ਾਣ ਗਣੇ ਜੈ ਤ੍ਰਿਭੁਵਨ ਮੀਰ ਸੁਰ ਨਾਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ। ਤਬ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ। ਨਮਸਤੰਗ ਕਾਲੇ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਲੇਖੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸਿੱਧੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਬਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਰੂਪੇ ਨਮਸਤੰਗ ਅਰੂਪੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮ ਸਰਵਦੇਸੇ ਨਮ ਸਰਭੇਸੇ ਨਮ ਰਾਜ ਰਾਜੇ ਨਮ ਸਾਜੇ ਨਮ ਸਾਹੇ ਨਮੋ ਮਹਾਮਾਹੀ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ

ਕਹਿ ਪ੍ਰੇ ਕਹਿ ਭੁਜੰਗ ਪ੍ਰਯਾਤ ਛੰਦ ਨਮੋ ਸਰਵ ਮਾਨੇ ਸੁਣਾ ਤਿੰਨ ਗਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਥੇ ਨਰਸੰਗੀ ਅਨੰਗੀ ਅਨਾਮੇ ਸਮਾਧਿ ਸਰੂਪੇ ਪਰਭੰਗੀ ਪਰਮਾਥੇ ਸਮਾਧਿ ਪ੍ਰਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇ ਨਮੋ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਦੇ ਨਮੋ ਸਸਤ੍ਰ ਬਾਣੇ ਨਮੋ ਅਸਤ੍ਰ ਬਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਬੇਖੀ ਪਰਮੀ ਭੋਗੀ ਭੂਤੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਦੇ ਨਮੋ ਸਸਤ੍ਰ ਬਾਣੇ ਨਮੋ ਅਸਤ੍ਰ ਬਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਬੇਖੀ ਪਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਧਨ ਧਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਸਰਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਸਦਾ ਸਚਦਾਨ ਸਦਾ ਸਰਬਦਾ ਅਸਿਧ ਦਾਤਾ ਦਿਆਲੰਗ ਅਸ਼ਿਧੀ ਪੇਧੀ ਨਾਮ ਕਾਮ ਸਮਸਤ ਬਰਾਜੀ ਸਮਸਤ ਅਸਤ ਕਾਮ ਤੇਰਾ ਜੋਰ ਨਮੋ ਇਸ਼ਟੇ ਇਸ਼ਟੇ ਨਮੋ ਦਾਂਦਰ ਦਾਂਦਰੰਗ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧ ਉਰਦਰਦੰਗ ਅਗੰਗੋ ਕਰਤਾ ਪਰੰ ਪਰਮ ਪਰਮੇਸ਼ਵਰੰ ਪੁਰੁਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਸ਼ੇਦੀ ਅਪੇਦੀ ਨਾਮ ਕਾਮ ਸਮਸਤ ਪਰਾਜੀ ਸਮਸਤ ਅਸਤ ਕਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤਾ ਪੇ ਹੈ ਪ੍ਰਭੂ ਆਜੂਆ ਦੇ ਸਪੇ ਸਹਿ ਭੁਜੰਗ ਪ੍ਰਯਾਤ ਛੰਦ ਅਗਾਧੇ ਅਵਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਧਿ ਨਰਾਨੇ ਨਮਾ ਤੁੰਗ ਨਰਨਾਥੇ ਨਮਾ ਤੁੰਗ ਪਰਮਾਥੇ ਨਮਾ ਤੁੰਗ ਗੰਜੇ ਨਮਾ ਤੁੰਗ ਪੰਜੇ ਨਮਾਸਤਵੰਗ ਅਕਾਲੇ ਨਮਾਸਤਵੰਗ ਕਰਵਾ ਪਾਲੇ ਨਮੋ ਸਰਵਦੇਸੇ ਨਮੋ ਸਰਵਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਕ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰ ਨਮੋ ਸਰਵ ਯੰਤਰੰ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਤੰਗ ਪ੍ਰਸਿਜੇ ਗੁਰਪਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਾ ਸਰਵਦਾਰ ਦਿਸ ਦਿੰਗ ਨਿਵਾਸੀ ਜਰ ਪੁਟ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਜਲ ਭੋਗੇ ਜਲ ਰਾਜੇ ਟਲ ਸਾਜੇ ਖਲ ਧਰਮੰਗ ਲਾ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਣੇ ਸਰਵੰਗ ਮਾਨੇ ਸਰਵੰਗ ਪ੍ਰਾਣ ਸਰਵੰਗ ਤ੍ਰਾਣ ਸਰਵੰ ਭੂਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਪ੍ਰਸਾਦ ਆਦਿ ਰੂਪ ਨਾਦ ਮੂਰਤ ਜਨ ਪ੍ਰਖ ਬਾਰ ਸਰਵ ਰਚਿਓ ਸਵੈ ਭਗਣ ਭਜਨਹਾਰ ਕਾਲਹੀਨ ਕਾਲ ਸੰਜਗਤ ਅਕਾਲ ਪ੍ਰਖ ਦੇਸ ਧਰਮ ਤਾਮਸ ਪਰਮ ਰਹਿਤ ਭੂਤਲ ਅਖ ਅਪੇਸ ਭੰਗ ਰਾਗ ਨਾਰੰਗ ਜਾ ਕੇ ਜਾਤ ਪਾਤਰ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਦੇਸ ਔਰ ਨਾ ਬੇਸ਼ਾ ਕਰ ਰੂਪਰੇਖ ਨਾ ਰਾਗ ਜਤਰ ਤਤਰ ਦੇਸਾ ਵਿਸਾ ਹਰਿ ਫੈਲਿਓ ਅਨਰਾਗ ਨਾਮ ਕਾਮਹੀਨ ਬੇਗ ਕਾਮੂ ਨ ਜਾਏ ਸਰਵਮਾਨ ਸਰਵਤਰਮਾਨ ਸਹਿਮਾਨ ਤਤਾਏ ਏਕ ਮੂਰਤ ਅਨੇਕ ਦਰਸ਼ਨ ਕੇਂਦ ਰੂਪ ਅਨੇਕ ਖੇਲ ਖੇਲ ਅਖਿਲ ਖੇਲ ਅਨੰਦ ਕੁਬਰ ਏਕ ਦੇ ਪੇਵ ਨਾ ਜਾਨੀ ਜੇ ਬੇਦਰਕ ਤੇਵ ਰੂਪ ਰੰਗ ਨਾ ਜਾਤ ਪਾਸੋ ਜਾਨੀ ਗੇ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਹੀਨ ਚੱਕਰ ਬੱਕਰ ਫਰੇ ਜਦ ਜਾਕ ਮਾਨੀ ਬੁਰਦੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ

ਮਹਿਸਮਾਤ ਰਖਲਾ ਮੈਂ ਕਿ ਸਾਹਿਬ ਦਿਮਾਗ ਹੈ ਕਿ ਉਦਰੋਂ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਕਰਹਿੰਦ ਹੈ ਗਰੀ ਮੁਲਕ ਮਾਲ ਹੈ ਕਿ ਉਦਰੋਂ ਜਮਾਲ ਹੈ ਗਰੀ ਮੁਲਕ ਰਾਜ ਹੈ ਗਰੀ ਮੁਲ ਨਿਵਾਜ ਹੈ ਹਰੀ ਫੁਲ ਕੰਨ ਹੈ ਰਾਗ ਰਿਪ ਕੰਨ ਹੈ ਕਲੰਕ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਗੰਜਲ ਵਨੀਮ ਹੈ ਰਜਾਇ ਕਰਹੀਮ ਹੈ ਸਮਾਜ ਤੁਲ ਜਵਾਹ ਹੈ ਕਿ ਸਾਹਿਬ ਕਰਾਏ ਕਲੰਕ ਪ੍ਰਣਾਸ ਹੈ ਬਹਿਸ ਤੁਲ ਨਿਵਾਸ ਹੈ ਕਿਸਰ ਲਗਵਾਨ ਹੈ ਮੇਰੀ ਸੁਦਰ ਵਨ ਹੈ ਤਮਾਮ ਤਮੀਜ਼ ਹੈ ਸਮਾਜ ਤੁਲ ਅਜੀਤ ਹੈ ਦੇਸਲ ਨੇਖਾ ਮੇਸਲ ਬੇਖ ਹੈ ਜਮੀਨ ਉਹ ਜਮਾ ਹੈ ਮੀ ਕੁਲ ਮਾਹੇ ਗਰੀ ਮੁਲਕ ਮਾਲ ਹੈ ਜਰੋ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮੈਂ ਤੋ ਭੂਤ ਹੈ ਕਿ ਮੈਂ ਤੋ ਬਸਾ

ਸਭ ਗੁਣ ਸੁਖ ਦੀਓ ਸਤਰਨ ਕੋਪਲ ਮੋਹ ਬਧ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜਿਟੀ ਦੇਖ ਮੁੰਜਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਬਾਏ ਤੇ ਦੁਖੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾ ਏ ਘਟ ਘਟ ਗਏ ਬੜ ਬਟ ਕੀ ਜਾਣਾ ਏ ਜਬ ਉਦ ਕਰਖ ਕਰਾ ਕਰਤਾਰਾ ਬਰਜ ਦਰਤਵ ਦੇ ਅਪਾਰ ਜਬ ਕਰਖ ਕਰ ਦੋ ਗਵਹੂੰ ਤੁਮ ਮੈਂ ਮਿਲਤ ਦੇ ਦਰ ਸਭੂੰ ਜੇਤੇ ਬਦਨ ਅਸਰਿਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਭੇਦ ਭੇਦ ਹਰਿਆਲਮ

ਗਰਭਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿ ਸਦਾ ਸੇਵੋ ਨਿਰੰਕਾਰ ਕਾ ਚਿੰਤ ਨਾ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰ ਕਿਹੇ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਪਯੁ ਰਾਮ ਕਹੀ ਭੂਪਾ ਅੰਡ ਜੇਰਜ ਸਿਧ ਜਗੇਨੀ ਅਤਬਜ ਖਾਨ ਬਹੁਰ ਰਜ ਦੇਨੀ ਕਹੂੰ ਭੂਲ ਰਾਜਾ ਬੈਠਾ ਕਹੂੰ ਸੁਮਟ ਪਯੁ ਸੰਕਰ ਕੈਠਾ ਸਗਰੀ ਸਗਰੀ ਸ੍ਰੇਸ਼ਠ ਦਿਖਾਏ ਚੰ ਪਵ ਆ ਜਗਾ ਸਰੂਪ ਸੁਯੰ ਪਵ ਅਮ੍ਰਿਤਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੋਸ਼ ਜੇ ਤੇ ਉੱਠ ਬਦਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੋਈ ਤਬ ਸਰਣੀ ਪਰੇ ਦਿਨ ਕੇ ਦੋਸ਼ ਦੁਖਤਾ ਵੈ ਮਰੇ ਪੁਰਖ ਜਵਨ ਪਗ ਬਰੇ ਤਿਹਾਰੇ ਦਿਨ ਕੇ ਦਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਦਿਹਾਏ ਹੈ ਤਾਂ ਕੇ ਕਾਲ ਨਿਕਟ ਰਹੇ ਹੈ ਰੱਖਿਆ ਹੋਏ ਤਾਂ ਸਭ ਕਾਲਾ ਦੋਸ਼ਟਾ ਰਿਸ਼ਟ ਟਰੇ ਦਿੱਤ ਕਾਲਾ ਕਿਰਪਾ ਦ੍ਰਿਸ਼ਟ ਦਨ ਜੈਨ ਹਰਿਓ ਤਾਂ ਕੇ ਦਾਪ ਦਨ ਕਮੋ ਹਰਿਓ ਹਰਿਆ ਦਸਿਧ ਕਰਮ ਸਭ ਹੋਈ ਦੁਸ਼ਟ ਸਾਸ ਲਗਨ ਨ ਕੋਈ ਏਕ ਵਾਰ ਜਿੰਦਵਾ ਸੰਭਾਰ ਕਾਲ ਬਾਸ ਤੇ ਤਾਂ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਦੇ ਰਹਾ ਖੜਗ ਗੇਤ ਮੈਂ ਸਰਨ ਤਿਹਾਰੀ ਆਬਾਦ ਲਿਓ ਬਾਰੀ ਸਭ ਠਰ ਮਹੋ ਸਾਰੀ ਦੁਸ਼ਟ ਦੁਖ ਦੇ ਲਿਓ ਵਿਚਾਰੀ ਖੜਗ ਗੇਤ ਮੈਂ ਸਰਨ ਤਿਹਾਰੀ ਆਬਾਦ ਲਿਓ ਬਾਰੀ ਸਰਵ ਠਾਰ ਮਹੋ ਸਾਈ ਦੁਸ਼ਟ ਦੁਖ ਤੇ ਲੈ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਿਆਈਆਂ ਸਬਦੋ ਦੰਗਾ ਬੋਰੀ ਕਿਹੜਾ ਮੰਜ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮਾਲੇ ਹਰਨਾਦ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਰ ਸਸਾਰਣਾ ਸਭਨਾ ਗੱਲਾਂ ਸੋਰਾ ਸੁਆਮੀ ਸੋ ਕਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁਰਨਾਲੇ ਸਾਚੇ ਸਾਹਿਬਾ ਗਿਆਨ ਹੀ ਕਰਦੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਮ ਸੁਣ ਸੰਤ ਹੋ ਸ਼ਬਦ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਵਧਾਰ ਮੇਰਾ ਜਿਨ ਮੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਾਨੇ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟਹੋ ਜਿਹਦੀਆਂ ਵਡਿਆਈਆਂ ਕਹਿ ਨਾਮ ਸੁਣੋ ਸੰਤੋ ਸ਼ਬਦ ਪਿਆਰੋ ਸਾਜਾ ਨਾਮ ਮੇਰਾ ਦਾਰੋ ਵਾਜੇ ਪੰਜ ਸ਼ਬਦ ਕਰਸ ਪਾ ਗਏ ਕਰਸ ਪਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਆਦਿਤ ਕਰ ਆਨੰਦ ਵਾਜੇ ਸਾਚੀ ਲਗਨ ਦੇਨ ਮਾਣੀ ਦੇਨ ਮਾਣੀ ਲੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਜਿਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਦੇ ਪਿਆਰੇ ਸੂਈ ਜਨ ਪਾਵੇ

ਸਾਚੀ ਲਿਵੇ ਬਿਨ ਦੇਨ ਮਾਣੀ ਲਿਵੇ ਵਜੋਂ ਕਿਆ ਕਰੇ ਵਿਚਾਰੀਆ ਤੁਦ ਵਾਸ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀਂ ਸਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੇ ਕੱਟੇ ਗਿਆਨ ਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਬਦ ਸੱਚਾ ਸਵਾਰਿਆ ਕਹੇ ਨਾਨਕ ਹੇ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਨੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਰੇ ਫਿਰੇ ਸਿਕਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਬੁਝ ਮਨ ਪਾਇਆ ਨਿਰਮਲ ਜਨ ਪਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋਵੇ ਗਦ ਕੀ ਕਰੇ ਕਹਾਣੀ ਕਰੇ ਕਹਾਣੀ ਗਿਰਦੁਆਰੇ ਗਿਰਦੁਆਰੇ ਪਾਈ ਹੈ ਧਨ ਮਨ ਧਨ ਸਭ ਸਭ ਗੁਰ ਕੋ ਹੁਕਮ ਨੇ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਗਾਉ ਸੱਚੀ ਬਾਣੀ ਕਹੇ ਨਾਨਕ ਸਹਿ ਦੱਸਣੋ ਸੰਤੋ ਕਥਿਓ ਗਤ ਕਹਾਣੀ ਇਹ ਮਨ ਚਾਂਚਲਾ ਚਤਰਾਈ ਕਹਿਣਾ ਨਾ ਪਾਇਆ ਚਤਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਿਹਨੇ ਠਗੋਲੀ ਪਾਈ ਆ ਕੁਰਬਾਨ ਕੀਤਾ ਦਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤਰਾਈ ਕਹਿਣਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਲੈ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਲੈ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਆਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਕਿਨੇ ਆਪਣਾ ਆਪ ਤੂੰ ਜਾਣੇ ਜੀ ਜਨ ਸੁਖਿਲ ਤੇਰਾ ਕਿਆ ਕੋ ਆਗ ਵਖਾਣੇ ਆਖਿਆ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੁਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉਠਾ ਦਿੰਦੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲਾਂ ਨਾਲੀ ਭਗਤਾਂ ਗੇਰੀ ਵੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀਏ ਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੇ ਚੱਲਾ ਜਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਈ।

ਇਹ ਸੁਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ, ਤਿੰਨ ਕੈ ਮਨ ਵਸਿਆ, ਜੰਤਰੋਂ ਲਿਖਿਆ ਆਇਆ, ਇੱਕ ਫਿਰ ਇੱਕ ਹਨੇਰੇ ਕਰੇ ਗੱਲਾਂ ਕੰਨੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਵਿਤਾ ਪਵਿੱਤ ਮਾਤਾ ਪਿਤਾ ਕਟਾਂ ਵਸਿਓ, ਪਵਿੱਤ ਮਾਤਾ ਪਿਤਾ ਕਟਾਂ ਵਸਿਆ ਹੈ ਤਸਿਓ ਸੰਗਤ ਸਭਾਈਆ, ਬਾ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਧਿਆਇਆ, ਕਰਮੀ ਸਹਿਜ ਨ ਉਪਜੈ ਬਣ ਸਹਿਜ ਸਹਿਸ ਨ ਜਾਏ ਨ ਜਾਏ ਸਹਿਸ ਗਿਦ ਸੰਜਮ ਰਹੇ ਕਰਮ ਕਮਾਏ, ਸਹਿ ਸਹਿਜੀਵ ਮਲੀਣ ਹੈ ਗਿਦਨਤਾ ਜਾਏ, ਮਨ ਤੋਬੋ ਸ਼ਬਦ ਲਾਗੋ ਹਰ ਸਿਰ ਆਉਣ ਚਿੱਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਹਿ ਬਜਾਏ, ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਵ ਦਾ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰ ਜੋ ਬੇਤਾਲਿਆ,

పట్ట రోగులకు మరణమును ఉపసారి ఆ విధమైన ముతుమైన జన సాగి తిని జన్మ జుహారయా జియో మేళే బారు నిర్మల బారు నిర్మల జీవ తో మేళే సద్గురు తే కరణి కమాణి కూడ కిశోరే పంచనా మనసా సత్సుమాణి జన మృతంజలి ఖటయా బి సేవణ జారే కహ నానక జన మన నిర్మల సదర హే గురు నాలి జీ కో సిఖ గురు సిద్ధి ధర్మ హోవే ਹੋਵੇ ਤਾਂ ਸਾਨੂੰ ਸੇ ਕੋਈ ਜੀਉ ਰਹੇ ਗੁਰੂ ਨਾਲ ਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰ ਆਤਮਾ ਸੰਭਾਲੀ ਆਪ ਛੋਟ ਸਦਾ ਰਹੇ ਪਰਣੇ ਗੁਰ ਬਿਨਾਂ ਪਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸਨਮ ਕੋਏ ਜੇ ਕੋ ਗੁਰਦੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੇ ਕੋਈ ਪੁੱਛੋ ਮੁਵੇ ਕੀਆਂ ਜਾਈ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਤੇਰੀ ਬਾਣੀ ਅਸਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਨ ਸਮਾਣੀ ਪੀਵੋ ਅੰਮ੍ਰਿਤ ਸਾਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਹੈ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਅੱਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ ਚਿਤ ਜਨ ਕਾ ਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਅੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਧਨ ਹੈ ਹੀਰੇ ਜਤ ਜੜਾਓ ਸ਼ਬਦ ਰਤਨ ਜਤ ਮਨ ਲਾਗਾ ਇਹ ਵਾ ਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨਾਉਂਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸੇਵ ਸਕਦ ਆਪੋ ਵਾਹੀ ਕਹਿ ਕਰਦਾ ਪਿਓ ਗੁੰਮਰ ਦਾਏ ਗੁੰਮਰ ਦਾਏ ਆ ਕਵੇ ਕਹਿ ਗੁਰਮੁਖ ਸਿਵਧਾਏ ਤੋੜੇ ਬੰਧਨ ਅੱਗੇ ਪਿੱਛੇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲੈ ਬੁਲਾਏ ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬੁਝਾਏ ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ ਗੁਰ ਕਿਰਪਾ ਤੇ ਇਸ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੁਰਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿ ਮਨੋ ਵਸਾਰੀਏ ਮਨੋ ਕਿ ਵਸਾਰੀਏ ਪੁੱਟਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਨ ਸਕੇ ਜਿਸ ਨੂੰ ਆਪਣੀ ਨਿਬਲਾਵੇ ਆਪਣੀ ਨਵਿਆ ਪਹਿਲਾ ਇਹ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਦਾਤਾ ਸੋ ਕਿਉਂ ਮਨੋ ਵਸਾਰੀ ਹੈ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਮੇਂ ਕੁਝ ਹੀ ਕਰਤਾ ਹੇ ਦਰਚਾਇਆ ਜਾਂ ਤੇ ਸੁਭਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼

ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰ ਜੀ ਮਿਲਾਏ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਵ ਤਿਸ ਮਿਲ ਰਹੇ ਹਰ ਵਸੇ ਮਨ ਆਏ। ਹਰ ਆਪ ਮੁਲਕ ਹੈ ਪਾਕ ਜਿਨਾ ਕੇ ਨਾਨਕਾ ਜਿਨ ਹਰ ਭਲੇ ਪਾਏ। ਹਰ ਰਾਸ ਮੇਰੀ ਮਨੋਂ ਨਜ਼ਾਰਾ, ਹਰ ਰਾਸ ਮੇਰੀ ਮਨੋਂ ਨਜ਼ਾਰਾ, ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ। ਇਹ ਧਨ ਤਿਨਾ ਮਿਲਿਆ ਜਿਨ ਰੱਬ ਪਾਣਾ ਕਹਿ ਕਰ ਕਹੇ ਨਾਨਕ। ਹਰ ਰਾਸ ਮੇਰੀ ਮਨੋ ਆਪਣ ਨਜ਼ਾਰਾ, ਇਹ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਦੇ ਤੇਰੇ ਚਿਰ ਹਰ ਉਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਦ੍ਰਿਸ਼ਾਂ ਲਾ ਕੇ ਆਏ, ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ। ਕਹੇ ਨਾਨਕ ਹੋਰ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ। ਇਹ ਸਰੀਰ ਆ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਲ ਦਿਖਾਇਆ, ਗੁਰਪ੍ਰਸਾਦੀ ਬੁਝਿਆ ਜਾ ਤਾਂ ਚਲ ਦਵਾ ਚਲ ਦੀ ਆਇਆ। ਕਹਿ ਨਾਨਕ ਕੰਮ ਰਚਿਆ ਬਾਪ ਜਿਨ੍ਹਾਂ ਤੇਰਾ ਜਨ ਜਸੋ ਹਰਮਨ ਨਾ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ ਪੁਰੂ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋ ਤੈਰਾਕੀ ਦਾਦ ਜਗ ਮੈਂ ਆਇਆ, ਮਨ ਚਾਹ ਪਾਇਆ ਪ੍ਰਭਾਗ ਮੈਂ ਸੁਣਿਆ, ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਸ ਸਕੀਏ ਸੁਖ ਦੁੱਖ ਨਾ ਪਿਆ ਪਏ, ਗੁਰਚਰਨ ਲਾ ਕੇ ਦਿਨ ਸੁਭਾ ਗਏ ਆਪਣਾ ਫਿਰ ਜਾ ਪਏ। ਆਨ ਹਾਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ। ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਵਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰਮਨ ਵਸਿਆ ਪੂਰੂ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋ ਧਰੀ, ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ ਹੀ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨਵਰ ਨਾ ਕੋਈ। ਕਹੇ ਨਾਨਕੇ ਨੇਤਰਾਂ ਦੇ ਸਤਿਗੁਰ ਮਿਲਿਆ। ਇਹ ਸਰਵਣੋ ਮੇਰੇ ਸਾਚਾ ਸੁਣਦੇ ਨੂੰ ਬਿਠਾਏ, ਸਾਚਾ ਸੁਣਦੇ ਨੂੰ ਬਿਠਾਏ ਸਰੀਰ ਲਾਏ। ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਹੁਆ ਰਸਨਾ ਰਸ ਬਾਣੀ। ਸਾਚਾ ਲੱਖ ਪਟਾਉਣੀ ਤਾਂ ਕੀਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ। ਹਰ ਜੀ ਯੋਗ ਬੰਦ ਰੱਖੇ ਵਾਜਾ ਪਾਉਣ ਵਜਾਏ, ਵਜਾਏ ਵਾਜਾ ਪਾਉਣ ਨਾਮ ਦੁਆਰੇ ਪ੍ਰਗਟ ਕੀਏ ਦਸਵੇਂ ਗੁਰ ਦਿਖਾਏ, ਗੁਰਦੁਆਰੇ ਦਸਵਾਂ ਦੁਆਰਾ ਦਿਖਾਇਆ।

ਸਹਾਰ ਪਿਆਰੇ ਜੀਓ ਗੁਫਾ ਅੰਦਰ ਕਹਿ ਵਾਜਾ ਪਾਉਣ ਜਾਇਆ। ਇਹ ਸੱਚ ਸੁਹਿਲਾ ਸੱਚ ਕਰ ਗਾਵੋ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਧ ਪਾਵੇ ਗੁਰਮੁਖ ਜਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨਮ ਪਾਵੇ ਕਹਿ ਨਾਨਕ ਸੱਚੇ ਸਾਹਿਬ। ਜੋ ਪਾਵੇ ਚਲਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨਮ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਪਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਓ, ਪਿੰਡ ਸਭ ਤੇਰੀ ਦਾਸ। ਤੁਮ ਮਾਤ ਪਿਤਾ ਹਮ ਬਾਰਿਕ, ਤੇਰੀ ਤੰਦੀ ਕਰਤਾ ਮਹਿਸੂਸ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ

ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ ਜੰਮਣ ਮਰਨਾ ਹੁਕਮ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਮੇਰ ਹਰ ਛੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਉ ਬਲਿਹਾਰੀ ਤਿੰਨ ਕਾਉ ਜੋ ਚੱਲਣ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸ਼ਬਦ ਸਾਧ ਸੁਧ ਨਾ ਹੋਵਈ ਅਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣੀ ਦੂਜੇ ਪਾਏ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਈ ਹਰ ਉਚਰਾਂ ਹਰ ਰਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਾਂ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾ ਨੈਣੀ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮਿਆ ਹਰ ਸੱਜਣ ਮਿਲਿਆ ਸੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨਾਂ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾ ਨੈਣੀ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Vaheguru Ji Ka Khalsa, Vaheguru Ji Ki Fateh।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਦਿ ਆਦਿ ਗੁਰ ਏ ਨਮਹ ਜੁਗਾਦਿ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੁਮ ਹਰ ਏਕੈ ਨਾਮ ਜਪਤ ਅਗਮਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਰ ਕੀਨੇ ਰਾਮ ਨਾਮ ਇਕ ਆਖਿਰ ਕਿਨਕਾ ਏਕ ਜਿਸ ਜੀਵ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕੋ ਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪੇ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਭਿਨਾ

ਸੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨੰਦਿਨ ਜਾਗੇ, ਨਾਨਕ ਸਿਮਰਨ ਪੂਰੈ ਭਾਗੇ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹਵਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕਾ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗੇ ਬੇਦ ਉਪਾਏ। ਹਰ ਸਿਮਰਨ ਪਹਿ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਤਹਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ।

ਜਹ ਮਹਾਂ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੈ ਅਤਿ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪਹੋ ਮਨ ਮੇਰੇ ਨਾਨਕ ਪਾਵਹ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ

ਮਹਾਂ ਸੰਗ ਤੋ ਸਾਜਿਹ ਪੈੜੈ ਮਹਾਂ ਅੰਤ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਨਿਆਨੂ, ਹਰ ਕਾ ਨਾਮ ਤਹਿ ਨਾਲ ਪਿਛਾਨੂ। ਜਹ ਮਹਾਂ ਭਯਾਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੂੰ ਪਰਿਸ਼ਾਮ। ਜਹਾਂ ਤ੍ਰਿਖਾ ਮਨ ਤੁਜ ਆਕਰਖ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਜਨ ਰਾਤੇ, ਹਰ ਹਰ ਔਖਦ ਸਾਧ ਕਮਾਤੇ।

ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲੁਖ ਜੀਨਾ ਹਰਿ ਤਨ ਜਨ ਕੋ ਆਪੇ ਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪੇ ਜਨ ਅਵਰ ਨਾ ਜਾਣੀ ਓਤੇ ਪੋਤੇ ਜਨ ਹਰਿ ਰਸ ਰਾਤੇ ਸੁਨ ਸਮਾਧੇ ਨਾਮ ਰਸ ਮਾਤੇ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤੇ ਬਹੁ ਕਰੇ ਨਾਨਕ ਜਨ ਸਾਂਗੇ ਕੇਤੇ ਤਰੇ ਪਾਰ ਜਾਤ ਇਹੋ ਹਰਿ ਕੋ ਨਾਮ ਕਾਮ ਤਿਹਨ ਹਰਿ ਹਰਿ ਗੁਣ ਗਾਮ ਸਭ ਤੇ ਊਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਪੂਜ

ਨਾਨਕ ਗੁਰਮੁਖੇ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮਦਾਨ। ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਉ ਪੀ ਹੋਮੈ ਮੈਲ ਨਾ ਜਾਵੈ। ਹਰ ਕੇ ਨਾਮ ਸਮਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਾਤਿ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਬ ਗੁਮਾਨ ਨਾ ਮਨ ਤੇ ਹੁਟੈ। ਸੋਚ ਕਰੈ ਦਿਨ ਸਰ ਰਾਤੇ, ਮਨ ਕੀ ਮੈਲ ਨਾ ਤਨ ਤੇ ਜਾਤੇ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਪਹੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹਮੂਚ। ਬਹੁਤ ਸਿਆਣਪ ਜਮਕਾ ਪਹੁ ਵਿਆਪੈ, ਅਨਕ ਯਤਨ ਕਰ ਤ੍ਰਿਸਨ ਨਾ ਤ੍ਰਹਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਝੈ। ਛੂਟਸ ਨਾਹੀ ਊਪ ਪਿਆਲ, ਮੋਹੇ ਵਿਆਪਹਿ ਮਾਇਆ ਜਾਲ, ਅਵਰ ਕਰਤੂਤੇ ਸਗਲੀ ਜਮ ਡਨ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ।

ਸਤਸੰਗ ਇਹ ਹੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਰ ਜਨਾ ਕੀ ਸਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਾਲੇ ਬਾਲੇ ਜਾਸਾ। ਸਗਲ ਪੁਰਖ ਮਹਿ ਪੁਰਖ ਪ੍ਰਧਾਨ।

ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਾਤਮੇ ਤੇ ਜਾਨ ਆਪੇ ਆਪਣ ਸੰਗ ਆਪੇ ਪ੍ਰਭਰਾਤੇ ਤੁਮਰੀ ਉਸਤੇ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪਹੁ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੋਨੇ ਰਸਨ ਬਖਾਨ

ਸੀਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਝ ਪਿਆਰ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਲਿਹੋ ਤਉ ਨਾਨਕ ਸੀਜਹਿ ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਗ ਹੱਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆ

ਪੈਦਰਗਹਿਮਾਨ ਤਿਸਹ ਬਿਸਾਰੇ ਮੁਗਧ ਅਜਾਨ ਸਦਾ ਸਦਾ ਇਹੋ ਭੂਲਨਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਬਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤੇ ਲੋਕ ਪਚਾਰਾ ਕਰੈ ਦਿਨ ਰਾਤੇ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹੇ ਕਛ ਕਰੈ

ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ

ਜਿਹੇ ਕਹਟੇ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੈ ਅੰਤਰੇ ਬਸੈ ਨਿਰੰਕਾਰ ਤਿਸਕੀ ਸੀਹ ਤਰੈ ਸੰਸਾਰ ਜੋ ਤੁਮ ਪਹਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ

ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਪਹਾਵੈ ਤਿਸ ਲੈ ਲੜ ਲਾਏ, ਥਾਨ ਥਰਾਂਤਰੇ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ।

ਜਿਹ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ

ਸਾਦੇ ਸੁਖ ਸਹਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵਹੇ ਜਿਹ ਪ੍ਰਸਾਦ ਸੁਖ ਸਹਿਜ ਸਮਾਵਹ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੋ ਗੁਰ ਪ੍ਰਸਾਦ ਨਾਨਕ ਮਨ ਜਾਗਹੋ।

ਏਕ ਉਪਰ ਜਤਨ ਸਾਧਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧਕੈ ਸੰਗ ਅਗੋਚਰ ਮਿਲੈ ਸਾਧਕੈ ਸੰਗ ਸਦਾ ਪਰਫੁੱਲੈ ਸਾਧਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੈ ਸੰਗ ਮਨੋਹਰ ਬੈਨ ਸਾਧਕੈ ਸੰਗ ਨਾ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਸਿਉ ਨ

ਤਿਤਾ ਸੁਨਹਿ ਤੇਤਾ ਬਖਿਆਨ ਹੈ ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ

ਬ੍ਰਹਮ ਗਿਆਨੀ ਕੀ ਸਭੁ ਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਹਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ

ਕੋਈ ਕਰ ਕਿਰਪਾ ਅੰਤਰ ਉਰ ਤਹਰ ਪਾਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗ ਤੇ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਾਨ ਪਾਰ ਧਰਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਹੈ ਤਿਨ ਪਾਇਆ ਸਦਾ ਨਿਗਟੇ ਨਿਗਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ

ਸੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਹਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤੇ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤੇ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭ ਪਹਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ ਸਦਾ ਸਦਾ ਸਦਾ ਦਿਆਲ ਸਿਮਰੇ ਸਿਮਰੇ ਨਾਨਕ ਭੈ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਹਿ ਤੀਰਥਵਾਸੀ ਕਈ ਕੋਟ ਬਨ ਭਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨਾ ਪਾਵਹੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਹੇ ਕਈ ਕੋਟ ਪਰ ਦੁੱਖ ਨਾ ਕਰੇ।

ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਪਵਨ ਪਾਣੀ ਬੈਸ ਅੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸ਼ੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੂਤ ਧਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਂਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ। ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਈ ਕੋਟ ਜਖ ਕਿੰਦਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰਾ ਸਭੂਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਕਈ ਕੋਟ ਜਨਮਹਿ ਜੀਵਹਿ ਮਰਹੇ, ਕਈ ਕੋਟ ਬਹਜੋਨੀ ਫਿਰਹੇ। ਕਈ ਕੋਟ ਬੈਠ ਹੀ ਖਾਹੇ, ਕਈ ਕੋਟ ਘਲ ਹੈ ਥੱਕ ਪਾਹੇ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਕਈ ਕੋਟ ਪਹਿ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋ ਜਾਂਤੇ, ਆਤਮ ਮਹਿ ਪਾਰ ਬ੍ਰਹਮ ਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼। ਕਈ ਕੋਟ ਮੰਗ ਹੈ ਸਤਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ। ਜਿਨ ਕਾ ਹੋਏ ਆਪ ਸੋ ਪ੍ਰਸੰਨ, ਨਾਨਕ

ਅਵਤਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੋ ਕੈਸੇ ਕਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕਉ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਸ ਖਟੇ ਲੱਖ ਕੋ ਉਠ ਤਹਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪੇ ਖਾਪੇ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪੇ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪੇ ਆਪ ਪ੍ਰਭ ਸੋਏ ਜੋ

ਸਾਤੇ ਸਾਤੇ ਸਾਤੇ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਹਟ ਕਹਟ ਸੁਣੇ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ

ਹੋਏ, ਸੰਤ ਕਾ ਦੁਖ ਨਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦੁਕ ਭੀ ਤਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗਜੋਂ ਲਵੈ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗੜ ਜੋਨ ਕਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੁਖਨ ਸਭ ਕੋਸ਼ ਲੈ। ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚ ਆਏ। ਸੰਤ ਦੋਖੀ ਕਾ ਥਾਓ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਕਿਹੀ ਗਾਤ ਪਾਹੇ। ਸੰਤ ਕਾ ਨਿੰਦੁਕ ਮਹਾ ਅਤਤਾਈ, ਸੰਤ ਕਾ ਨਿੰਦੁਕ ਖਿਨ ਟਿਕਨ ਨਾ ਪਾਈ। ਸੰਤ ਕਾ ਨਿੰਦੁਕ ਮਹਾ ਹਥਿਆਰਾ, ਸੰਤ ਕਾ ਨਿੰਦੁਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦੁਕ ਰਾਜ ਤੇਹੀਨ, ਸੰਤ ਕਾ ਨਿੰਦੁਕ ਦੁਖੀਆ ਅਰਦੀਨ। ਸੰਤ ਕੇ ਨਿੰਦੁਕ ਕੋ ਸਰਬ ਰੋਗ, ਸੰਤ ਕੇ ਨਿੰਦੁਕ ਕੋ ਸਦਾ ਬਿਜੋਗ। ਸੰਤ ਕੇ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਪਹਵੈ ਤਾਂ ਉਸ ਕਾ ਭੀ ਹੋਏ ਮੋਖ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ।

ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉੱਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਤਹੰਤ ਗਣੀ ਸੰਸਾਰ ਮਨ ਤਾਨੇ ਮੁਖ ਬੋਲਹਿ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕੋ ਏਕ ਪਛਾਨੈ ਇਹ ਤੁਤ ਕੀ ਉਹ ਸੋਝੀ ਜਾਣੈ ਨਾਮ ਸਾਂਗੇ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਹਸਥਮੈ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗੈ ਦੂਖ ਜਿਸ ਕਾ ਹਰ ਪ੍ਰਭ ਮਨ ਚੇਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਇਸ ਮਾਇਆ ਸੋਧਤ ਸੋਧਤ ਸੋਧਤ ਸੀਝਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖਾ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਣੇ ਚਲਿਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮਹਿ ਆਪ ਅਨਕ ਜੁਗ ਤੇ ਰਾਜੇ ਥਾਪ ਉਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ਜਾ ਕੈ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਢਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲੀ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪੇ ਅਬਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਤਹਾਵੈ ਜੇ ਕੋ ਹੋਏ ਵਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਤੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨਹਿ ਅਸਥਮ

ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤਿ ਪਾਏ ਰੂਪ ਸਾਤੇ ਜਾਕਾ ਸਾਤੇ ਅਸਥਾਨ ਪੁਰਖ ਸਾਤੇ ਕੇਵਲ ਪ੍ਰਧਾਨ ਕਰਤੂਤ ਸਾਤੇ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਾਤੇ ਸਤ ਉਤਪਾਤੇ ਸਤ ਕਰਣੀ ਨਿਰਮਲ ਨਿਰਮਲੀ ਜਿਸਹ ਬੁਝਾਈ ਤਿਸਹ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਾਤੇ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾਕਰ ਦੈ ਪ੍ਰਵੇਸ਼ ਸਤ ਨਿਰਤੇ ਬੂਝੈ ਜੇ ਕੋਏ ਨਾਮ ਜਪਤ ਤਾਂ ਕਿ ਗਤ ਹੋਏ ਆਪ ਸਾਤੇ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਾਤੇ ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ ਅਵਰਨਾ ਬੂਝੇ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ

ਸ਼ਬਦ ਸਾਤੇ ਸਾਤੇ ਪ੍ਰਭ ਭਗਤਾ ਸੁਰਤ ਸਾਤੇ ਸਾਤੇ ਜਸ ਸੁਨਤਾ ਬੁਝਨ ਹਰ ਕੋ ਸਾਤੇ ਸਭ ਹੋਏ ਨਾਨਕ ਸਾਤੇ ਸਾਤੇ ਪ੍ਰਭ ਸੋਏ ਸਾਤੇ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਨ ਤਿਨ ਮੂਲ ਪਛਾਨਿਆ ਜਾ ਕਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹੇ ਦੇ ਬਸਤੋ ਗਡਾਈ ਤਾਕੋ ਭਿੰਨ ਨਾ ਕਹਿਣਾ ਜਾਈ।

ਕਿਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾਢਤ ਆਪੇ, ਤਾਕੋ ਰਾਖਿ ਦੇ ਕਰ ਹਾਥ। ਮਾਨਸ ਜਤਨ ਕਰਤਬ ਹਪਹਾਤੇ, ਤਿਸਕੇ ਕਰਤਬ ਬਿਰਥੇ ਜਾਤੇ, ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਨਾਮ ਰਤਨ ਜਿਨੇ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟਾ।

ਨਾਮ ਬੋਲਹ ਜਸ ਜਿਹਬਾ ਦਿਨ ਰਾਤੇ ਪ੍ਰਭ ਆਪਣੇ ਜਨ ਕੀਨੀ ਦਾਤੇ ਕਰਹਿ ਭਗਤੇ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨਾਓ ਤਿਸ ਕਾ ਗੁਣ ਕਹਿ ਏਕ ਨਾ ਜਾਣਾਓ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ

ਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਇਸ ਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ

ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਨੈ ਸੋ ਸਤਿਗੁਰੁ ਜਿਸ ਹਿਰਦੈ ਹਰਿ ਨਾਉ ਅਨੇਕ ਬਾਰ ਗੁਰ ਕਾ ਬਲਿ ਜਾਉ ਸਰਬ ਨਿਧਾਨ ਜੀਅ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਾਨ ਜਨਮ ਹੈ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਛ ਭਰਮ ਸਹਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਹੇਠ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨ ਆਘਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾ ਏਕ ਉਸ ਤੇ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰਹੇ ਸਰਬਲਿਹਾਰੀ ਸਰਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ

ਪਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅਨੰਦ ਪਹਿ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਹ ਦੇ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗੇ ਜਪ ਨਾਮ ਮੁਰਾਰੀ ਹਿਤ ਪਾਈ ਚੂਕੇ ਭ੍ਰਮ ਗਮਨ ਸੁਨ ਨਾਨਕ ਹਰਿ ਹਰਿ ਜਸ ਸ੍ਰਵਨ ਨਿਰਗੁਣ ਆਪੇ ਸਰਗੁਣ ਭੀ ਓਹੀ ਕਲਾ ਤਹਾਰੇ ਜਿਨ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓ ਤੇ ਪੋ ਤੇ ਰਵਿਆ ਰੂਪ ਰੰਗ ਪਹਿ ਪ੍ਰਗਾਸ ਸਾਧਕੈ ਸੰਗ ਰਾਜੇ ਰਚਨਾ ਆਪਣੀ ਕਲ ਤਹਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧ ਨਾ

ਹਰ ਕੀ ਭਗਤੇ ਕਰਹੁ ਮਨ ਲਾਏ, ਮਨ ਬੰਸ਼ ਤੇ ਨਾਨਕ ਫਲ ਪਾਏ। ਸੰਗ ਨਾ ਚਾਲਸੇ ਤੇਰਾ ਧਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਸੋਤ ਮੀਤ ਕੁਟੰਬ ਅਰਬਨਤਾ, ਇੰਤੇ ਕਹੋ ਤੁਮ ਕਮਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਮਨ ਛੁਟਕਾਰ। ਆਸ ਹਸਤੀ ਰਸ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿਨ ਦੀਏ ਦਿਸ ਬੁੱਝੈ ਨਾ ਬੇਗਾਨਾ, ਨਾਮ ਵਿਸਾਰੇ ਨਾਨਕ ਪਛਤਾਨਾ। ਗੁਰ ਕੀ ਮਾਤੇ ਤੂੰ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤੇ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖਹ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ। ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹੋ ਮੈਂ ਬਿਖ ਫੈਲ। ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ। ਛਾੜ ਸਿਆਣਪ ਸਗਲੀ ਮਨਾ, ਸਾਰ ਸੰਗ ਪਾਵਹਿ ਸੱਚ ਧਨਾ ਹਰ।

ਪ੍ਰਭ ਤੁਮਹਿ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰੂ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟਿ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਦਰ ਨਿਵਲਾਗ, ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਹੀ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀ ਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਪਹਿਆ, ਜਨਮ ਮਰਨ ਦੁਖ ਭਰਮ ਗਇਆ, ਇਸ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂ।

ਹੈ ਤਾਂ ਤੋ ਇਹ ਬੁਝਾਇਆ ਪ੍ਰਭ ਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੋ ਇਹੋ ਕਾਮ ਆਨ ਤਿਆਗ ਜਪਹੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹਿ ਨਾਮ ਜਪਾਵਹੋ ਭਗਤ ਪਹੇ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਰਤ ਜਾਤ ਪਾਏ ਬਿਸਰਾ।

ਇਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀਵ ਕੀ ਜੁਗਤੇ ਜਾ ਕੈ ਸਭ ਹਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ।

ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਹਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹੋਤ ਨਿਹਾਲ ਤਾਕ ਨਿਕਟ ਨ ਆਵਤ ਕਾਲ ਅਮਰ ਪਹਿ ਅਮਰਾ ਪਦ

ਨਾਨਕ ਤਿਨ ਮਹਿ ਹੋ ਬਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਪਹਾਵੈ ਤਾਂ ਕਰੇ ਵਿਸਥਾਰ ਤਿਸ ਪਹਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ

ਮਾਇਆ ਸਭ ਕੈ ਮਧ ਅਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਪਹਵੈ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ

ਖੇਮ ਸਾਂਤੇ ਰਿੱਧੇ ਨਵ ਨਿਧੇ ਬੁੱਧ ਗਿਆਨ ਸਰਬਤਹ ਸਿੱਧੇ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਾਧੇ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿ ਤਾਕਿ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾ

0: केरबोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3074 अते फैक्स नंबर एरिया कोड 250-392-3075।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Tere sikha nu kite nazar na lag jave, main is waste kali handi ban ke aaya ha, chal na kho, kyunki 10 zindagiyan kharch kiti hai, 10 zindagiyan da sama, 250 saal da sama batit kita hai, laga ditta hai। ਪਰ ਜੇ ਹੁਣ ਅਸੀਂ ਨਹੀਂ ਬਣਨਾ ਚਾਹੁੰਦੇ ਤੇ ਫਿਰ ਸਾਡੀ ਕਮਜ਼ੋਰੀ ਹੈ। ਲਓ ਇੱਕ ਹੋਰ ਇਤਿਹਾਸਕ ਵਿਚਾਰ ਵੀ ਕਹਿ ਦੇਈਏ, ਮਿਸਟਰ ਚੋਇਨ ਦੀ ਮਹਾਨ ਹਿਸਟੋਰੀਅਨ ਦੁਨੀਆ ਭਰ ਦੇ ਪ੍ਰਸਿੱਧ ਵਿਦਵਾਨਾਂ ਵਿੱਚੋਂ ਗਿਣੇ ਜਾਂਦੇ ਨੇ। ਕਹਿੰਦੇ ਨੇ ਉਹਨਾਂ ਦੇ ਸਾਹਮਣੇ ਖਲੋ ਕੇ ਉਹਨਾਂ ਦੇ ਲੈਕਚਰ ਤੋਂ ਬਾਅਦ ਉਹਨਾਂ ਦੀ ਇੱਕ ਪ੍ਰਸ਼ੰਸਕ ਸ਼ੁਭ ਚਿੰਤਕ ਬੇਟੀ ਨੇ, ਅਮੈਰੀਕਨ ਲੜਕੀ ਨੇ ਸਵਾਲ ਕੀਤਾ, ਤੁਸੀਂ ਤੇ ਫਿਲਾਸਫਰ ਹੋ, ਬਹੁਤ ਕੁਝ ਲਿਖਿਆ, ਇਸ ਗੱਲ ਦੱਸੋ ਦੁਨੀਆ ਵਿੱਚ ਸਭ ਤੋਂ ਸੋਹਣਾ ਕਿਹੜਾ ਮਨੁੱਖ ਹੈ, ਕਿਹੜੇ ਦੇਸ਼ ਦਾ ਮਨੁੱਖ ਸੋਹਣਾ? ਚੱਲਣਾ ਖੋਸਰੀ, ਕਈਆਂ ਲੋਕਾਂ ਨੂੰ ਇਹ ਵਹਿਮ ਪਿਆ ਰਹਿੰਦਾ ਵੀ ਸੋਹਣੇ ਬਣਨਾ ਕਿਵੇਂ, ਸੋਹਣਾ ਹੋਣਾ ਕਿਵੇਂ, ਕੌਣ ਸੋਹਣਾ? ਬੇਨਤੀ ਕਰ ਰਿਹਾ ਸੀ ਬੱਚੀ ਨੇ ਪੁੱਛਿਆ ਜੀ, ਦੁਨੀਆ ਵਿੱਚ ਕਿਹੜੇ ਮੁਲਕ ਦਾ ਸਭ ਤੋਂ ਸੋਹਣਾ ਆਦਮੀ ਤੁਹਾਨੂੰ ਕਿਹੜਾ ਲੱਗਾ? ਉਹਨੇ ਬੜੀ ਪ੍ਰਸੰਨਤਾ ਵਿੱਚ ਆ ਕੇ ਕਿਹਾ, ਬੇਟੇ ਮੈਨੂੰ ਸਾਰੀ ਦੁਨੀਆ ਵਿੱਚ ਕੋਈ ਸੋਹਣਾ ਮਨੁੱਖ ਲੱਗਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਲੱਗਾ। ਚੱਲ ਲੱਖੋ ਧੰਨ ਗੁਰੂ ਗੋਬਿੰਦ ਸਿੰਘ ਦਾ, ਇਹ ਤੇ ਚੋਇਨ ਵੀ ਕਹਿ ਰਹੇ ਨੇ ਔਰ ਇੱਕ ਅਮੈਰੀਕਨ ਲੜਕੀ ਨੂੰ ਕਹਿ ਰਹੇ ਨੇ। ਸਾਡੀਆਂ ਬੱਚੀਆਂ ਵੀ ਇਹਨੂੰ ਸੁਣ ਧਿਆਨ ਨਾਲ, ਬੱਚੇ ਵੀ ਇਸ ਨੂੰ ਸਮਝਣ, ਇਸ ਲਈ ਅਰਜ਼ ਕਰ ਰਿਹਾ। ਉਹਨੇ ਕਿਹਾ ਸਾਰੀ ਦੁਨੀਆ ਵਿੱਚ ਉਹ ਬੱਚੀਆਂ ਜਿਹੜੀਆਂ ਕਹਿੰਦੀਆਂ ਨੇ ਮੰਮੀ ਮੈਂ ਵਿਆਹ ਤੇ ਕਰ ਲਵਾਂਗੀ, ਪਰ ਜਿਹੜਾ ਜਿਹੜਾ ਮੇਰਾ ਘਰ ਵਾਲਾ ਹੋਵੇ ਨਾ, ਪਤੀ ਹੋਣ ਵਾਲਾ ਹੋਵੇ, ਉਹ ਜਰਾ ਕਲੀਨ ਸੇਵ ਹੋਵੇ। ਚੱਲ ਲੱਖੋ, ਉਹ ਇਸ ਨੂੰ ਸਮਝਣ, ਬੇਟੀ ਮੈਨੂੰ ਦੁਨੀਆ ਵਿੱਚ ਸਭ ਤੋਂ ਸੋਹਣਾ ਮਨੁੱਖ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਜ਼ਰ ਆਇਆ। ਬੇਟੀ ਨੇ ਬੱਚੀ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਤੇ ਦੂਸਰਾ ਸਵਾਲ ਝੱਟ ਕਰ ਦਿੱਤਾ। ਉਹਨੇ ਕਿਹਾ ਹਾਂ, ਇਹ ਤੇ ਮੈਨੂੰ ਪਤਾ ਲੱਗ ਗਿਆ ਕਿ ਦੁਨੀਆ ਵਿੱਚ ਤੁਹਾਨੂੰ ਸਭ ਤੋਂ ਸੋਹਣਾ ਮਨੁੱਖ ਜੇ ਕੋਈ ਮਿਲਿਆ ਤੇ ਨਜ਼ਰ ਆਇਆ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ। ਹੁਣ ਦੂਸਰਾ ਸਵਾਲ ਇਹ ਵੇ ਕਿ ਇਹ ਦੱਸੋ ਕਿ ਦੁਨੀਆ ਵਿੱਚ ਸਭ ਤੋਂ ਸੋਹਣਾ ਬਦ ਸ਼ਕਲ ਮਨੁੱਖ ਕਿਹੜਾ ਹੈ? ਜਿਹਦੀ ਸ਼ਕਲ ਨਾ ਹੋਵੇ, ਜਿਹੜਾ ਸੋਹਣਾ ਨਾ ਹੋਵੇ, ਜਿਹੜਾ ਚੰਗਾ ਨਾ ਹੋਵੇ, ਉਹ ਮਨੁੱਖ ਕਿਹੜਾ ਹੈ? ਤਾਂ ਉਹਦਾ ਜਵਾਬ ਸੀ, ਜਿਸ ਸਿੱਖ ਨੇ ਕੇਸ ਤੇ ਦਾੜੀ ਕਟਵਾ ਦਿੱਤੀ ਹੋਵੇ। ਚੱਲ ਲੱਖੋ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੁੰਦਰਤਾ ਨੂੰ ਵਿਗਾੜ ਦਿੱਤਾ ਹੋਵੇ ਸਾਰੀ ਦੁਨੀਆ ਵਿੱਚ। ਚੋਇਨ ਵੀ ਕਹਿੰਦੇ ਨੇ ਮਹਾਨ ਹਿਸਟੋਰੀਅਨ ਆਪਣੇ ਸਮੇਂ ਦੇ ਪ੍ਰਸਿੱਧ ਪੰਜ ਵਿਦਵਾਨਾਂ ਵਿੱਚ, ਦੁਨੀਆ ਭਰ ਦੇ ਵਿਦਵਾਨਾਂ ਵਿੱਚ। ਚੱਲ ਲੱਖੋ, ਜਿਵੇਂ ਸ਼ੇਕਸਪੀਅਰ ਹੈ ਉਹਦੇ ਮੁਕਾਬਲੇ ਦੀ ਸ਼ਖਸੀਅਤ, ਚੋਇਨ ਵੀ ਕਹਿੰਦੇ ਨੇ ਜਿਹਨੇ ਸਾਰੀ ਦੁਨੀਆ ਦੇ ਧਰਮਾਂ ਦੇ ਸੰਬੰਧ ਵਿੱਚ ਕੁਛ ਨਾ ਕੁਛ ਲਿਖਿਆ, ਉਹ ਕਹਿੰਦੇ ਨੇ ਸਾਰੀ ਦੁਨੀਆ ਵਿੱਚ ਮੈਨੂੰ ਬਦ ਸ਼ਕਲ ਤੇ ਸਰੂਪ ਜੇ ਕੋਈ ਮਨੁੱਖ ਨਜ਼ਰ ਆਉਂਦਾ ਹੈ ਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਹੋਇਆ ਹੋਇਆ ਬੇਮੁੱਖ ਸਿੱਖ, ਜਿਹੜਾ ਕੇਸ ਵੀ ਕਟਵਾ ਦੇਵੇ ਤੇ ਦਾੜੀ ਵੀ ਕਟਵਾ ਦੇਵੇ, ਮੈਨੂੰ ਉਹਦੇ ਤੋਂ ਜ਼ਿਆਦਾ ਹੋਰ ਕੋਈ ਬਦ ਸ਼ਕਲ ਨਜ਼ਰ ਨਹੀਂ ਆਉਂਦਾ। ਚੱਲ ਲੱਖੋ, ਬੇਨਤੀ ਕਰ ਰਿਹਾ ਸਾਂ, ਬੜੀ ਮਿਹਨਤ ਕੀਤੀ, 10 ਜ਼ਿੰਦਗੀਆਂ ਖਰਚ ਕਰਕੇ ਜੇ ਹੁਣ ਅਸੀਂ ਆਪਣੀ ਮਹਾਨਤਾ ਨੂੰ ਨਾ ਸੰਭਾਲ ਸਕੀਏ ਇਹ ਸਾਡੀ ਆਪਣੀ ਕਮਜ਼ੋਰੀ ਹੈ। ਹਜ਼ੂਰ ਕਹਿ ਰਹੇ ਨੇ ਉਹ ਨਹੀਂ ਚਾਹੀਦਾ ਇਹ ਡਰ ਸਿੱਕਮੇ ਡਿਗਰ ਦਰਦ ਹਾਨੂੰ ਡਿਗਰ ਨਾ ਸਿੱਕਮੇ ਡਿਗਰ ਦਰਦ ਹਾਨੂੰ ਡਿਗਰ ਜਿਸ ਦੇ ਦਿਲ ਵਿੱਚ ਵੀ ਕੁਝ ਹੋਰ ਨਾ ਹੋਵੇ ਤੇ ਦਹਾਨੇ ਮੂੰਹ ਦੇ ਵਿੱਚ ਵੀ ਕੁਝ ਹੋਰ ਨਾ ਹੋਵੇ। ਜਿਹੋ ਜਿਹਾ ਅੰਦਰੋਂ ਹੋਵੇ ਉਹੋ ਜਿਹਾ ਬਾਹਰੋਂ ਹੋਵੇ। ਜੋ ਕੁਝ ਉਹਦੀ ਜ਼ੁਬਾਨ ਤੇ ਹੈ ਉਹ ਕੁਝ ਉਹਦੇ ਦਿਲ ਵਿੱਚ ਹੋਵੇ, ਜੋ ਕੁਝ ਉਹਦੇ ਦਿਲ ਵਿੱਚ ਹੈ ਉਹ ਕੁਝ ਉਹਦੀ ਜ਼ੁਬਾਨ ਉੱਪਰ ਹੋਵੇ। ਮੈਨੂੰ ਇਹੋ ਜਿਹਾ ਮਨੁੱਖ ਚਾਹੀਦਾ, ਮਹਾਨ ਇਹੋ ਜਿਹਾ ਮਨੁੱਖ ਹੈ, ਉੱਤਮ ਇਹੋ ਜਿਹਾ ਮਨੁੱਖ ਹੈ। ਮੈਂ ਇਹੋ ਜਿਹੇ ਮਨੁੱਖਾਂ ਦੀ ਦੁਨੀਆਂ ਵਿੱਚ ਕਾਮਨਾ ਕਰਦਾ ਹਾਂ, ਇਹੋ ਜਿਹੇ ਲੋਕ ਹੋਣ, ਕਿਉਂਕਿ ਹਰ ਮਾਲੀ ਇਹੋ ਹੀ ਚਾਹੁੰਦਾ ਹੈ ਕਿ ਉਹਦੇ ਬਾਗ ਦੇ ਸੁੰਦਰ ਫੁੱਲ ਹੋਣ। ਕੋਈ ਵੀ ਸੁੰਦਰ ਫੁੱਲ ਜਿਹੜਾ ਹੈ ਉਹ ਮਾੜਾ ਨਾ ਹੋਵੇ, ਮੁਰਝਾਇਆ ਨਾ ਹੋਵੇ। ਹਾਂ, ਮਾਂ ਦੇ ਬੱਚੇ ਭਾਵੇਂ ਦੋ ਹੋਣ ਜਾਂ ਚਾਰ ਹੋਣ, ਦਸ ਵੀ ਹੋਣ, ਮਾਂ ਦੀ ਇਹੋ ਹੀ ਤਮੰਨਾ ਹੁੰਦੀ ਹੈ ਮੇਰਾ ਹਰ ਬੱਚਾ ਲਾਇਕ ਹੋਵੇ, ਮੇਰਾ ਹਰ ਬੱਚਾ ਸੁਗੜ ਸਿਆਣਾ ਹੋਵੇ। ਇਸ ਲਈ ਹਜ਼ੂਰ ਕਹਿੰਦੇ ਨੇ ਇਹੋ ਜਿਹੇ ਮਨੁੱਖ ਚਾਹੀਦੇ ਨੇ। ਜੀ ਹਜ਼ੂਰ ਕਹਿੰਦੇ ਨੇ ਕਾਜ਼ੀ ਦਾ ਮਤਲਬ ਮੁਨਸਿਫ, ਨਿਆਂਕਾਰ, ਨਿਆਂ ਕਰਨ ਵਾਲਾ, ਜੋ ਆਮ ਤੌਰ ਤੇ ਇਸਲਾਮੀ ਰਾਜਾਂ ਦੇ ਵਿੱਚ ਜੱਜਾਂ ਦਾ ਕੰਮ ਕਰਦੇ ਸਨ। ਤੇ ਜਦੋਂ ਉਹਨਾਂ ਵਿੱਚ ਗਿਰਾਵਟ ਆ ਗਈ, ਹਜ਼ੂਰ ਨੇ ਉਹਨਾਂ ਨੂੰ ਵੀ ਕਹਿ ਦਿੱਤਾ, ਕਾਜ਼ੀ ਹੋਏ ਕਹਿ ਬਹਿ ਨਿਆਏ, ਤੇਰੇ ਤਸਬੀਹ ਕਰੇ ਖੁਦਾਏ, ਫਿਰ ਜੇ ਕੋ ਪੁੱਛੇ ਤਾਂ ਪੜ ਸੁਣਾਏ, ਵੱਡੀ ਲੈ ਕੇ ਹੱਕ ਗਵਾਏ। ਰਾਮ ਕਲੀ ਕੀ ਵਾਰ ਮਹੱਲਾ ਪਹਿਲਾ ਪਹਿਲੀ ਵਾਰ। ਪਰ ਇੱਥੇ ਕਾਜ਼ੀ ਦਾ ਮਤਭਾਵ ਨਿਆਂ ਕਰਨ ਵਾਲਾ, ਨਿਆਂਕਾਰ ਕੌਣ? ਅਕਾਲ ਪੁਰਖ ਵਾਹਿਗੁਰੂ। ਹਜ਼ੂਰ ਫਰਮਾਉਂਦੇ ਨੇ ਕਿ ਕਾਜ਼ੀ ਮਰਾ ਗੁਫਤ ਦੇਰੀ ਨੇਮ, ਜੋ ਕੁਝ ਮੇਰੇ ਅਕਾਲ ਪੁਰਖ ਵਾਹਿਗੁਰੂ ਮੁਨਸਿਫ ਨਿਆਂਕਾਰ ਮਾਲਕ ਨੇ ਹੁਕਮ ਕਰਨਾ ਕੀਤਾ ਮੈਨੂੰ, ਮੈਂ ਉਸ ਤੋਂ ਬੇਰੂ ਬਾਹਰ ਨਿਯਮ ਨਹੀਂ ਹਾਂ, ਮੈਂ ਉਸਦੇ ਹੁਕਮ ਵਿੱਚ ਹਾਂ। ਜੋ ਕੁਝ ਮੇਰੇ ਮਾਲਕ ਨੇ ਮੈਨੂੰ ਕਿਹਾ ਹੈ ਮੈਂ ਉਹਦੇ ਹੁਕਮ ਵਿੱਚ ਹਾਂ, ਉਸ ਦੇ ਹੁਕਮ ਤੋਂ ਬਾਹਰ ਨਹੀਂ ਹਾਂ। ਜੀ ਹਾਂ, ਕਹਿਣ ਲੱਗੇ ਸ਼ਾਹ, ਜੇ ਤੂੰ ਉਹਦੇ ਨਾਮ ਤੇ ਕਸਮ ਚੁੱਕ ਕੇ ਇੱਥੇ ਸਾਡੇ ਪਾਸ ਆਉਣਾ ਚਾਹੁੰਦਾ ਹੈ ਤੇ ਮੈਂ ਉਹਦੇ ਹੁਕਮ ਦੀ ਪਾਲਣਾ ਕਰਾਂਗਾ, ਮੈਂ ਉਹਦੀ ਨਾਂ ਤੇ ਚੁੱਕੀ ਹੋਈ ਕੁਰਾਨ ਦੀ ਕਸਮ ਤੇ ਇਤਬਾਰ ਕਰਾਂਗਾ। ਤੇ ਅਗਰ ਰਾਸਤੀ ਖੁਦ ਬਿਆਰੀ ਕਦਮ, ਅਗਰ ਇਹ ਰਾਸਤੀ ਸਚਿਆਈ ਹੈ ਕਿ ਤੂੰ ਕੁਰਾਨ ਦੀ ਕਸਮ ਚੁੱਕ ਕੇ ਸਾਡੇ ਪਾਸ ਆਉਣਾ ਚਾਹੁੰਦਾ ਹੈ, ਅਗਰ ਇਹ ਸਚਿਆਈ ਹੈ ਰਾਸਤੀ, ਅਗਰ ਇਹ ਸਚਿਆਈ ਹੈ, ਜੇਕਰ ਇਹ ਸਚਿਆਈ ਹੈ ਤਾਂ ਫਿਰ ਖੁਦ ਬਿਆਰੀ ਕਦਮ, ਤਾਂ ਤੈਨੂੰ ਖੁਦ ਆਪ ਇੱਥੇ ਕਦਮ ਜਾਰੀ ਲਿਆਉਣੇ ਚਾਹੀਦੇ ਨੇ, ਤਾਂ ਤੈਨੂੰ ਕਦਮਾਂ ਨਾਲ ਚੱਲ ਕੇ ਇੱਥੇ ਪਹੁੰਚਣਾ ਚਾਹੀਦਾ ਹੈ। ਤੇਰੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਬਣੇਗਾ, ਮੈਂ ਪੂਰਾ ਭਰੋਸਾ ਕਰਾਂਗਾ। ਜਿਵੇਂ ਤੂੰ ਹਮਲਾ ਕਰਵਾ ਦਿੱਤਾ ਸੀ, ਮੇਰੇ ਸਿੱਖ ਤੇਰੇ ਤੇ ਇੰਜ ਹਮਲਾ ਨਹੀਂ ਕਰਨਗੇ, ਪਰ ਤੂੰ ਆ ਤਾਂ ਸਹੀ। ਜੀ ਹਜ਼ੂਰ ਕਹਿੰਦੇ ਨੇ ਅਗਰ ਜੋ ਕੋਈ ਤੂੰ ਕੁਰਾਨ ਤੇ ਕੌਲ ਕੀਤੇ ਸਨ, ਇਕਰਾਰ ਕੀਤੇ ਸਨ, ਕਸਮਾਂ ਚੁੱਕੀਆਂ ਸਨ, ਤੇਰੇ ਤਾਈਂ ਚਾਹੀਦਾ ਇਬਾਇਤ, ਉਹ ਬਚਨ ਜਿਹੜੇ ਨੇ ਉਹ ਪਗਾਉਣੇ, ਉਸ ਮੁਤਾਬਕ ਤੈਨੂੰ ਆਉਣਾ ਚਾਹੀਦਾ, ਆਪਣਾ ਬਚਨ ਨਿਭਾਉਣਾ ਚਾਹੀਦਾ। ਬਨਿਸੇ ਸੁਮਾਰਾ ਰਸਾਨਨ ਹੁਮਾ, ਕਹਿੰਦੇ ਨੇ ਫਿਰ ਸੁਮਾ ਉਹ ਜੋ ਤੇਰੇ ਵੱਲੋਂ ਕੌਲ ਇਕਰਾਰ ਕੀਤੇ ਹੋਏ ਨੇ ਕਿ ਮੈਂ ਆਪ ਜੀ ਦੇ ਪੇਸ਼ ਹੋਵਾਂਗਾ, ਆਪ ਦੇ ਪਾਸ ਆਵਾਂਗਾ, ਬਨਿਸੇ ਨਜ਼ਦੀਕ ਆ ਕੇ ਰਸਾਨਨ ਹੁਮਾ ਹੁਮਾ, ਉਹ ਜਿਹੜੀ ਵਿਚਾਰ ਹੈ, ਉਹ ਜੋ ਕੌਲ ਤੇ ਇਕਰਾਰ ਹੈ, ਉਹਨੂੰ ਰਸਾਨਨ ਪਹੁੰਚਾਉਣਾ ਚਾਹੀਦਾ, ਉਹਨੂੰ ਪਗਾਉਣਾ ਚਾਹੀਦਾ ਹੈ। ਦੂਸਰੇ ਦਿਨ ਹੀ ਜਦੋਂ ਜਫਰਨਾਮੇ ਦੀ ਕਥਾ ਸ਼ੁਰੂ ਹੋਈ, ਤਾਂ ਦੂਸਰੇ ਦਿਨ ਹੀ ਰਸਤੇ ਵਿੱਚ ਸਾਊਥ ਹਾਲ ਸਟੇਸ਼ਨ ਦੀ ਤਰਫੋਂ ਆਉਂਦਿਆਂ ਇੱਕ ਬਜ਼ੁਰਗ ਕਹਿਣ ਲੱਗੇ, ਕਾਕਾ ਗੱਲ ਸੁਣ, ਉਂਝ ਮੈਂ ਤੈਨੂੰ ਟੋਕ ਦੀ ਤਾਂ ਨਹੀਂ, ਮੈਂ ਕਿਹਾ ਤੁਸੀਂ ਬਜ਼ੁਰਗ ਹੋ, ਵੱਡੇ ਹੋ, ਟੋਕੋ ਵੀ ਤਾਂ ਠੀਕ ਹੈ, ਪਰ ਇਹ ਜਿਹੜਾ ਜ਼ਫਰਨਾਮਾ ਹੈ ਇਹ ਸਾਡੇ ਪਿੰਡ ਦੀਨੇ ਵਿੱਚ ਲਿਖਿਆ ਗਿਆ ਹੈ, ਤੇ ਤੂੰ ਤੇ ਕਾਂਗੜ ਦਾ ਸੁਣਾ ਦਿੱਤਾ, ਖਿਆਲ ਰੱਖੋ ਸ਼੍ਰੀ ਦਾ। ਫਿਰ ਉਹ ਆਪ ਹੀ ਬਜ਼ੁਰਗ ਸਨ ਨਾਲ ਕਹਿਣ ਲੱਗੇ, ਪੁੱਤਰ ਤੂੰ ਜੋ ਕਿਤਾਬਾਂ ਵਿੱਚ ਲਿਖਿਆ ਉਹੀ ਪੜ੍ਹ ਕੇ ਸੁਣਾ ਦਿੱਤਾ ਹੈ ਨਾ? ਮੈਂ ਕਿਹਾ ਹਾਂ ਮਾਂ ਜੀ। ਪਰ ਹਜ਼ੂਰ ਕੀ ਕਹਿ ਰਹੇ ਨੇ? ਦੀਨੇ ਦਾ ਜ਼ਿਕਰ ਨਹੀਂ ਕਰ ਰਹੇ, ਕਾਂਗੜ ਕਹਿ ਰਹੇ ਨੇ, ਖਿਆਲ ਰੱਖੋ ਸ਼੍ਰੀ ਦਾ। ਫਿਰ ਪੜ੍ਹਨਾ, ਕਿਉਂਕਿ ਕਿਉਂ ਇਸ ਤੇ ਕਾਂਗੜ ਤੇ ਦੀਨਾ ਇੱਕੋ ਹੀ ਪਿੰਡ ਸਨ, ਮਰ ਕੁਝ ਵਕਤ ਤੋਂ ਪਾ ਕੇ ਥੋੜਾ ਥੋੜਾ ਫਰਕ ਹੋ ਗਿਆ, ਜਿਵੇਂ ਪਿੰਡ ਕਲਾਂ ਜੀ ਆ, ਇਹ ਕਾਂਗੜ ਇੱਕ ਪੱਤੀ ਸੀ, ਇੱਕ ਬਲਾਸ, ਖਿਆਲ ਰੱਖੋ ਸ਼੍ਰੀ ਦਾ। ਹਾਂਜੀ, ਇੱਕ ਪੱਤੀ ਇੱਕ ਹਿੱਸਾ ਕਾਂਗੜ ਦੀਨੇ ਤੋਂ ਵੱਖ ਹੋ ਕੇ ਆਬਾਦ ਹੋਇਆ।
4: ਚਰਨਾ ਖੋਲ ਸ੍ਰੀ ਵਾਹ।
3: ਬੇਨਤੀ ਕਰ ਰਿਹਾ ਸਾਂ, ਜਿਵੇਂ ਪਿੰਡਰ ਕਲਾਂ ਇੱਕ ਪਿੰਡ ਦਾ ਨਾਮ ਹੈ, ਪਰ ਉੱਥੇ ਜਾ ਕੇ ਤੇ ਦੋ ਪਿੰਡਰ ਨਿਕਲਦੇ ਨੇ।
4: ਚਰਨਾ ਖੋਲ ਸ੍ਰੀ,
3: ਹੁਣ ਤੇ ਤਿੰਨ ਪਿੰਡਰਾਂ ਹੋ ਗਏ।
4: ਚਰਨਾ ਖੋਲ ਸ੍ਰੀ ਵਾਹਿਗੁਰੂ।
3: ਪਿੰਡਰ ਕਲਾਂ ਵੱਡਾ ਪਿੰਡ ਤੇ ਛੋਟਾ ਦੋ ਪਿੰਡ ਨੇ। ਇਸੇ ਹੀ ਤਰ੍ਹਾਂ ਦੀਨਾ ਕਾਂਗੜ ਇੱਕੋ ਹੀ ਪਿੰਡ ਸੀ ਦੀਨਾ, ਪਰ ਕਾਂਗੜ ਇੱਕ ਪੱਤੀ ਵੱਖਰੀ ਹੋ ਗਈ। ਵਿਸ਼ਮੇਸ਼ਕਾਰ ਵੀ ਕਾਂਗੜ ਦਾ ਹੀ ਜ਼ਿਕਰ ਕਰ ਰਹੇ ਨੇ।
4: ਚਰਨਾ ਖੋਲ ਸ੍ਰੀ ਵਾਹ।
3: ਹਜ਼ੂਰ ਜਿੱਥੇ ਠਹਿਰੇ ਹੋਏ ਸਨ ਉਹ ਇਲਾਕਾ, ਉਹ ਹਿੱਸਾ ਕਾਂਗੜ ਦੇ ਨਾਲ ਸੰਬੰਧ ਰੱਖਦਾ ਹੈ, ਇਸ ਕਰਕੇ ਉਸ ਪੱਤੀ ਦੇ ਨਿਵਾਸ ਵਾਲੇ ਥਾਂ ਠੀਕਣ ਕਾਰਨ ਹਜ਼ੂਰ ਦੀਨੇ ਦਾ ਜ਼ਿਕਰ ਨਹੀਂ ਕਰ ਰਹੇ। ਤਸ਼ਰੀਫ ਦਰ ਕਸਬੇ ਕਾਂਗੜ ਕੁਨਾਗ ਕਹਿੰਦੇ, ਹਜ਼ੂਰ ਕਹਿੰਦੇ ਨੇ ਜੇ ਤੂੰ ਚਾਹੁੰਦਾ ਸੈਂ ਸਾਨੂੰ ਮਿਲਣਾ, ਤੇ ਫਿਰ ਕਹਿੰਦੇ ਕਾਂਗੜ ਕਸਬੇ ਦੇ ਵਿੱਚ ਤਸ਼ਰੀਫ ਲਿਆਉਣਾ ਕਰਨੀ ਚਾਹੀਦੀ ਸੀ, ਤਾਂ ਤੈਨੂੰ ਆਪ ਦਿੱਲੀ ਤੋਂ ਚੱਲ ਕੇ ਕਾਂਗੜ ਕਸਬੇ ਪਿੰਡ ਵਿੱਚ, ਸ਼ਹਿਰ ਵਿੱਚ, ਜਿਹੜਾ ਪਿੰਡ ਤੋਂ ਵੀ ਥੋੜਾ ਜਿਹਾ ਵੱਡਾ ਹੋਵੇ ਉਹਨੂੰ ਕਸਬਾ ਕਹਿ ਦਿੰਦੇ ਨੇ, ਅਜੇ ਪੂਰਾ ਵੱਡਾ ਸ਼ਹਿਰ ਨਾ ਹੋਵੇ। ਕਹਿੰਦੇ ਤਾਂ ਇਸ ਕਸਬੇ ਛੋਟੇ ਜਿਹੇ ਸ਼ਹਿਰ ਵਿੱਚ ਤੈਨੂੰ ਤਸ਼ਰੀਫ ਲਿਆਉਣੀ ਚਾਹੀਦੀ ਸੀ, ਆਪ ਚੱਲ ਕੇ ਆਉਣਾ ਚਾਹੀਦਾ ਸੀ ਜੀ। ਹਾਂ, ਫਿਰ ਕਹਿੰਦੇ ਨੇ ਵਜ਼ਾ ਪਾਸ ਮੁਲਾਕਾਤ ਬਹਮ ਸਬਦ। ਹਜ਼ੂਰ ਫਰਮਾਉਂਦੇ ਨੇ ਜੇ ਤੂੰ ਕਾਂਗੜ ਵਿੱਚ ਤਸ਼ਰੀਫ ਲਿਆਉਂਦਾ, ਕਾਂਗੜ ਪਿੰਡ ਵਿੱਚ ਆ ਪਹੁੰਚਦਾ, ਤਾਂ ਫਿਰ ਉਸ ਤੋਂ ਪਿੱਛੋਂ ਵਜ਼ਾ, ਉਸ ਤੋਂ ਪਿੱਛੋਂ ਬਹਮ, ਤੇਰੇ ਤੇ ਮੇਰੇ ਵਿੱਚ ਮੁਲਾਕਾਤ ਬਹਮ ਹੋ ਜਾਂਦੀ। ਜੇ ਤੂੰ ਕਾਂਗੜ ਆ ਚੱਲ ਕੇ ਆ ਜਾਂਦਾ, ਤਾਂ ਉਸ ਤੋਂ ਪਿੱਛੋਂ ਤੇਰੀ ਤੇ ਮੇਰੀ ਆਪਸ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ। ਪਰ ਤੂੰ ਦਿੱਲੀ ਤੋਂ ਕਾਂਗੜ ਦੀਨੇ ਆਉਣ ਦੀ ਬਜਾਏ ਦੱਖਣ ਵੱਲ ਤੁਰ ਗਿਓ, ਇਧਰ ਤੇ ਤੂੰ ਆਉਣ ਦਾ ਨਾਮ ਹੀ ਨਹੀਂ ਲਿੱਤਾ ਜੀ।
5: ਮਾਂ ਦਰ ਹੈ ਭਾਈ ਰਾਹ ਖਤਰਾ ਖਤਰਾ ਦਰਾਸ।
3: ਹਾਂ, ਉਹਨੇ ਇੱਕ ਹੋਰ ਸਵਾਲ ਕਰ ਦਿੱਤਾ ਜੀ, ਮੈਂ ਆਉਂਦਾ ਕਿਸ ਤਰ੍ਹਾਂ? ਮੈਨੂੰ ਤੁਹਾਡੇ ਸਿੱਖਾਂ ਤੋਂ ਖਤਰਾ ਸੀ। ਇਸ ਇਲਾਕੇ ਦੇ ਲੋਕ ਬਹਾਦਰ ਸਨ, ਸ਼ਾਹ ਦੇ ਮੌਕੇ ਤੇ ਵੀ ਉਹ ਔਰੰਗਜ਼ੇਬ ਦੇ ਤੋਂ ਆਖੀ ਰਹੇ ਨੇ। ਉਹਨੇ ਕਿਹਾ ਮੈਨੂੰ ਇਹਨਾਂ ਲੋਕਾਂ ਤੋਂ ਤੁਹਾਡੇ ਸਿੱਖਾਂ ਤੋਂ ਖਤਰਾ ਸੀ। ਤਾਂ ਹਜ਼ੂਰੋ ਦੇ ਜਵਾਬ ਵਿੱਚ ਕਹਿੰਦੇ ਨੇ, ਮੈਂ ਜ਼ਰਾ ਦਰੀ ਦਾ ਖਤਰਾ ਤਰਾਸ। ਸ਼ਾਹ, ਤੈਨੂੰ ਕਾਂਗੜ ਦੇ ਰਸਤੇ ਆਉਣ ਵਾਸਤੇ ਇੱਕ ਜ਼ਰਾ ਮਾਤਰ ਵੀ ਖਤਰਾ ਨਹੀਂ ਹੈ, ਤੈਨੂੰ ਖਤਰਾ ਮਹਿਸੂਸ ਨਹੀਂ ਕਰਨਾ ਚਾਹੀਦਾ, ਜ਼ਰਾ ਮਾਤਰ ਵੀ, ਥੋੜੇ ਮਾਤਰ ਵੀ। ਤੈਨੂੰ ਕਾਂਗੜ ਆਉਣ ਦੇ ਵਾਸਤੇ ਰਸਤੇ ਵਿੱਚ ਖਤਰਾ ਮਹਿਸੂਸ ਨਹੀਂ ਕਰਨਾ ਚਾਹੀਦਾ, ਕਿਉਂਕਿ ਮੇਰੀਆਂ ਫੌਜਾਂ ਤੇ ਤੇਰੀਆਂ ਫੌਜਾਂ ਵਿੱਚ ਫਰਕ ਹੈ। ਤੇਰੀਆਂ ਫੌਜਾਂ ਤੇਰੇ ਵਿਚਾਰ ਤੋਂ ਉਲਟ ਕਰ ਸਕਦੀਆਂ ਨੇ, ਪਰ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੇਰੇ ਹੁਕਮ ਦੀ ਪਾਲਣਾ ਕਰਨ ਵਾਲਾ ਹੈ, ਤੇ ਇਹ ਜਿਹੜੇ ਸਿੱਖ ਜਿਨ੍ਹਾਂ ਤੋਂ ਤੂੰ ਕਹਿੰਦਾ ਖਤਰਾ ਹੈ, ਮੇਰੇ ਤੇ ਕੋਈ ਵਾਰ ਕਰ ਦੇਣਗੇ, ਉਹਨਾਂ ਦੇ ਸੰਬੰਧ ਵਿੱਚ ਕਹਿ ਰਹੇ ਨੇ, ਨਾਲੇ ਫਖਰ ਕਰ ਰਹੇ ਨੇ, ਨਾਲੇ ਮਾਣ ਕਰ ਰਹੇ ਨੇ। ਕਿਵੇਂ? ਹਜ਼ੂਰ ਕਹਿੰਦੇ ਨੇ ਹਮਾ ਤਮਾਮ ਬੈਰਾੜਾਂ ਦੀ ਕੌਮ, ਯਾਨੀ ਤਮਾਮ ਬੈਰਾੜ ਸਿੱਖ ਜਿਹੜੇ ਨੇ ਹੁਕਮੇ ਮਰਾਸਤ ਮੇਰੇ ਹੁਕਮ ਵਿੱਚ ਹਨ, ਤਮਾਮ ਬੈਰਾੜਾਂ ਦੀ ਕੌਮ, ਤਮਾਮ ਬਰਾੜ ਸਿੱਖਾਂ ਦੀ ਕੌਮ, ਜਿਤਨੇ ਬਰਾੜ ਨੇ ਇਸ ਇਲਾਕੇ ਦੇ ਜਿਤਨੇ ਸਿੱਖ ਨੇ ਉਹ ਮੇਰੇ ਹੁਕਮ ਵਿੱਚ ਨੇ, ਤੇ ਮੇਰੇ ਹੁਕਮ ਤੋਂ ਇਲਾਵਾ ਕੋਈ ਸਿੱਖ ਜੁਰਤ ਨਹੀਂ ਕਰ ਸਕਦਾ ਕਿ ਉਹ ਤੇਰੇ ਤੇ ਵਾਰ ਕਰ ਸਕੇ। ਤੂੰ ਮੇਰੇ ਪਾਸ ਆਵੇਂ ਫਿਰ ਕੋਈ ਸਿੱਖ ਵਾਰ ਕਰ ਦੇਵੇ, ਐਸਾ ਨਹੀਂ। ਭੀਮ ਚੰਦ ਜਦੋਂ ਮੁਲਾਕਾਤ ਕਰਨ ਲਈ ਆਇਆ ਸੀ ਹਜ਼ੂਰ ਦੇ ਪਾਸ, ਸਿੱਖਾਂ ਨੇ ਕੋਸ਼ਿਸ਼ ਵੀ ਕੀਤੀ, ਬੇਨਤੀ ਵੀ ਕੀਤੀ ਜੀ ਹੁਣ ਬਦਲਾ ਚੁਕਾ ਦੇਈਏ। ਹਜ਼ੂਰ ਕਹਿਣ ਲੱਗੇ, ਭਾਵੇਂ ਭੀਮ ਚੰਦ ਮਨ ਵਿੱਚ ਖੋਟ ਰੱਖ ਕੇ ਆਇਆ, ਪਰ ਆਇਆ ਤੇ ਉਹ ਮੱਥਾ ਟੇਕਣ ਹੈ, ਤੇ ਗੁਰੂ ਕੀ ਪਰੰਪਰਾ ਹੈ, ਕੋਈ ਕਿਸੇ ਨਜ਼ਰੀਏ ਨਾਲ ਵੀ ਆਵੇ ਗੁਰੂ ਘਰ ਵਿੱਚ ਮੱਥਾ ਟੇਕੇ, ਕਿ ਜਦੋਂ ਤੱਕ ਉਹ ਕੋਈ ਗਲਤ ਹਰਕਤ ਨਹੀਂ ਕਰਦਾ ਉਦੋਂ ਤੱਕ ਅਸੀਂ ਉਹਨੂੰ ਰੋਕ ਨਹੀਂ ਸਕਦੇ। ਚਰਨਾ ਖੋਲ ਸ੍ਰੀ ਵਾਹ। ਇਸੇ ਵਾਸਤੇ ਹਜ਼ੂਰ ਨੇ ਕਿਹਾ ਸੀ, ਗੁਰੂ ਪੌਰ ਤੇ ਨੰਬਰ ਬਨ ਲੇਤ ਸਰਬ ਕੁਛ ਪਾਏ, ਸ੍ਰੀ ਗੁਰ ਪ੍ਰਤਾਪ ਸੂਦ ਗ੍ਰੰਥ। ਜਦੋਂ ਰਾਜਾ ਭੀਮ ਚੰਦ ਆਇਆ, ਭੀਮ ਚੰਦ ਵੀ ਆਇਆ, ਪਰ ਹਜ਼ੂਰ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ, ਨਹੀਂ ਸਰਨੇ ਵਿੱਚ ਆਇਆ, ਦਰਬਾਰ ਵਿੱਚ ਆਇਆ ਹੈ, ਮੁਕਾਬਲਾ ਇਹਦਾ ਮੈਦਾਨੇ ਜੰਗ ਵਿੱਚ ਹੈ, ਨਾ ਕਿ ਗੁਰੂ ਦਰਬਾਰ ਵਿੱਚ। ਜੇ ਭੀਮ ਚੰਦ ਨੂੰ ਮੇਰੇ ਸਿੱਖਾਂ ਨੇ ਕੁਝ ਨਹੀਂ ਕਿਹਾ ਤੇ ਤੈਨੂੰ ਵੀ ਕੋਈ ਕੁਝ ਨਹੀਂ ਸੀ ਕਹਿੰਦਾ, ਪਰ ਤੇਰਾ ਤੇ ਮਨ ਕੁਝ ਹੋਰ ਸੀ, ਤੇਰੇ ਮਨ ਵਿੱਚ ਕੁਝ ਹੋਰ, ਬਾਣ ਵਿੱਚ ਕੁਝ ਹੋਰ, ਕੁਰਾਨ ਦੀ ਵਿਚਾਰ ਕੁਝ ਹੋਰ, ਤੇਰੀ ਵਿਚਾਰ ਕੁਝ ਹੋਰ, ਤਮਾਮ ਬੈਰਾਣਾ ਦੀ ਕੌਮ ਮੇਰੇ ਹੁਕਮ ਵਿੱਚ ਹੈ ਜੀ। ਦਿਆਤਾ ਬਮ ਖੁਦ ਜ਼ਬਾਨੇ ਕੁਨੇਮ।
4: ਹਜ਼ੂਰ ਕਹਿੰਦੇ ਨੇ ਜੇਕਰ ਤੂੰ ਖੁਦ ਆਪਣੀ ਜ਼ਬਾਨ ਤੋਂ ਕਿਹਾ ਸੀ ਤਾਂ ਉਹ ਮਨ ਦੁਆਰਾ ਵੀ ਤੈਨੂੰ ਉਹ ਕੰਮ ਕਰਨਾ ਚਾਹੀਦਾ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੂੰ ਇੱਥੇ ਕਾਂਗੜ ਵਿੱਚ ਸਾਡੇ ਪਾਸ ਵਿਆਹ ਆ, ਜ਼ਰੂਰ ਆ। ਜੋ ਕੁਛ ਤੂੰ ਜ਼ਬਾਨੀ ਚ ਹੈ ਲਿਖਿਤ ਰਿਹਾ ਹੈ ਉਹ ਤੈਨੂੰ ਕਰਦਿਆਂ ਹੋਇਆ ਇੱਥੇ ਸਾਡੇ ਪਾਸ ਆਉਣਾ ਚਾਹੀਦਾ। ਹਾਂ ਕਹਿੰਦੇ ਨੇ ਫਿਰ ਹਜ਼ੂਰ ਦਰਵੇਸ਼ ਨੇ ਮਿਹਰਬਾਨੀ ਚ ਨੇ ਜ਼ਰੂਰ ਕਹਿੰਦੇ ਨੇ ਜਿਹੜਾ ਵੀ ਮਨੁੱਖ ਆਪਣੇ ਕੀਤੇ ਹੋਏ ਕੌਲ ਤੇ ਇਕਰਾਰ ਦੁਆਰਾ ਸੱਚਾਈ ਨੂੰ ਕਾਇਮ ਰੱਖਦਿਆਂ ਹੋਇਆ ਕਿਸੇ ਦੇ ਸਨਮੁਖ ਜਾ ਕੇ ਆਪਣਾ ਉਹ ਆਪਣਾ ਬਰੂਏ ਮੁਖ ਦਿਖਾਲ ਦਿੰਦਾ ਹੈ, ਉਹਦੇ ਤੇ ਵਾਹਿਗੁਰੂ ਮਿਹਰਬਾਨੀ ਕਰਦਾ ਹੈ। ਮੇਰੀ ਮਿਹਰਬਾਨੀ ਤਾਂ ਹੋਣੀ ਹੀ ਹੋਣੀ। ਜਿਹੜਾ ਆਪਣੇ ਮਾਲਕ ਦੇ ਵਾਅਦੇ ਮੁਤਾਬਿਕ ਮਾਲਕ ਦੇ ਦਰ ਉੱਪਰ ਸੱਚਾ ਹੋ ਜਾਂਦਾ ਹੈ, ਆਪਣਾ ਮੁਖ ਉਜਲਾ ਕਰਦਾ ਹੈ, ਆਪਣਾ ਮੁਖ ਸਹੀ ਸਾਬਤ ਕਰਦਾ ਹੈ, ਉਹਦੇ ਤੇ ਮੇਰਾ ਵਾਹਿਗੁਰੂ ਮਿਹਰਬਾਨੀ ਕਰਦਾ ਹੈ। ਜੋ ਕੁਝ ਤੂੰ ਕਿਹਾ ਹੈ, ਜੋ ਕੁਝ ਤੂੰ ਲਿਖਿਆ ਹੈ, ਜੇ ਉਸ ਮੁਤਾਬਿਕ ਤੂੰ ਦੀਨੇ ਕਾਂਗੜ ਚੱਲ ਕੇ ਆ ਜਾਵੇ ਤੇ ਮੇਰਾ ਵਾਹਿਗੁਰੂ ਵੀ ਤੇਰੇ ਤੇ ਮਿਹਰ ਕਰੇਗਾ, ਮੇਰਾ ਪੰਥ ਵੀ ਤੇਰੇ ਤੇ ਮਿਹਰ ਔਰ ਜ਼ਰੂਰ ਮਿਹਰ ਕਰੇਗਾ। ਤਾਂ ਤੈਨੂੰ ਆਉਣਾ ਚਾਹੀਦਾ ਹੈ, ਤੂੰ ਆਉਣਾ ਨਹੀਂ ਚਾਹੁੰਦਾ, ਸਿਰਫ ਜ਼ਬਾਨ ਤੋਂ ਕਹਿ ਰਿਹਾ ਹੈ। ਇਹ ਰਾਜਨੀਤੀ ਦੀਆਂ ਚਾਲਾਂ ਨੇ, ਮੈਂ ਇਹਨਾਂ ਨੂੰ ਸਮਝਦਿਆਂ ਹੋਇਆਂ ਵੀ ਰੱਬ ਦੇ ਨਾਮ ਉੱਪਰ ਐਤਬਾਰ ਕਰਦਾ ਹਾਂ, ਭਰੋਸਾ ਕਰਦਾ ਹਾਂ। ਜ਼ਰੂਰ ਤੈਨੂੰ ਇੱਕ ਵਾਰੀ ਕਾਂਗੜ ਚੱਲ ਕੇ ਆਉਣਾ ਚਾਹੀਦਾ ਤਾਂ ਜੋ ਸਾਰੇ ਹਾਲਾਤਾਂ ਦਾ ਪਤਾ ਲੱਗ ਜਾਵੇ, ਸੱਚਾ ਕੌਣੇ ਤੇ ਝੂਠਾ ਕੌਣੇ। ਸੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ ਜਪ ਸਾਹਿਬ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਵਿਚਾਰ ਕਰਦਿਆਂ ਅਣਗਿਣਤ ਫੁੱਲਾਂ

ਸਾਰੀਆਂ ਸੰਤਾਂ ਨੇ ਸਮੇਂ ਨਾਲ ਹਾਜ਼ਰੀ ਭਰਿਆ ਕਰੋ। ਕਦੇ ਕਦੇ ਮੌਕਾ ਮਿਲਦਾ ਕਿਤਨਾ ਸੁੰਦਰ ਕੀਰਤਨ ਹੁੰਦਾ, ਲਾਭ ਪ੍ਰਾਪਤ ਕਰੀਏ ਅਤੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰੀਏ। ਗੁਰਮਤ ਗੁਰ ਇਤਿਹਾਸ ਮਹਾਨ ਵਿਚਾਰਕਾਂ ਨੇ ਜੋ ਕੁਝ ਸਾਡੇ ਧਰਮ ਦੇ ਸੰਬੰਧ ਵਿੱਚ ਕਿਹਾ ਉਹ ਭੇਟ ਕਰੀਦਾ ਹੈ। ਅਗਰ ਕਿਸੇ ਨੂੰ ਕੋਈ ਗੱਲ ਅੱਛੀ ਨਾ ਲੱਗੇ ਤਾਂ ਇਹ ਮੈਂ ਉਹਦੇ ਤੋਂ ਸਮਾਂ ਮੰਗਾਂਗਾ, ਪਰ ਇਹ ਤਾਂ ਗੱਲ ਸਚਾਈ ਹੈ ਜੋ ਆਪ ਜੀ ਦੇ ਨਾਲ ਸਾਂਝੀ ਕਰੀ ਗਈ ਹੈ। ਅਤੇ ਨਾਲੇ ਸੋਚੀਦਾ ਹੈ ਕਿਆ ਬਣਾਇਆ ਜਾ ਚੁੱਕਾ ਥਾ, ਕਿਆ ਬਣਾ ਜਾਤਾ, ਦੁਨੀਆਂ ਨੇ ਸਾਨੂੰ ਕਿਵੇਂ ਦੇਖਿਆ ਹੈ, ਅਸੀਂ ਹੁਣ ਕੀ ਬਣਨਾ ਚਾਹੁੰਦੇ ਹਾਂ। ਇਹ ਸਾਡੇ ਦਰਮਿਆਨ ਜ਼ਿਆਦਾ ਸਮਾਂ ਨਾ ਲਵਾਂ, ਪਹਿਲਾਂ ਪਿਤਾ ਦੀ ਸੁਣਾ ਬਖਸ਼ਿਸ਼ ਕਰਨਾ, ਸੰਤਾਂ ਵੱਲੋਂ ਦਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਜੀ ਕਾਲਨਾ ਥਾਂ ਪਾਣ।

0: ਤੇ ਫਿਰ ਉਸ ਕੂਕਰ ਦੇ ਪਿੱਛੇ ਬਹੁਤ ਸਾਰੇ ਕੁੱਤੇ ਲੱਗੇ ਹੋਏ ਹੋਣ। ਕੋਈ ਉਹਨੂੰ ਕਿਸੇ ਪਾਸਿਓਂ ਪਕੜੇ, ਕੋਈ ਕਿਸੇ ਪਾਸਿਓਂ ਪਕੜੇ। ਮੈਂ ਮੰਨਦਾ ਹਾਂ ਮਾਲਕ, ਤੇਰੇ ਤੋਂ ਦੂਰ ਹਾਂ, ਤੇਰੀ ਪਨਾਹ ਤੋਂ ਦੂਰ ਚਲਾ ਗਿਆ ਹਾਂ। ਮੈਂ ਭਾਵੇਂ ਭਗਤੀ ਤੋਂ ਹੀਣਾ ਹਾਂ, ਪਰ ਲੋਕ ਤੇ ਮੈਨੂੰ ਤੇਰਾ ਬੰਦਾ ਕਹਿੰਦੇ ਨੇ। ਦੁਨੀਆਂ ਦੇ ਲੋਕ ਮੈਨੂੰ ਤੇਰਾ ਦਾਸ ਕਹਿ ਕੇ ਬੁਲਾਉਂਦੇ ਨੇ। ਇਹ ਤੇ ਕੂਕਰ ਹੋ ਬੇਗਾਨਾ, ਭੌਕਾ ਇਸ ਤਨ ਤਾਈ, ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਓ ਨਾ ਜਾਈ। ਬਿਲਾਵਲ ਮਹੱਲਾ ਪਤੀ। ਫਿਰ ਤਲਵੰਡੀ ਦੇ ਉਲਮਾਓ ਨੂੰ, ਮੌਲਵੀ ਨੂੰ ਮੁਖਾਤਬ ਕਰਕੇ ਆਪਣੇ ਸਾਹਿਬ ਦੇ ਕਦਮਾਂ ਵਿੱਚ ਇਹੋ ਹੀ ਪ੍ਰਾਰਥਨਾ ਕੀਤੀ ਸੀ। ਬਦ ਬਖਤ ਹਮ ਚੋ ਬਕੀਲ ਗਾਫਿਲ, ਬੇ ਨਜ਼ਰ ਬੇ ਬਾਕ, ਨਾਨਕ ਬਗੋਇਰ ਜਨ ਤੁਰਾ, ਤੇਰੇ ਚਾਕਰਾਂ ਪਾ ਸਾਕ। ਤਿਲੰਗ ਮਹੱਲਾ ਪਹਿਲਾ। ਉਸੇ ਹੀ ਵਿਚਾਰਧਾਰਾ ਨੂੰ ਸ਼ਹਿਨਸ਼ਾਹ ਹਿੰਦੁਸਤਾਨ ਔਰੰਗਜ਼ੇਬ ਨੂੰ ਮੁਖਾਤਬ ਕਰਦਿਆਂ ਹੋਇਆਂ ਆਪ ਨੇ ਆਪਣੇ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਕਿਤਨੇ ਨਮਰ ਸ਼ਬਦ ਕਹੇ ਨੇ, ਕਿਤਨੇ ਗਰੀਬੀ ਵਾਲੇ ਸ਼ਬਦ ਕਹੇ ਨੇ। ਇਹ ਉਹਨਾਂ ਦੀ ਖੂਬੀ ਹੀ, ਇਹੋ ਹੀ ਤੇ ਉਹਨਾਂ ਦੀ ਮਹਾਨਤਾ ਹੈ। ਸਾਦਿਕ ਤੇ ਆਸ਼ਿਕ ਲੋਕਾਂ ਨੇ ਉਹਨਾਂ ਨੂੰ ਪੁਰਖ ਭਗਵੰਤ ਕਹਿ ਕੇ ਸਿਰ ਝੁਕਾਇਆ ਹੈ। ਬਲਕਿ ਭਾਈ ਨੰਦ ਲਾਲ ਜੀ ਇੱਥੋਂ ਤੱਕ ਵੀ ਕਹਿ ਜਾਂਦੇ ਨੇ, ਮੈਂ ਤੇ ਸਿਰਫ ਤੈਨੂੰ ਪਹਿਚਾਣਦਾ, ਮੇਰੀ ਨਜ਼ਰ ਸਿਰਫ ਤੇਰੇ ਕਦਮਾਂ ਉੱਪਰ ਹੈ। ਮੈਂ ਕਿਸੇ ਪੀਰ ਨੂੰ, ਕਿਸੇ ਪੈਗੰਬਰ ਨੂੰ, ਕਿਸੇ ਅਵਤਾਰ ਨੂੰ ਕਦੇ ਪਹਿਚਾਨਿਆ ਸੀ। ਮੈਨੂੰ ਪਤਾ ਹੈ ਜਿਸ ਵੀ ਮਨੁੱਖ ਦੇ ਮੱਥੇ ਤੇ ਤੇਰੇ ਕਦਮਾਂ ਦੀ ਮੱਟੀ ਲੱਗ ਜਾਂਦੀ ਏ, ਉਹ ਸੱਤਾਂ ਸੱਤਾਂ ਬਾਦਸ਼ਾਹੀਆਂ ਦਾ ਬਾਦਸ਼ਾਹ ਬਣ ਜਾਂਦਾ, ਹੁਕਮਰਾਨ ਬਣ ਜਾਂਦਾ। ਫਿਰ ਤੇਰੇ ਪਿਆਰਿਆਂ ਨੂੰ, ਤੇਰੇ ਸਾਧਕਾਂ ਨੂੰ ਹੋਰ ਕਿਸੇ ਦੇ ਪਹਿਚਾਨਣ ਦੀ ਜ਼ਰੂਰਤ ਵੀ ਤੇ ਨਹੀਂ। ਆਖਿਰ ਸਤਵੰਤੀ, ਮਤਵੰਤੀ, ਪਾਤਵੰਤੀ ਆਪਣੇ ਚੋ ਤੋਂ ਇਲਾਵਾ ਅੱਗੇ ਪਿੱਛੇ ਦੇਖੇ ਤੇ ਭਲਾ ਕਿਉਂ ਦੇਖੇ? ਇਹ ਤੇ ਹੁਣ ਵੱਖਰੀ ਗੱਲ ਏ। ਸਾਡੇ ਸਮਾਜ ਦੇ ਬੱਚੇ, ਸਾਡੇ ਸਮਾਜ ਦੀਆਂ ਬੱਚੀਆਂ ਆਪਣੀ ਪਰੰਪਰਾਵਾਂ ਤੋਂ ਡਗਮਗਾ ਰਹੀਆਂ ਨੇ। ਪਰ ਗੁਰੂ ਪਰਮੇਸ਼ਵਰ ਜੀ ਨੇ ਪਾਵਨ ਬਾਣੀ ਅੰਦਰ ਇਹੋ ਹੀ ਵਿਚਾਰ ਦਿੱਤੇ ਸੀ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾ ਵੰਤਾ, ਪਰ ਗੁਰਮੁਖ ਪਾਈ ਕਿਨੈ ਵਿਰ ਲੈ ਜਨਤਾ, ਸੁਕਰਣੀ ਕਾਮਣ ਗੁਰਮਿਲ ਹਮ ਪਾਈ, ਜਜ ਕਾਜ ਪਰਥਾਏ ਸੁਹਾਈ। ਆਸਾ ਮਹੱਲਾ ਪੰਜਵਾਂ। ਹਾਂ, ਉਹ ਸਤਵੰਤੀ, ਪਤਵੰਤੀ, ਮਤਵੰਤੀ, ਭਾਗਵੰਤੀ ਸਹੁ ਤੋਂ ਇਲਾਵਾ ਹੋਰ ਕਿਸੇ ਪਾਸੇ ਕਿਉਂ ਦੇਖੇ, ਹੋਰ ਕਿਸੇ ਪਾਸੇ ਕਿਉਂ ਤੱਕੇ? ਇਸੇ ਹੀ ਤਰ੍ਹਾਂ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ, ਗੁਰੂ ਦਾ ਸਾਧਕ, ਗੁਰੂ ਦਾ ਸਿੰਘ ਹੋਵੇ ਗੁਰੂ ਦਾ ਗੁਰਮੁਖ ਪਿਆਰਾ, ਫਿਰ ਉਹ ਦੁਨੀਆਂ ਵਾਲੇ ਪਾਸੇ ਕਿਉਂ ਦੇਖੇ? ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਕਿਉਂ ਨਿਗਾਹ ਰੱਖੇ ਕਿ ਇੱਧਰੋਂ ਕੁਝ ਮਿਲ ਜਾਵੇਗਾ, ਇੱਧਰੋਂ ਕੁਝ ਪ੍ਰਾਪਤ ਹੋ ਜਾਵੇਗਾ? ਨਹੀਂ, ਇਹ ਸਿੱਖ ਦੇ ਯਕੀਨ ਵਿੱਚ ਕਮੀ ਦੇ ਕਾਰਨ, ਇਹ ਸਿੱਖ ਦੀ ਸ਼ਰਧਾ ਤੇ ਭਰੋਸੇ ਦੀ ਕਮਜ਼ੋਰੀ ਹੈ। ਨਹੀਂ ਤੇ ਉਹ ਤੇ ਇੰਨੀ ਦ੍ਰਿੜਤਾ ਨਾਲ ਕਹਿੰਦਾ, ਅਸੀਂ ਕਿਸੇ ਦੁਨੀਆਂ ਦੇ मनुख तो कुछ नहीं मंगते, सानू ते अपने मालक ने ही सब कुछ बख्शिया है। प्यार लाखो चिल्ला ज्यादा इस पासे ना जाते हैं, बेनती कर रहा जो अज का बेहतरीन शेयर दशमेश पिता जी और शहनशाह औरंगजेब ने पत्र लिखा है अपने मालक से भरोसा करदे हो हजूर फरमांदे जी।
1: सतनाम श्री वाहिगुरु साहिब जीओ, सैन शाहे रा बंदे चा करे मां।
0: हजूर फरमांदे ने सैन शाह ओ अकाल पुरख वाहिगुरु जो पातशाह दा पातशाह है, शाह मैं ते ओदे बंदियां दा भी चा करा, यानी उस अकाल पुरख वाहिगुरु दे दासां दा भी दास हां। हों मांगो तुझे दयाल कर दासां गोलिया, नौ निद पाई राज जीवा बोलिया, अमृत नाम निदान दासा कर कणा, तिनके संग निहाल श्रवणी जस सुना, तमावां तिनकी कार शरीर पवित होए, पखा पानी पीस बिगसां पैर धोए, आपहो कछु न होए प्रब नदर निहाली है, मोहे निर्गुण बिचै थाओ संत धर्मशाली है। गुजरी की वार महला पंजवा दूजी वार। हाँ ओ जो शहनशाह है अकाल पुरख वाहिगुरु, मैं ते ओदे जेड़े बंदे दास ने, ओदे जेड़े दास ने उन्हां दा भी जा करां, वाहिगुरु दे प्यारियां ते दासां दा भी दास, जिवें पुत्र ते पुत्र दा अगां पोतरा होवे। इसे ही तरह कहंदे ने जेड़े वाहिगुरु शहनशाहे रा बंदे क्या करें, जो शहनशाह अकाल पुरख वाहिगुरु है जो उसके बंदे ने जो उसके दास ने, ते जेड़े ए कहंदे ने मैं बंदा बै खरीद सच साहिब मेरा, जियो पिंड सब तिसदा सब किश है तेरा, मान निमाने तू तनी तेरा परवासा, बिन साचे अन तेक है सो जान हो काचा। आसा महला पनिया उना दा भी चाकर हां, उना दा भी दास हां। इसे लही ता उना ने 1699 ईस्वी दी वैसाखी नू अपने ही सिखां दे कदमां ते सिर रख दिता, अपने निवाजियां प्यारियां दे कदमां ते सिर चुका दिता, कि जिस तरह ये बख्शिश तुहानू प्राप्त हुई है मैनू भी बख्शिश कर दियो, जो दात तुहानू प्राप्त हुई है वो दात मैनू भी बख्शो, मेरे ते भी कृपालता करो। ये सिर्फ गुरु गोबिंद सिंह जी की वडियाई ही है। प्यार लाखो श्रीला तो हजूर फरमांदे ने मैं उस चैन शाह अकाल पुरख वाहिगुरु के बंदियां दा दासां दा चाकर हां, दास हां नौकर हां जी।
1: अगर हुक्म आए दबा जा हाजरे मां,
0: अगर जेकर उस अकाल पुरख वाहिगुरु दा मैनू हुक्म आ जावे कि तुसी दिल्ली चल के जाओ या औरंगाबाद चल के जाओ, तू ते लिखिया सी मैं दीने आवांगा तुसी इत्थे पहुंचो, तू ते नहीं पहुंचिया, पर मैं किसे हुक्मरान दा गुलाम नहीं हां, मैं किसे बंदे दा गुलाम नहीं। कई बार लोग ये सवाल करदे ने ते पुछदे ने भला जी दसो ये सिख जेड़ी भी हुकूमत हुंदी है उहदा विरोध करदे ने, ये की गल है। ते उन्होंने एको ही अर्ज करी दी है गुरु नानक देव जी ते गुरु गोबिंद सिंह जी ने सिख नु किसे मनुख दा गुलाम नहीं बनाया, किसे सुल्तान दा गुलाम नहीं सिख, सिख उहदा गुलाम है जेड़ा उन्हु प्रेम दे नाल वस कर लवे। भाई साहब भाई नंद लाल जी ने अपनी प्रसिद्ध रचना गजलात भाई नंद लाल विच एक थां ते जिक्र कीता है कि असल विच जिस मनुख ने दिल ते कब्जा कर लिया उन्हें दुनिया की सब तो वड्डी राजधानी ते कब्जा कर लिया, ते जिस मनुख ने तैनू कैद कर लिया अकाल पुरख वाहिगुरु नू ही कैद कर लिया, अकाल पुरख वाहिगुरु नू किवें कैद किया जा सकता है, वो शरीर नहीं वो देह नहीं वो दिसन वाली नजर आन वाली पांच तत्तां दी शख्सियत नहीं, वो ते जोत है, ते जोत कदे कैद नहीं कीती जा सकती। पर भाई साहब कहंदे ने कैद जिन्हें तैनू कर लिया ओदे वर्गा कोई बहादुर नहीं ते कैद उन्हूं शक्ति नाल नहीं कीता जांदा। हों अधीन हां भगत दे पहुंच नहंगा भगती दा वै। भाई साहब भाई गुरदास जी भाई नंद लाल जी दा शेर है, हर आंके ममलक ते दिल गिरफ ते ओ सुल्तान शुद कसे के याफत तोरा हम चो सिपाही नेस। भाई साहब भाई नंद लाल जी जिसने दिल दी राजधानी ते कब्जा कर लिया, जिसने अपने दिल नू जित लिया, जिसने अपने मन नू जित लिया, ओ वड्डा सुल्तान ओ वड्डा हुक्मरान ओ वड्डा बादशाह ते जिसने प्रीत रीत नाल तैनू कैद कीता है ओदे वर्गा दुनिया विच होर कोई बहादुर ही नहीं। ताहियो तो कहा सी जा कौ हर रंग लागो इस जुग महे सो कहियत है सूरा आत्म जिने सगल वस्ताक है जा का सतगुर पूरा ठाकुर गाई है आत्म रंग सरणी पावन नाम ते आवन सहज समावन संग। ते उस सूरे ने की अरदास कीती जन के चरण वसह में रही रह संग पुनीता देही जन की तूर देहो कृपा निद नानक कह सुखे ही सनासरी महला पंजवा। तू ते क्या सी मैं दीने आवांगा तू ते नहीं पहुंचया अगर मेरे शहनशाह दा मैनू हुक्म हो जावे मैनू हुक्म आ जावे ते कहंदे ने मैं ओदे कदमां विच अपनी जान हाजरे हाजर करके दिल्ली आउन वास्ते तैयार हां। मैं ओदे कदमां विच अपनी जिंद ते जान हाजिर करके क्योंकि दुनिया विच सब तो वड्डा कोई तोहफा है सब तो वड्डी कोई भेट है सब तो वड्डा कोई गिफ्ट है ते ओ मनुख दी जान ते मनुख दी जिंद है ते जिथों तक कुछ प्रभु दा सहल के ओ इना भेटावां ते प्रसन्न नहीं ना ओ इना भेटां नूं बहुत ही कोई तरजीह दिंदा है। ओनू ता इको चीज चाहीदी है मनुख अपना मन अर्पण कर देवे मनुख अपना जीवन अर्पण कर देवे मनुख अपना शीस अर्पण कर देवे मन बेचै सतगुर कै पास तेस सेवक के कार्ज रास। गौड़ी सुखमनी महला पंजवा मैं अर्पित मनो बुद्धि गीता जी अर्पण करना है ते मन अर्पण कर जी अर्पण करना है पे चढ़ानी चाहता है ते बुद्धि अर्पण कर। ऐ बाहर दियां पेटावां दी जरूरत सानू लोगां नू हो सकती है उस वाहिगुरु नू इन्हां चीजां दी कोई भी जरूरत नहीं कोई भी लोड़ नहीं। लोग हैरान सन लोग कुछ परेशान भी सन क्योंकि गुरु दे पास भी कई कई पक्खां दे सिख आंदे ने गुरु दे हजूरी विच भी कई कई इच्छावां ख्वाहिशां लै के असीं हाजिर हुंदे आं। कहना खोल श्री वाह महात्मा जी दे पास भी देखी दा सी कई विद्यार्थी पढ़न वास्ते आंदे सन ते कुछ कड़ा प्रसाद छकन वास्ते आंदे सन। प्याला खोल श्री वाह जदों कड़ाके फाके हुंदे सन फिर ओ रुखसद हो जांदे सन चले जाया करदे सन। बेनती कर रहा सां गुरु दे पास भी कुछ लोग आउंदे ने नाम लई सिखी लई बख्शिश लई ते कुछ लोग प्राप्त करन वास्ते आउंदे ने चलो इथों कुछ मिल जावे। प्याला खोल श्री ए सरकार ने हुक्म कीता जितना सोना है खजाने विचों कढ़ा के सतलुज विच पा दियो जितना कपड़ा है सारा खजाने विचों कढ़वा के सतलुज विच भेट करवा दियो जितनी चांदी है जितने हीरे ने जितने मोती ने ओ सारे सतलुज विच भेट करवा दियो ते जदों टोआ टाही होण लगी आनंदगढ़ दे किले तो लै के जिसकी याद नूं सेवा रूप संत बाबा सेवा सिंह जी ने ताजा कर दिया होया इस दी बहुत सुंदर इमारत बनवाई है। प्याला खोल श्री वाह मैनू याद है एक बारी शीश गंज साहब कथा करके बाहर निकले तो बाबा जी बां पकड़ के कहन लगे फलाने राइस ते घर चलना है ओ तेरे नाल बड़ा प्यार कर दे ने ते ओ ना तो सेवा लेनी है बौली साहब दी जो किले दे विच बौली साहब जिथों हजूर पानी वरत दे सन जो हजूर ने आप तैयार करवाई मैं उन्होंने अर्ज की दी जरूरी नहीं के कोई राइस सेवा करे ओ नाच गाने वालिया नू ते दे सकदा है। चलना खो श्री वाह ओ नाच गाने वालिया नू दे सकदा होटलां विच जाया कर सकदा ਇੱਥੇ ਵੀ ਪਤਾ ਲੱਗਾ ਹੈ ਕਿ ਲੋਕ ਪਹਿਲਾਂ ਬੱਚੇ ਦਾ ਜਨਮ ਦਿਨ ਮਨਾਉਣ ਲਈ ਅਖੰਡ ਪਾਠ ਵੀ ਕਰਵਾ ਦਿੰਦੇ ਨੇ ਸਵੇਰੇ, ਤੇ ਗੁਰਦੁਆਰੇ ਸਾਹਿਬ ਸੰਗਤਾਂ ਲਈ ਲੰਗਰ ਵੀ ਕਰਵਾ ਦਿੰਦੇ ਨੇ, ਤੇ ਸ਼ਾਮ ਨੂੰ ਕਿਤੇ ਹੋਰ ਕੁਝ ਵੀ ਕਰਦੇ ਨੇ। ਪਿਆਰ ਨਾਲ ਖੋਲ ਸ੍ਰੀ ਲਾ, ਜਿਤਨੀ ਕਮੈਲ ਧੋਤੀ ਸੀ ਉਸ ਤੋਂ ਕਈ ਗੁਣਾ ਹੋਰ ਜ਼ਿਆਦਾ ਆਪਣੇ ਸਰੀਰ ਉੱਪਰ ਮੈਲ ਲਗਾ ਲੀਤੀ। ਨਹੀਂ, ਜਦੋਂ ਗੁਰੂ ਅੱਗੇ ਅਰਦਾਸ ਹੋਵੇ ਕਿਸੇ ਬੱਚੇ ਦੀ, ਵਾਹਿਗੁਰੂ ਕਿਰਪਾ ਕਰਨੀ, ਇਹਨੂੰ ਦੀਰਘ ਉਮਰ ਮਿਲੇ, ਸਿੱਖੀ ਪ੍ਰਾਪਤ ਹੋਵੇ, ਉੱਚੀ ਵਿਦਿਆ ਬਖਸ਼ਿਸ਼ ਕਰਨੀ, ਪਰ ਲੋਕ ਸਮਝਦੇ ਨੇ ਜਦੋਂ ਤੱਕ ਖਵਾਈਏ ਪਿਲਾਈਏ ਨਾ, ਉਦੋਂ ਤੱਕ ਬੱਚੇ ਦਾ ਜਨਮ ਦਿਨ ਕੀ ਹੋਇਆ? ਚੱਲ ਲੱਖੋ ਸ੍ਰੀ ਵਾ, ਨਹੀਂ ਇਹ ਤਰੀਕਾ ਤੇ ਮਨਮਤੀਆਂ ਦਾ ਹੈ, ਗੁਰਮਤੀਆਂ ਤੇ ਗੁਰੂ ਦੇ ਪਿਆਰਿਆਂ ਦਾ ਇਹੋ ਹੀ ਤਰੀਕਾ ਹੈ। ਗੁਰੂ ਦੀ ਸ਼ਰਨ ਵਿੱਚ ਲੈ ਕੇ ਬੱਚੇ ਨੂੰ ਆਈਏ, ਗੁਰੂ ਅੱਗੇ ਕਰੀਏ ਅਰਦਾਸ, ਗੁਰੂ ਅੱਗੇ ਕਰੀਏ ਬੇਨਤੀ, ਫਿਰ ਉਹਦੀਆਂ ਸੰਗਤਾਂ ਦੀ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰੀਏ। ਪਿਆਰ ਨਾਲ ਖੋਲ ਸ੍ਰੀ ਵਾ, ਔਰ ਸਭ ਥਾਵਾਂ ਤੇ ਹੀ ਇਹ ਚੱਲਦਾ, ਉਧਰ ਵੀ ਇਹ ਸਿਸਟਮ ਚੱਲਦਾ। ਇੱਕ ਆਨੰਦ ਕਾਰਜ ਹੋਇਆ ਕੀਰਤੀ ਨਗਰ, ਤੇ ਉਸ ਬੱਚੇ ਦੇ, ਜਿਸ ਬੱਚੇ ਦਾ ਵਿਆਹ ਸੀ ਉਹਦੀ ਭੂਆ ਦੇ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ, ਮਾਮੀ ਦੇ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ, ਪਰਿਵਾਰ ਦੇ ਕਈ ਮੈਂਬਰ ਸ਼ਹੀਦ ਹੋ ਗਏ 84 ਵਿੱਚ। ਉਹਨੇ ਇਹ ਗੱਲ ਦੱਸੀ, ਅਸੀਂ ਉਹਨਾਂ ਨੇ ਜਿਹੜੀ ਪਾਰਟੀ ਕੀਤੀ ਸੀ ਸ਼ਾਮ ਨੂੰ, 5000 ਰੁਪਇਆ ਤੇ ਨੱਚਣ ਗਾਉਣ ਵਾਲਿਆਂ ਨੂੰ ਦਿੱਤਾ, ਤੇ 11000 ਰੁਪਏ ਦੀ ਇੱਕ ਨੇ ਵੇਲ ਦਿੱਤੀ, ਅਸੀਂ 2 ਘੰਟਿਆਂ ਵਿੱਚ 50000 ਰੁਪਇਆ ਉਹਨਾਂ ਨੂੰ ਹੋਇਆ। ਮੈਂ ਕਿਹਾ ਜਦੋਂ ਕੀਰਤਨੀਆਂ ਦੀ ਵਾਰੀ ਆਉਂਦੀ ਹੈ ਫਿਰ ਪਹਿਲਾਂ ਖੋ ਸ੍ਰੀ ਵਾ, ਜਦੋਂ ਧਰਮ ਕਰਮ ਵਾਸਤੇ ਕੋਈ ਸੇਵਕ ਸੇਵਾ ਲੈਣ ਜਾਂਦੇ ਨੇ, ਫਿਰ ਆਦਮੀ ਸੋਚਦਾ ਹੈ ਵੀ ਇਹਨਾਂ ਤੋਂ ਕਿਵੇਂ ਟਾਲ ਮਟੋਲਾ ਕਰੀਏ। ਤੇ ਕਈ ਵਾਰੀ ਛੋਟੇ ਬੱਚੇ ਨੂੰ ਸਿਖਾ ਵੀ ਦੇ ਦਿੰਦੇ ਨੇ, ਬੇਟਾ ਆ ਰਹੇ ਨੇ ਗੁਰਦੁਆਰੇ ਵਾਲੇ ਉਗਰਾਹੀ ਕਰਨ, ਜੇ ਉਹ ਆ ਗਏ ਤੇ ਕਹਿ ਦੇਵੀ ਵੀ ਮੇਰੇ ਪਿਤਾ ਜੀ ਘਰ ਨੇ। ਉਹ ਬੱਚਾ ਭੋਲਾ ਭਾਲਾ ਹੁੰਦਾ, ਜਿਸ ਵੇਲੇ ਆਉਂਦੇ ਨੇ ਦਰਵਾਜ਼ਾ ਖਟਖਟਾਉਂਦੇ ਨੇ, ਦਰਵਾਜ਼ਾ ਖੋਲਦਾ ਬੱਚਾ ਆ ਕੇ ਪੁੱਛਦੇ ਵੀ ਤੇਰਾ ਡੈਡੀ ਕਿੱਥੇ, ਪਿਤਾ ਕਿੱਥੇ ਹੈ? ਉਹ ਕਹਿੰਦਾ ਮੇਰੇ ਡੈਡੀ ਨੇ ਕਿਹਾ ਸੀ ਕਹਿ ਦੇਵੀ ਘਰ ਨੇ। ਪਿਆਰ ਨਾਲ ਖੋਲ ਸ੍ਰੀ ਵਾ, ਇਉਂ ਵੀ ਅਸੀਂ ਸੋਚਦੇ ਹਾਂ। ਤੋ ਮੈਂ ਬਾਬਾ ਜੀ ਨੂੰ ਅਰਜ਼ ਕੀਤੀ, ਜ਼ਰੂਰੀ ਨਹੀਂ ਕਿ ਕੋਈ ਰਾਈਸ ਧਨਵਾਨ ਜੋ ਤੁਸੀਂ ਹੁਕਮ ਕਰ ਰਹੇ ਹੋ ਸੇਵਾ ਕਰੇ, ਕਹਿਣ ਲੱਗੇ ਉਹ ਸਿੱਧਾ ਹੀ ਬਚਨ ਕਰਦੇ ਹੁੰਦੇ ਸਨ ਤੇ ਬੜੇ ਬੇਪਰਵਾਹ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ ਗੁਰੂ ਕੇ ਮਹਿਲਾਂ ਤੇ ਕੁਝ ਲੋਕਾਂ ਨੇ ਪਥਰਾਓ ਕੀਤਾ, ਤੇ ਉਸ ਮੌਕੇ ਦੇ ਚੀਫ ਮਿਨਿਸਟਰ ਨੂੰ ਉਹਨਾਂ ਨੇ ਇੱਥੋਂ ਪਕੜ ਲਿੱਤਾ, ਇਹ ਸਾਹਮਣੇ ਗਲੇ ਤੋਂ, ਚੱਲ ਖੋ ਸ੍ਰੀ ਵਾ, ਤੂੰ ਗੁਰੂ ਦਾ ਸਿੱਖ ਹੈ, ਤੂੰ ਹੋਵੇਂ ਹੁਕਮਰਾਨ ਪੰਜਾਬ ਦਾ, ਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰੇ ਤੇ ਕੋਈ ਪਥਰਾਓ ਕਰ ਜਾਵੇ। ਪਿਆਰ ਨਾਲ ਖੋ ਸ੍ਰੀ ਵਾ, ਤੂੰ ਕਹਿਣ ਲੱਗੇ ਤੂੰ ਚੱਲਦਾ ਹੈ ਕਿ ਨਹੀਂ ਚੱਲਦਾ, ਬੜੀਆਂ ਗੱਲਾਂ ਕਰਨੇ, ਮੈਂ ਨਾਲ ਚਲਾ ਗਿਆ। ਪਰ ਗੱਲ ਉਹ ਹੋਈ ਜੋ ਮੈਂ ਉਹਨਾਂ ਨੂੰ ਅਰਜ਼ ਕੀਤੀ ਸੀ, ਉਹਨਾਂ ਨੇ ਥੋੜੀ ਜਿਹੀ ਸੇਵਾ ਦੇ ਕੇ ਬਾਬਾ ਜੀ ਤੋਂ ਖਿਮਾ ਮੰਗੀ, ਫਿਰ ਬਾਬਾ ਜੀ ਇੱਥੇ ਆਏ, ਤੁਸਾਂ ਬਹੁਤ ਸੇਵਾ ਦਿੱਤੀ, ਫਿਰ ਕਹਿੰਦੇ ਸਨ ਇਹ ਸਭ ਇੰਗਲੈਂਡ ਦੀ ਸੰਗਤ ਦੀ ਸੇਵਾ ਹੈ। ਪਿਆਰ ਨਾਲ ਖੋ ਸ੍ਰੀ ਵਾ, ਤੋ ਬੇਨਤੀ ਕਰ ਰਹੇ ਸਾਂ ਕਿ ਜਦੋਂ ਆਨੰਦਗੜ੍ਹ ਤੋਂ ਲੈ ਕੇ ਲਾਈਨਾਂ ਲੱਗੀਆਂ ਸਨ, ਸਿੱਖ ਸੋਨਾ ਢੋ ਰਹੇ ਸਨ, ਸਿੱਖ ਹੀਰੇ ਢੋ ਰਹੇ ਸਨ, ਸਿੱਖ ਮੋਤੀ ਢੋ ਰਹੇ ਸਨ, ਸਿੱਖ ਜ਼ਰੀਦਾਰ ਕੀਮਤੀ ਵਸਤਰ ਢੋ ਰਹੇ ਸਨ, ਤੇ ਕੁਝ ਸਿੱਖ ਕਹਿੰਦੇ ਸਨ ਜੇ ਦਰਿਆ ਵਿੱਚ ਰੋੜਨੇ ਨੇ ਤੇ ਥੋੜੇ ਥੋੜੇ ਸਾਨੂੰ ਹੀ ਦੇ ਦੇਣ। ਮਾਤਾ ਗੁਜਰੀ ਜੀ ਨੇ ਵੀ ਸਿਫਾਰਿਸ਼ ਕੀਤੀ ਸੀ, ਸੱਚੇ ਪਾਤਸ਼ਾਹ ਜੇਕਰ ਆਪਣੇ ਸਾਰਾ ਕੁਝ ਰੋੜ ਹੀ ਦੇਣਾ, ਸੰਭਾਲ ਕੇ ਨਹੀਂ ਰੱਖਣਾ, ਤੇ ਇਹਨਾਂ ਸਿੱਖਾਂ ਨੂੰ ਹੀ ਦੇ ਦਿਓ, ਇੱਕ ਇੱਕ ਚੋਗਾ ਦੇ ਦਿਓ, ਇੱਕ ਇੱਕ ਕੜਾ ਦੇ ਦਿਓ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਾਂ ਜੀ ਕੀ ਤੁਸੀਂ ਆਪਣੇ ਹੱਥੀ ਮੈਨੂੰ ਜ਼ਹਿਰ ਦੇ ਸਕਦੇ ਹੋ? ਤੇ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਵਾਹਿਗੁਰੂ ਵਾਹਿਗੁਰੂ ਕਹੋ, ਤੁਸੀਂ ਹੀ ਤੇ ਮੇਰਾ ਸਭ ਕੁਝ ਹੋ, ਤੁਹਾਨੂੰ ਕਿਵੇਂ ਜ਼ਹਿਰ ਦਿੱਤਾ ਜਾ ਸਕਦਾ? ਹਜ਼ੂਰ ਕਹਿਣ ਲੱਗੇ, ਮਾਂ ਜੀ ਜੇ ਤੁਸੀਂ ਮੈਨੂੰ ਜ਼ਹਿਰ ਨਹੀਂ ਦੇ ਸਕਦੇ ਤੇ ਮੈਂ ਇਹਨਾਂ ਆਪਣੇ ਪੁੱਤਰਾਂ ਨੂੰ ਕਿਵੇਂ ਜ਼ਹਿਰ ਦੇ ਸਕਦਾ? ਪਿਆਰ ਨਾਲ ਖੋਲ ਸ੍ਰੀ ਵਾ, ਤੋ ਕਹਿੰਦੇ ਨੇ ਇਹਨਾਂ ਫਰਕ ਇਹਨਾਂ ਅੰਤਰ ਹੈ, ਗੁਰੂ ਪਰਮੇਸ਼ਵਰ ਨੇ ਇਹਨਾਂ ਵਿਚਾਰ ਧਾਰਾਵਾਂ ਤੋਂ ਸਾਨੂੰ ਉੱਪਰ ਰੱਖਿਆ। ਵੱਖ ਵੱਖ ਇੱਛਾਵਾਂ, ਵੱਖ ਵੱਖ ਕਾਮਨਾਵਾਂ ਨੂੰ ਲੈ ਕੇ ਅਸੀਂ ਆਉਂਦੇ ਹਾਂ, ਗੁਰੂ ਦੇ ਚਰਨਾਂ ਵਿੱਚ ਭੇਟ ਵੀ ਚੜਾਉਂਦੇ ਹਾਂ, ਪਰ ਸਭ ਤੋਂ ਵੱਡੀ ਭੇਟ ਹੈ ਜੇ ਕੋਈ ਆਪਣਾ ਸੀਸ ਭੇਟ ਕਰ ਦੇਵੇ, ਜੇ ਕੋਈ ਆਪਣਾ ਮਨ ਅਰਪਣ ਕਰ ਦੇਵੇ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ ਰਾਮ ਕਲੀ ਮਹੱਲਾ ਤੀਜਾ ਆਨੰਦ। ਐਵੇਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਸੋ ਹਜ਼ੂਰ ਕਹਿੰਦੇ ਨੇ ਅਗਰ ਮੇਰਾ ਮਾਲਕ ਮੈਨੂੰ ਹੁਕਮ ਕਰੇ ਤੇ ਮੈਂ ਉਹਦੇ ਕਦਮਾਂ ਵਿੱਚ ਆਪਣੀ ਜਾਨ ਹਾਜ਼ਰ ਕਰਕੇ ਤੇਰੇ ਪਾਸ ਜ਼ਰੂਰ ਆ ਜਾਂਦਾ, ਤੇਰੇ ਪਾਸ ਜ਼ਰੂਰ ਪਹੁੰਚ ਜਾਂਦਾ। ਮੇਰੇ ਮਾਲਕ ਨੇ ਮੈਨੂੰ ਆਪਣੀ ਸ਼ਰਨ ਤੋਂ ਇਲਾਵਾ ਹੋਰ ਕਿਸੇ ਦੀ ਸ਼ਰਨ ਜਾਣ ਦਾ ਹੁਕਮ ਹੀ ਨਹੀਂ ਕੀਤਾ ਜੀ।
1: ਅਗਰ ਕੇ ਬਿਆਇਦ ਬਾ ਫਰਮਾਨ ਮਨ,
0: ਅਗਰ ਕੇ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੇਰੇ ਉੱਪਰ ਫਰਮਾਨ ਹੁਕਮ ਬਿਆਇਦ ਆ ਜਾਂਦਾ, ਜੇ ਮੇਰੇ ਸ਼ਹਿਨਸ਼ਾਹ ਵਾਹਿਗੁਰੂ ਦਾ ਮੇਰੇ ਉੱਪਰ ਉਹਦਾ ਫਰਮਾਨ ਆ ਜਾਂਦਾ, ਹੁਕਮ ਆ ਜਾਂਦਾ, ਤਾਂ
1: ਹਜ਼ੂਰ ਤਾਂ ਬਿਆਯਮ ਹਮੈ ਜਾਨ ਤਨ।
0: ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹੇ ਬਾਦਸ਼ਾਹ, ਮੈਂ ਆਪਣੇ ਸਰੀਰ ਕਰਕੇ, ਆਪਣੀ ਜਾਨ ਕਰਕੇ, ਆਪਣੇ ਮਨ ਕਰਕੇ ਤੇਰੇ ਪਾਸ ਬਿਆਯਮ ਜ਼ਰੂਰ ਆ ਜਾਂਦਾ, ਜ਼ਰੂਰ ਪਹੁੰਚਦਾ ਤੇਰੇ ਪਾਸ, ਪਰ ਮੇਰੇ ਮਾਲਕ ਦਾ ਮੈਨੂੰ ਹੁਕਮ ਨਹੀਂ ਸੀ ਕਿ ਮੈਂ ਤੇਰੇ ਪਾਸ ਆਂਦਾ। ਤੇਰੇ ਪਾਸ ਉਹ ਆਉਣ ਜਿਨ੍ਹਾਂ ਨੇ ਦੁਨੀਆਂ ਦੀ ਦੌਲਤ ਪ੍ਰਾਪਤ ਕਰਨੀ ਹੋਵੇ। ਬਾਬਾ ਰਾਮ ਰਾਏ ਵਰਗੀਆਂ ਸ਼ਖਸੀਅਤਾਂ ਤੇਰੇ ਪਾਸ ਆ ਸਕਦੀਆਂ ਨੇ, ਹੋਰ ਲੋਕ ਆ ਸਕਦੇ ਨੇ, ਪਰ ਮੈਨੂੰ ਮਾਲਕ ਦਾ ਹੁਕਮ ਨਹੀਂ ਤੇਰੇ ਪਾਸ ਆਂਦਾ ਜੀ।
1: ਅਗਰ ਤੋ ਬਿਆਜਦ ਬਿਆਜਦਾ ਪਰਸਤ ਨੇ,
0: ਅਗਰ ਤੋ ਬਿਆਜਦਾ ਪਰਸਤੀ ਕੁਨੀ ਬਾ ਕਾਰੇ ਮਰਾ ਇਨਾ ਸੁਸਤੀ ਕੁਨੀ। ਪਿਆਲਾ ਖੋ ਸ੍ਰੀ ਵਾ ਕਹਿੰਦੇ ਨੇ, ਅਗਰ ਹੇ ਬਾਦਸ਼ਾਹ ਜੇਕਰ ਤੂੰ ਯਜਦਾ ਇੱਕੋ ਇੱਕ ਪਰਮੇਸ਼ਵਰ ਦਾ ਦੀ ਪ੍ਰਸਤੀ ਪੂਜਾ ਕਰਨ ਵਾਲੇ, ਉਹਦੀ ਅਰਚਨਾ ਕਰਨ ਵਾਲੇ, ਯਾਨੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜੇ ਤੂੰ ਪੂਜਾ ਕਰਨ ਵਾਲਾ ਹੈ, ਜੇ ਤੂੰ ਇੱਕ ਖੁਦਾ ਪ੍ਰਸਤ ਹੋ ਕੇ ਖੁਦਾ ਪ੍ਰਸਤੀ ਕਰਦਾ ਹੋਵੇ, ਤੇ ਫਿਰ ਤੈਨੂੰ ਕੀ ਕਰਨਾ ਚਾਹੀਦਾ ਹੈ? ਅਗਲੀ ਪੰਕਤੀ ਪੜ੍ਹੋ।
1: ਬਾਕਾਰੇ ਮਰਾ ਏ ਨਾ ਸੁਸਤ ਕੁਨੀ।
0: ਸੁਸਤੀ ਕੁਨੀ ਬੜਾ ਸੌਖਾ ਹੈ, ਪੰਜਾਬੀ ਦਾ ਹੀ ਸ਼ਬਦ ਹੈ। ਚਾਲ ਨਾ ਖੋ ਸ੍ਰੀ ਵਾਹ, ਭਾਸ਼ਾਵਾਂ ਦੇ ਸ਼ਬਦ ਇੱਕ ਦੂਸਰੀ ਭਾਸ਼ਾ ਨਾਲ ਰਲ ਮਿਲ ਜਾਂਦੇ ਨੇ, ਜਿਵੇਂ ਨਦੀਆਂ ਦਾ ਜਲ ਮਿਲ ਜਾਂਦਾ ਹੈ ਇੱਕ ਦੂਸਰੀ ਨਦੀ ਦੇ ਨਾਲ। ਇਸੇ ਹੀ ਤਰ੍ਹਾਂ ਕਹਿੰਦੇ ਨੇ, ਤਾਂ ਫਿਰ ਜੇ ਤੂੰ ਇੱਕ ਖੁਦਾ ਦੀ ਪੂਜਾ ਕਰਨ ਵਾਲਾ ਹੈ, ਇੱਕ ਖੁਦਾ ਦੀ ਖੁਦਾ ਪ੍ਰਸਤੀ ਕਰਨ ਵਾਲਾ ਹੈ, ਤਾਂ ਮੇਰੀ ਜੋ ਇਹ ਕਾਰ, ਮੇਰਾ ਜੋ ਇਹ ਕੰਮ ਹੈ, ਯਾਨੀ ਤੂੰ ਜੋ ਮੈਨੂੰ ਦੀਨੇ ਆ ਕੇ ਮਿਲਣਾ ਸੀ, ਉਹਦੇ ਵਿੱਚ ਤੂੰ ਸੁਸਤੀ ਨਾ ਕਰ, ਕੁਨੀ ਕਰ, ਤੂੰ ਸੁਸਤੀ ਨਾ ਕਰ, ਆਲਸ ਨਾ ਕਰ। ਬੜੀ ਸਾਵਧਾਨਤਾ ਦੇ ਨਾਲ ਦਿੱਲੀ ਤੋਂ ਔਰੰਗਾਬਾਦ ਦੱਖਣ ਤੋਂ ਚੱਲ ਕੇ ਜਲਦੀ ਇੱਥੇ ਕਾਂਗੜ ਤਸ਼ਰੀਫ ਲਿਆ, ਕਾਂਗੜ ਪਹੁੰਚ।
1: ਬਿਆਯਦ ਕੇ ਜਜਦਾ ਸਨਾਸੀ ਕੁਨੀ।
0: ਤੋ ਹਜ਼ੂਰ ਕਹਿਣ ਲੱਗੇ, ਸ਼ਾਹ ਇਹ ਵੀ ਤੇਰਾ ਇੱਕ ਖਿਆਲ ਏ, ਲੋਕਾਂ ਨੂੰ ਭੁਲੇਖੇ ਵਿੱਚ ਪਾਉਣ ਦਾ ਤੇਰਾ ਇਹ ਯਤਨ ਹੈ ਕਿ ਮੈਂ ਖੁਦਾ ਪ੍ਰਸਤ ਹਾਂ, ਮੈਂ ਖੁਦਾ ਦੀ ਪੂਜਾ ਕਰਦਾ ਹਾਂ, ਮੈਂ ਖੁਦਾ ਦੀ ਨਮਾਜ਼ ਪੜ੍ਹਦਾ ਹਾਂ, ਮੈਂ ਉਹਦੇ ਨਾਮ ਤੇ ਸਾਰਾ ਕੁਝ ਕਰ ਰਿਹਾ ਹਾਂ, ਮੈਂ ਆਪਣੇ ਵਾਸਤੇ ਕੁਝ ਨਹੀਂ ਕਰਦਾ। ਤੋ ਹਜ਼ੂਰ ਕਹਿੰਦੇ ਨੇ, ਜਿਹੜਾ ਵੀ ਮਨੁੱਖ ਕੇ ਅਰਥ ਹੈ, ਜੋ ਮਨੁੱਖ ਜਜਦਾ ਇੱਕ ਅਕਾਲ ਪੁਰਖ ਵਾਹਿਗੁਰੂ ਖੁਦਾ ਖੁਦਾਵੰਦ ਕਰੀਮ ਦੀ ਸਨਾਸ਼ੀ ਕੁਨੀ ਪਹਿਚਾਨ ਕਰਨਾ ਕਰਦਾ ਹੈ, ਸ਼ਨਾਸ ਕਰਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਪਹਿਚਾਨਣਾ ਕਰਦਾ ਹੈ, ਔਰ ਜਿਹੜਾ ਉਹਦੇ ਉੱਪਰ ਯਕੀਨ ਲਿਆਉਂਦਾ ਬੇਬਾਇਦ, ਜੋ ਉਹਦੇ ਉੱਪਰ ਭਰੋਸਾ ਲਿਆ ਕੇ ਉਸ ਦੀ ਪਹਿਚਾਨ ਕਰਨਾ ਕਰਦਾ ਹੈ, ਉਸ ਦੀ ਸਨਾਸ਼ ਕਰਦਾ ਹੈ,
1: ਨਾ ਗੁਫਤਾ ਕਸੇ ਕਛ ਖਰਾਸੀ ਕੁਨੀ।
0: ਤੇ ਉਹ ਮਨੁੱਖ ਅਜਿਹਾ ਮਨੁੱਖ ਨਹੀਂ ਜੋ ਕਿਸੇ ਨੇ ਇਧਰੋਂ ਫੂਕ ਮਾਰੀ ਤੇ ਆਹ ਗੱਲ ਕਰ ਦਿੱਤੀ। ਪੰਜਾਬ ਦੇ ਲੋਕ ਇੱਕ ਗੱਲ ਬੜੀ ਸਾਫ ਕਹਿੰਦੇ ਨੇ, ਕਹਿੰਦਾ ਖੋ ਸ੍ਰੀ, ਅਸੀਂ ਘਰ ਵਾਲਾ ਲਾਈ ਲੱਗਣਾ ਹੋਵੇ ਤੇ ਗਵਾਂਢ ਚੰਦਰਾ ਨਾ ਹੋਵੇ, ਪਿਆਲਾ ਖੋ ਸ੍ਰੀ ਵਾ, ਯਾਨੀ ਪੜੋਸ ਵੀ ਅੱਛਾ ਹੋਵੇ ਤੇ ਘਰ ਵਾਲਾ ਲਾਈ ਲੱਗ ਨਾ ਹੋਵੇ, ਯਾਨੀ ਜਿਧਰੋਂ ਕਿਸੇ ਨੇ ਕੰਨ ਚ ਗੱਲ ਕਹਿ ਦਿੱਤੀ ਬਸ ਪਤਨੀ ਦੇ ਚਫੇਰੇ ਡੰਡਾ ਚੁੱਕ ਲਿਆ, ਪਿਆਲਾ ਖੋ ਸ੍ਰੀ ਵਾ। ਇਹ ਨਾ ਸੋਚਿਆ ਕਿ ਇਹ ਲੋਕ ਮੇਰਾ ਘਰ ਆਬਾਦ ਕਰਨ ਵਾਲੇ ਨੇ ਜਾਂ ਬਰਬਾਦ ਕਰਨ ਵਾਲੇ ਨੇ। ਲਾਈ ਲੱਗ ਉਸ ਮਨੁੱਖ ਨੂੰ ਕਹਿੰਦੇ ਨੇ ਜਿਸ ਨੇ ਇੱਕ ਪਾਸਿਓਂ ਗੱਲ ਲਗਾਈ ਬਸ ਉਹਦੇ ਪਿੱਛੇ ਤੁਰ ਪਏ, ਉਸੇ ਗੱਲ ਨੂੰ ਫਕੜ ਲੈਣਾ ਕੀਤਾ। ਇਹ ਸਿਰਫ ਇੱਕ ਆਮ ਤੌਰ ਤੇ ਇੱਕ ਆਦਮੀ ਇੱਕ ਪਤੀ ਦੀ ਹੀ ਅਵਸਥਾ ਨਹੀਂ, ਦੁਨੀਆਂ ਦੇ ਬਹੁਤੇ ਬਾਦਸ਼ਾਹ ਲਾਈ ਲੱਗ ਹੋਏ ਨੇ, ਬਹੁਤੇ ਲੋਕ ਜੋ ਕਾਜ਼ੀਆਂ ਨੇ ਕਹਿ ਦਿੱਤਾ जो सलाहकारा ने कह दिता, जो किसी ने राय दे दिती, सोचिया ना समझिया, चलना खो श्री वाह, ना सोचा ना समझा, ना देखा ना भाला, तेरी आरजू ने मुझे मार डाला। कहंदे ने इस वास्ते जेड़े लोग एक रब दे उपर भरोसा लिया कि उसकी पहचान करदे ने, ना गुफ्त है कसे कस खराशी कुनी, ओ किसे मनुख दे कहन दे नाल, किसे काजी दे, किसे उलमाओ दे, किसे सलाहकार दे कहन ते, किसे मनुख दे दे ताई खराश नहीं करदा, खोदा नहीं, यानी ओ तू छिलदा नहीं, ओदा कतले आम नहीं करदा। प्याला खो श्री वाह, उसका कतले आम नहीं करदा, उसनू कतल नहीं करदा, ओदे शरीर दे टुकड़े टुकड़े नहीं करदा। ओ मनुख सोचदा है, समझदा है, विचारदा है कि इस मनुख ने की गुनाह कीता है, इस मनुख ने की गलती कीती है। इसे करके पुराने बुजुर्ग कहंदे सन, बादशाह दे कन हाथियां जिड्डे हुंदे ने, हुंदे ते छोटे छोटे ही हुंदे ने, जे हाथी किते बादशाह बन जावे ते उहदी बादशाहत वखरी होवेगी। ओदे इक पशु है जंगल विच रहिंदा है, कदे कदे शेर ना होवे ते उहदी हुकूमत भी कायम हो जांदी है। पर जेड़े बादशाह ने हाथियां वर्गे कन्ना दा मतलब हुंदा है कि ओ जिधरों गल सुनदे ने उवें तुर पैंदे ने, अपने अंदर विचार नहीं करते, अपने अंदर सोचते नहीं हन, इस करके ओ किसे भी मनुख दे कहन दे नाल किसे मनुख दी जान दे ताई खराश दे कौन दे नहीं, कोना नहीं करदे, ओ किसे ते जुल्म नहीं करदे, किसे ते सितम नहीं करदे, किसे नाल बेइंसाफी नहीं करदे। जी
1: ओए मचनंदी मचनंदी।

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ।
1: ਮੈਂ ਹਾਂ ਸੰਦੀਪ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਸਰੋਤਿਓ, ਸਾਡਾ ਇਹ ਪ੍ਰੋਗਰਾਮ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ sikhnet.com ਦੇ ਵੈਬਪੇਜ ਦੇ ਚੈਨਲ 16 ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਸਿੱਖਨੈਟ ਵੈਬਪੇਜ ਦੇ ਸੇਵਾਦਾਰਾਂ ਦੀ ਅਪਾਰੀ ਹਾਂ। ਸਿੱਖੀ ਵਿਰਸੇ ਦੇ ਵਾਸਤੇ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ, ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸਦੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਖੀ ਵਿਰਸੇ ਦੀ ਲੜੀ ਚ ਪ੍ਰੋਇਸ ਰੋਤਿਓ ਅਗਸਤ 3 ਅਤੇ ਸਤੰਬਰ 1 ਸਿੱਖ ਇਤਿਹਾਸ ਵਿਚ ਇਕ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। 30 ਅਗਸਤ 1604 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਸੰਪੂਰਨ ਕੀਤੀ ਅਤੇ 1 ਸਤੰਬਰ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਇਸਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਸਿੱਖੀ ਵਿਰਸੇ ਦੀ ਟੀਮ ਵੱਲੋਂ ਆਪ ਸਭ ਨੂੰ ਇਸ ਸ਼ੁਭ ਦਿਹਾੜੇ ਤੇ ਢੇਰ ਸਾਰੀਆਂ ਵਧਾਈਆਂ। ਸਰੋਤਾ ਜਨ, ਪਿਛਲੇ ਸਾਲ ਇਸ ਦਿਨ ਤੇ ਅਸੀਂ ਆਪ ਜੀ ਨਾਲ ਪੋਥੀ ਪਰਮੇਸ਼ਵਰ ਕਾ ਥਾਨ ਵਿਚ ਸੰਗ੍ਰਹਿ ਕੀਤੇ ਗੁਣਾਂ ਦਾ ਖੁਲਾਸਾ ਕਰਨ ਦੀ ਸਿਰ ਪਰ ਕੋਸ਼ਿਸ਼ ਕੀਤੀ ਸੀ। ਅੱਜ ਦੇ ਪ੍ਰੋਗਰਾਮ ਵਿਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਦੀ ਸਾਂਝ ਆਪ ਜੀ ਨਾਲ ਪਾਵਾਂਗੇ। ਪਰ ਪਹਿਲਾਂ ਸਰਵਣ ਕਰੋ ਜੀ ਗੁਰੂ ਅਰਜਨ ਸਾਹਿਬ ਜੀ ਦੇ ਅਮਰ ਉਪਦੇਸ਼ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 628 ਉੱਪਰ ਅੰਕਿਤ ਹਨ। ਇਸ ਸ਼ਬਦ ਦਾ ਗਾਇਨ ਕਰ ਰਹੇ ਹਨ ਭਾਈ ਗੁਰਮੇਲ ਸਿੰਘ, ਸਾਬਕਾ ਹਜ਼ੂਰੀ ਰਾਗੀ, ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦਾ ਜਥਾ।

ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਵਰ ਨੇ ਵਿਕਾਰਾਂ ਦੇ ਰਾਹ ਵਿੱਚ ਡੱਕਾ ਭਾਵ ਰੁਕਾਵਟ ਜਾਂ ਬੰਨਾ ਲਾ ਦਿੱਤਾ ਹੈ, ਉਸ ਮਨੁੱਖ ਦੇ ਅੰਦਰੋਂ ਪਰਮੇਸ਼ਵਰ ਨੇ ਦੁੱਖਾਂ ਦੇ ਲੋਕਾਂ ਦਾ ਡੇਰਾ ਵੀ ਉਗਾ ਦਿੱਤਾ। ਇਸ ਲਈ ਯਾਦ ਰੱਖੋ ਕਿ ਜਿਨ੍ਹਾਂ ਜੀਵਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕਰ ਦਿੱਤੀ ਹੈ, ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ।

ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਰਾਹੀਂ ਅਸਾਂ ਭੁੱਲੇ ਭਟਕੇ ਜੀਵਾਂ ਨੂੰ ਸਮਝਾਉਂਦੇ ਹਾਂ ਪਰਮਾਤਮਾ ਦੀ ਸੇਵਾ ਦੀ ਬਾਣੀ ਜਿਸ ਮਨ ਦੇ ਅੰਦਰ ਆਵਸਥਿਤ ਹੋਈ ਉਸਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।

ਫਿਰ ਸੰਤ ਜਨਮ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰਬ੍ਰਹਮ ਪੂਰਨ ਪਰਮੇਸ਼ਰ ਸਭਨਾਂ ਥਾਵਾਂ ਵਿੱਚ ਮੌਜੂਦ ਹੈ, ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁਖੀ ਪ੍ਰਤੀਤ ਹੁੰਦਾ ਹੈ।

ਸਮਾਚਾਰ ਇਸ ਸਮੇਂ ਨਿਰੰਕਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਦੇ ਕਲਿਆਣ ਲਈ ਭੇਜਿਆ। ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਇਸੇ ਕੇਂਦਰੀ ਨੁਕਤੇ ਦੁਆਲੇ ਘੁੰਮਦੀ ਹੈ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 23ਵੀਂ ਪੌੜੀ ਵਿੱਚ ਲਿਖਦੇ ਹਨ

0: श्रोत्यो वाक्य ही गुरु नानक कल युग नारण आए क्योंकि आप जी ने एक सच्चे अति सुचे प्रभु दे नाम दा मंत्र सारी दुनिया नु दिता।
1: सुनी पुकार दातार प्रभु
2: सतगुरु गुरु नानक साहिब जी ने सारे धर्मां दे वड्डे वड्डे धार्मिक स्थानां दे पंडितां पुजारियां जोगियां नाथां सन्यासियां बाम मार्जियां बुद्ध जैन सिखियां दे जीवन विहार नूं बड़ा नेड़े हो के दिखा अते गुरबाणी अंदर अनेकां उदाहरणां दित्तियां हन।
0: गुरु नानक साहिब जी दीआं चार उदासियां बारे आप जी ने बहुत बार पढ़िया अते सुनिया होया है। इन्हां उदासियां समय ही श्री गुरु नानक साहिब जी निरंकार दे सच्चे दरवेशां संतां फकीरां भगतां बाबा फरीद जी भगत नामदेव जी भगत रविदास जी भगत कबीर जी दे डेरियां ते पहुंचे अते उन्हां दीआं लिखतां नूं पड़चोलिया अते दरगाही इंसाफी तकड़ी ते तोल के ਉਹ ਸ਼ਬਦ ਸੰਭਾਲੇ ਜਿਨ੍ਹਾਂ ਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਰਸ਼ਨ ਕਰਦੇ ਹਨ।
2: ਭਾਵੇਂ ਕਿ ਕਥਾ ਵਚ ਜਾਂ ਲਿਖਾਰੀ ਸ਼ਰਧਾ ਭਾਵਨਾ ਸਹਿਤ ਭਗਤਾਂ ਦੀ ਬਾਣੀ ਨੂੰ ਪੰਚਮ ਪਿਤਾ ਤੋਂ ਪਹਿਲਾਂ ਇਕੱਤਰ ਕੀਤੀ ਨਹੀਂ ਲਿਖੇ ਪਰ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 10ਵੀਂ ਪੌੜੀ ਵਿੱਚ ਲਿਖਦੇ ਹਨ ਕਿ ਜਦ ਗੁਰੂ ਨਾਨਕ ਸਾਹਿਬ ਮੱਕੇ ਪਹੁੰਚੇ ਤਾਂ ਆਪ ਜੀ ਪਾਸ ਇੱਕ ਤੁਰਤਾ ਅਤੇ ਇੱਕ ਕਿਤਾਬ ਸੀ ਆਸਾ ਹੱਥ ਕਿਤਾਬ ਦਰਸ਼ ਅਤੇ ਤੀਸਰੀ ਪੌੜੀ ਵਿੱਚ ਲਿਖਦੇ ਹਨ ਪੁੱਛਣ ਕੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਜਿਸ ਤੋਂ ਸਾਫ ਜਾਹਿਰ ਹੈ ਕਿ ਗੁਰੂ ਸਾਹਿਬ ਪਾਸ ਕਿਤਾਬ ਸੀ ਅਤੇ ਉਸ ਵਿੱਚ ਇਲਾਹੀ ਬਚਨ ਭਾਵ ਦਰਗਾਹੀ ਸ਼ਬਦ ਲਿਖੇ ਹੋਏ ਸਨ। ਇਸ ਕਿਤਾਬ ਵਿੱਚ ਸਿਰਫ ਅਮਲਾਂ ਦੀ ਗੱਲ ਕੀਤੀ ਹੈ ਗੁਰੂ ਨੇ

ਸਰੋਤਾ ਜਨ ਤੁਸੀਂ ਇਹ ਪ੍ਰੋਗਰਾਮ ਕੈਰਪੋ ਦੇ ਹਲਕੇ ਵਿੱਚ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਨੂੰ। ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਗੁਰਗੱਦੀ ਆਪਣੇ ਸੱਚੇ ਆਗਿਆਕਾਰੀ ਸੇਵਕ ਭਾਈ ਲਹਿਣਾ ਜੀ ਨੂੰ ਕਰਤਾਰਪੁਰ ਵਿਖੇ 14 ਜੂਨ 1549 ਨੂੰ ਸੌਂਪ ਕੇ ਆਪ ਮੱਥਾ ਟੇਕ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਕਰਤਾਰਪੁਰ ਤੋਂ ਖੰਡੂਰ ਸਾਹਿਬ ਪ੍ਰਚਾਰ

0: ਵਿੱਚ ਆਪਣਾ ਜੀਵਨ ਬਸਰ ਕਰਨਾ ਹੀ ਸਿੱਖੀ ਦਾ ਮੁੱਢਲਾ ਅਸੂਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 967 ਉੱਤੇ ਪਾਠ ਸੱਤਾ ਤੇ ਬਲਵੰਡ ਦਾ ਉਚਾਰਨ ਸ਼ਬਦ ਹੈ। ਨਾਨਕ ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸਹਿਦਾਨੀ, ਭਾਵ ਅਨੇਕਾਂ ਸੇਵਕਾਂ ਵਾਲਾ। ਗੁਰੂ ਨਾਨਕ ਸਰੀਰ ਬਟਾ ਕੇ, ਭਾਵ ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿੱਚ ਗੱਦੀ ਸੰਭਾਲ ਕੇ ਬੈਠਾ ਹੋਇਆ ਹੈ। ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤ ਹੈ, ਕੇਵਲ ਸਰੀਰ ਪਲਟਿਆ ਹੈ।
1: ਸ੍ਰੀ ਗੁਰੂ ਅੰਗਦ ਸਾਹਿਬ ਜੀ ਵੱਲੋਂ 63 ਸਲੋਕ 10 ਰਾਗਾਂ ਵਿੱਚ ਉਚਾਰਨ ਕੀਤੇ ਗਏ ਅਤੇ ਭਾਈ ਪੈੜਾ ਮੋਖਾ ਜੀ ਵੱਲੋਂ ਸ਼ਬਦ ਪੋਥੀ ਵਿੱਚ ਦਰਜ ਕਰਕੇ ਸੰਭਾਲ ਕੀਤੀ ਗਈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਅੱਗੋਂ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਜੀ ਨੂੰ ਖਡੂਰ ਸਾਹਿਬ ਵਿਖੇ 29 ਮਾਰਚ 1552 ਨੂੰ ਸੌਂਪ ਕੇ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਣ ਲਈ ਆਗਿਆ ਦਿੱਤੀ।
0: ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਆਨੰਦ ਸਾਹਿਬ ਸਹਿਤ ਅਥਾਹ ਬਾਣੀ ਉਚਾਰਨ ਕੀਤੀ ਗਈ। ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਕੁੱਲ 907 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਿਰਾਜਮਾਨ ਹਨ। ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਅਤੇ ਸ਼ਬਦ ਪੋਥੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ 1 ਸਤੰਬਰ 1574 ਈਸਵੀ ਨੂੰ ਸੌਂਪ ਦਿੱਤੀ।
1: ਸ੍ਰੀ ਗੁਰੂ ਰਾਮਦਾਸ ਜੀ ਗੁਰੂ ਕਾ ਚੱਕ ਅੰਮ੍ਰਿਤਸਰ ਆਬਾਦ ਕਰਕੇ ਰਹਿਣ ਲੱਗੇ ਅਤੇ 679 ਦਰਗਾਹੀ ਸ਼ਬਦ ਤੇ ਸਲੋਕ 30 ਰਾਗਾਂ ਵਿੱਚ ਉਚਾਰਨ ਕੀਤੇ।
0: ਚੌਥੀ ਪਾਤਸ਼ਾਹੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ 1 ਸਤੰਬਰ 1581 ਨੂੰ ਗੁਰਗੱਦੀ ਸੌਂਪ ਦਿੱਤੀ। ਸਰੋਤਾਜਨ, ਤੁਸੀਂ ਸਿੱਖੀ ਵਿਰਸੇ ਦੇ ਇੱਕ ਪ੍ਰੋਗਰਾਮ ਰਾਹੀਂ ਪ੍ਰਿਥੀ ਚੰਦ ਦੀ ਵਿਰੋਧਤਾ ਦਾ ਸਾਕਾ ਸੁਣ ਚੁੱਕੇ ਹੋ। ਲੜੀ ਜੋੜਨ ਲਈ ਯਾਦ ਕਰਾ ਦੇਈਏ, ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਅਤੇ ਪੋਤਰੇ ਸੋਢੀ ਮਿਹਰਵਾਨ ਨੇ ਗੁਰੂ ਦਰਬਾਰ ਉੱਪਰ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਸਾਰੀ ਭੇਟਾ ਤੇ ਚੜਾਵਾ ਆਪ ਵਸੂਲ ਕਰਨ ਲੱਗ ਪਏ ਸਨ।
1: ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਿ ਸੇਵਕਾਂ ਨੇ ਸਾਰੀ ਉਪਰਾਲਾ ਕਰਕੇ ਅੰਮ੍ਰਿਤਸਰ ਦਾ ਪ੍ਰਬੰਧ ਪ੍ਰਿਥੀ ਚੰਦ ਤੇ ਸੋਢੀ ਮਿਹਰਵਾਨ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਬੰਧ ਹੇਠ ਲਿਆਂਦਾ।
0: ਜਿਸ ਕਾਰਨ ਪ੍ਰਿਥੀ ਚੰਦ ਨੇ ਆਪਣੇ ਸਹੁਰੇ ਪਿੰਡ ਹੇਰ ਇੱਕ ਵੱਖਰਾ ਦਰਬਾਰ ਤੇ ਸਰੋਵਰ ਕਾਇਮ ਕਰ ਲਿਆ ਅਤੇ ਆਪਣੀ ਰਚੀ ਕੱਚੀ ਬਾਣੀ ਦੀ ਪੋਥੀ 760 ਪੰਨੇ ਤਿਆਰ ਕਰਕੇ ਸਿੱਖ ਸੰਗਤਾਂ ਅਤੇ ਡੂਮ ਮਰਾਸੀਆਂ ਨੂੰ ਲਾਲਚ ਦੇ ਕੇ ਭਰਮਾਉਣ ਲੱਗੇ।
1: ਸਰੋਤਾ ਜਨ, ਖੇਹਰਾ ਪਿੰਡ ਅੰਮ੍ਰਿਤਸਰ ਤੋਂ ਲਾਹੌਰ ਜਾਂਦੀ ਸੜਕ ਤੇ ਸਥਿਤ ਹੈ। ਸਿੱਖ ਸੰਗਤਾਂ ਪ੍ਰਿਥੀ ਚੰਦ ਅਤੇ ਮਿਹਰਵਾਨ ਦੀਆਂ ਇਹ ਹਰਕਤਾਂ ਤੋਂ ਬਹੁਤ ਨਿਰਾਸ਼ ਸਨ।
0: ਇੱਕ ਦਿਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਡੇਰਾ ਬਾਬਾ ਨਾਨਕ ਵਿਖੇ ਬਾਬਾ ਧਰਮ ਚੰਦ ਬੇਦੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਸਮੇਂ ਪਹੁੰਚੇ। ਉੱਥੇ ਬਾਬਾ ਮਿਹਰ ਚੰਦ ਬੇਦੀ ਨੂੰ ਪਰਚੌਣੀ ਕਰਨ ਸਮੇਂ ਮਿਹਰਵਾਨ ਵੱਲੋਂ ਰਚੀ ਕੱਚੀ ਬਾਣੀ ਰਾਮਕਲੀ ਆਨੰਦ ਮਹੱਲਾ ਪੰਜਵਾਂ ਨਾਨਕ ਨਾਮ ਦੀ ਛਾਪ ਵਰਤ ਕੇ ਸੁਣਾਈ ਗਈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਦੀ ਸੰਭਾਲ ਕਰਨ ਲਈ ਭਾਈ ਗੁਰਦਾਸ ਜੀ ਦਾ ਧਿਆਨ ਦਿਵਾਇਆ ਕਿ ਪ੍ਰਿਥੀ ਚੰਦ ਅਤੇ ਉਹਨਾਂ ਦਾ ਲੜਕਾ ਮਨੋਹਰ ਦਾਸ ਮਿਹਰਵਾਨ ਆਪਣੀ ਕੱਚੀ ਬਾਣੀ ਦਾ ਰਲਾ ਕਰ ਰਹੇ ਹਨ।
1: ਅੰਤਰਜਾਮੀ ਗੁਰੂ ਬਾਣੀ ਦੇ ਬੋਹਤ ਗੁਰੂ ਅਰਜਨ ਸਾਹਿਬ ਜੀ ਜਾਣਦੇ ਸਨ ਕਿ ਸਿੱਖੀ ਵਿਰਸੇ ਦੇ ਬਾਣੀਆਂ ਦੇ ਦਰਗਾਹੀ ਵਚਨ ਇਕੱਤਰ ਕਰਕੇ ਇੱਕ ਰੂਹਾਨੀ ਗ੍ਰੰਥ ਸਰੂਪ ਸੰਗਤਾਂ ਨੂੰ ਸੱਚੇ ਅਤੇ ਸੁੱਚੇ ਅਸੂਲਾਂ ਨਾਲ ਜੋੜਨ ਲਈ ਸੰਗ੍ਰਹਿ ਕੀਤਾ ਜਾਵੇ।
0: ਇਸੇ ਹੀ ਨਿਸ਼ਾਨੇ ਨੂੰ ਨਜ਼ਰ ਰੱਖਦੇ ਹੋਏ ਗਰੀਬ ਨਿਵਾਜ ਨੇ ਗੁਰੂ ਸਾਹਿਬਾਨਾਂ ਦੇ ਉਚਾਰਨ ਇਲਾਹੀ ਵਚਨ ਜੋ ਉਸ ਸਮੇਂ ਤੱਕ 4 ਵੱਖਰੀਆਂ ਵੱਖਰੀਆਂ ਪੋਥੀਆਂ ਰਾਹੀਂ ਪ੍ਰਕਾਸ਼ਮਾਨ ਸਨ ਇੱਕ ਗ੍ਰੰਥ ਅੰਦਰ ਇਕੱਤਰ ਕਰਨ ਦਾ ਉਪਰਾਲਾ ਕੀਤਾ।
1: ਸੰਨ 1601 ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਰਾਮਸਰ

0: ਸਰੋਤਾ ਚੰਦ ਬਾਬਾ ਮੋਹਨ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਸਨ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਾਣੀ ਦੀਆਂ ਪੋਥੀਆਂ ਨੂੰ ਪਾਲਕੀ ਵਿੱਚ ਰੱਖ ਕੇ ਉੱਪਰ ਚੌੜ ਕਰਦੇ ਸ੍ਰੀ ਅੰਮ੍ਰਿਤਸਰ ਲਿਆਏ ਅਤੇ ਮੌਜੂਦਾ ਸ੍ਰੀ ਰਾਮਸਰ ਸਾਹਿਬ ਦੇ ਕੰਢੇ ਆਦਿ ਗ੍ਰੰਥ ਤਿਆਰ ਕਰਨ ਦਾ ਕਾਰਜ ਸ਼ੁਰੂ ਕੀਤਾ। ਸਤਾਰਾਂ ਭੱਟਾਂ, ਪੰਦਰਾਂ ਭੱਟਾਂ, ਚਾਰ ਭਾਈ ਮਰਦਾਨਾ, ਰਾਏ ਦੀਵਾਨੀ ਅਤੇ ਬਾਬਾ ਸੁੰਦਰ ਜੀ ਦੇ ਸਭ ਸਲੋਕਾਂ ਨੂੰ ਤਰਤੀਬ ਅਨੁਸਾਰ ਦਰਜ ਕਰਕੇ ਸੰਨ 1604 ਵਿੱਚ ਆਦਿ ਗ੍ਰੰਥ ਦਾ ਪਾਵਨ ਸਰੂਪ ਤਿਆਰ ਕਰਵਾਇਆ।
1: ਸਿੱਖ ਖੋਜੀ ਜਨੋ, ਆਪ ਜੀ ਨੇ ਠੀਕ ਹੀ ਸੁਣਿਆ ਹੈ ਕਿ ਅਸੀਂ ਸਤਾਰਾਂ ਭੱਟਾਂ ਦੀ ਉਚਾਰੀ ਬਾਣੀ ਆਖਿਆ ਹੈ। ਜੀ ਹਾਂ, ਸਤਾਰਾਂ। ਬਹੁਮਤ ਸਿੱਖ ਇਤਿਹਾਸਕਾਰ 11 ਭੱਟਾਂ ਦੀ ਉਚਾਰੀ ਬਾਣੀ ਦਾ ਜ਼ਿਕਰ ਕਰਦੇ ਹਨ। ਨੋਟ ਕਰੋ ਜੀ, 17 ਭੱਟਾਂ ਦੇ ਨਾਂ ਹਨ ਕਲਸਹਾਰ, ਬਲ, ਪਲ, ਪਿਖਾ, ਦਾਸ, ਗਿਆਨ, ਹਰਵੰਸ, ਜਲ, ਜਾਲਪ, ਕਲ, ਕੀਰਤ, ਮਥੁਰਾ, ਨਲ, ਸਦਰੰਗ, ਸਲ, ਤਲ, ਜਲੈ।
0: ਸਰੋਤਾ ਚੰਦ, ਇਹ ਪਹਿਲੀ ਵੀਰ ਭਾਈ ਬੰਨੋ ਜੀ ਲਾਹੌਰ ਨਿਵਾਸੀ ਜਿਲਦ ਬਣਵਾਉਣ ਲਈ ਲਾਹੌਰ ਲੈ ਗਏ ਸਨ। ਕੁਝ ਇਤਿਹਾਸ ਖੋਜੀ ਜਾਂ ਲਿਖਦੇ ਹਨ ਕਿ ਭਾਈ ਬੰਨੋ ਨੇ ਉਸ ਸਮੇਂ ਇੱਕ ਕਾਪੀ ਕਰਕੇ ਆਪਣੇ ਕੋਲ ਰੱਖ ਲਈ ਸੀ। ਅੱਜ ਭਾਈ ਬੰਨੋ ਵਾਲੀ ਬੀੜ ਕਈ ਸੰਕਟਾਂ ਦਾ ਕਾਰਨ ਬਣੀ ਹੋਈ ਹੈ। ਕੁਝ ਖੋਜੀ ਜਾਂ ਇਸ ਦਾ ਸਹਾਰਾ ਲੈ ਕੇ ਆਪਣੇ ਮਨਾਂ ਦੀਆਂ ਦੌੜਾਂ ਲਾਉਂਦੇ ਹਨ ਅਤੇ ਯੂਨੀਵਰਸਿਟੀਆਂ ਤੋਂ ਡਾਕਟਰ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਿੱਚ ਰੁੱਝੇ ਹੋਏ ਹਨ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦੀ ਅਗਵਾਈ ਦਾ ਮਾਣ ਪ੍ਰਾਪਤ ਹੈ, ਹੋਵੇਗੀ ਕਿਉਂ ਨਾ। ਇੱਕੋ ਸਰਬ ਸਾਂਝੇ ਗ੍ਰੰਥ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ 6 ਗੁਰੂਆਂ ਤੋਂ ਇਲਾਵਾ 15 ਭਗਤਾਂ, 17 ਭਗਤਾਂ ਅਤੇ 4 ਸਿੱਖਾਂ ਸਣੇ ਕੁੱਲ 42 ਮਹਾਂਪੁਰਖਾਂ ਦੀ ਬਾਣੀ ਸੁਸ਼ੋਭਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ ਮਿਲਾ ਕੇ 5,895 ਸ਼ਬਦ, ਪੌੜੀ, ਸਲੋਕ ਆਦਿ ਹੁਕਮ ਸਰੂਪ ਹਨ, ਜਿਸ ਦਾ ਵੇਰਵਾ ਆਪ ਜੀ ਦੀ ਜਾਣਕਾਰੀ ਲਈ ਦੇਣਾ ਚਾਹੁੰਦੇ ਹਾਂ।
0: ਗੁਰੂ ਨਾਨਕ ਸਾਹਿਬ ਜੀ ਦੇ 974 ਸ਼ਬਦ,
1: ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਬਦ,
0: ਗੁਰੂ ਅਮਰਦਾਸ ਸਾਹਿਬ ਜੀ ਦੇ 907 ਸ਼ਬਦ,
1: ਗੁਰੂ ਰਾਮਦਾਸ ਸਾਹਿਬ ਜੀ ਦੇ 679 ਸ਼ਬਦ,
0: ਗੁਰੂ ਅਰਜਨ ਸਾਹਿਬ ਜੀ ਦੇ 2,218 ਸ਼ਬਦ,
1: ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸ਼ਬਦ,
0: ਭਗਤ ਕਬੀਰ ਜੀ ਦੇ 548 ਸ਼ਬਦ,
1: ਭਗਤ ਪ੍ਰੀਤ ਜੀ ਦੇ 134 ਸ਼ਬਦ,
0: ਭਗਤ ਨਾਮਦੇਵ ਜੀ ਦੇ 7 ਸ਼ਬਦ,
1: ਭਗਤ ਰਵਿਦਾਸ ਜੀ ਦੇ 41 ਸ਼ਬਦ,
0: ਭਗਤ ਤਰਲੋਚਨ ਜੀ ਦੇ 4 ਸ਼ਬਦ,
1: ਭਗਤ ਧੰਨਾ ਜੀ ਦੇ

ਚਾਰ ਸ਼ਬਦ ਭਗਤ ਬੈਣੀ ਜੀ ਦੇ ਤਿੰਨ ਸ਼ਬਦ ਭਗਤ ਭੀਖਣ ਜੀ ਦੇ ਦੋ ਸ਼ਬਦ ਭਗਤ ਜੈਦੇਵ ਜੀ ਦੇ ਦੋ ਸ਼ਬਦ ਭਗਤ ਸੂਰਦਾਸ ਜੀ ਦੇ ਦੋ ਸ਼ਬਦ ਭਗਤ ਸੈਨ ਜੀ ਦਾ ਇੱਕ ਸ਼ਬਦ ਭਗਤ ਪੀਪਾ ਜੀ ਦਾ ਇੱਕ ਸ਼ਬਦ ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਭਗਤ ਸਦਨਾ ਜੀ ਦਾ ਇੱਕ ਸ਼ਬਦ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਭੱਟਾਂ ਦੇ ਸਵੇਈਏ 123 ਭਾਈ ਸੱਤਾ ਤੇ ਬਲਵੰਡ ਜੀ ਦੇ ਚਾਰ ਚਾਰ ਸ਼ਬਦ ਬਾਬਾ ਸੁੰਦਰ ਜੀ ਦੇ ਛੇ ਸ਼ਬਦ ਭਾਈ ਮਰਦਾਨਾ ਜੀ ਦੇ ਤਿੰਨ ਸ਼ਬਦ ਸੋਚਿਓ ਕਦੀ ਵਿਚਾਰਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ 15,088 ਵੱਖਰੇ ਵੱਖਰੇ ਨਾਮਾਂ ਨਾਲ ਦਰਸਾਇਆ ਗਿਆ ਹੈ। ਸਰੋਤਾ ਜਨ ਇੱਧਰ ਪੋਥੀ ਸਾਹਿਬ ਦੀ ਸੰਪਾਦਨਾ ਸੰਪੂਰਨ ਹੋਈ, ਉੱਧਰ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ ਸ੍ਰੀ ਹਰਿਮੰਦਰ ਸਾਹਿਬ ਮੁਕੰਮਲ ਤਿਆਰ ਹੋ ਗਿਆ ਸੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਦਰੋਂ ਸੁਦੀ 1 ਸੰਮਤ 1661 ਬਿਕਰਮੀ ਨੂੰ ਸ੍ਰੀ ਰਾਮਸਰ ਤੋਂ ਆਦਿ ਗ੍ਰੰਥ ਪੋਥੀ ਪਰਮੇਸ਼ਰ ਕਾ ਥਾਨ ਬਾਬਾ ਬੁੱਢਾ ਜੀ ਦੇ ਸੀਸ ਤੇ ਰਖਵਾ ਕੇ ਆਪ ਚੌਰ ਕਰਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਸੁੰਦਰ ਚਾਨਣੀ ਦੇ ਥੱਲੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੇ ਮੁੱਖ ਵੱਕ ਲਿਆ ਤਾਂ ਇਹ ਫਰਮਾਨ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।

0: ਸਿੱਖੀ ਵਿਰਸੇ ਨਾਲ ਜੁੜੇ ਸਰੋਤੇ, ਕਦੇ ਵਿਚਾਰਿਆ ਜੀ ਕਿ ਸਤਿਗੁਰੂ ਜੀ ਨੇ ਇਹ ਗੁਰਬਾਣੀ ਦਾ ਗ੍ਰੰਥ ਆਪਣੇ ਸਿਰ ਕਿਉਂ ਨਾ ਚੁੱਕਿਆ, ਸਗੋਂ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਇਹ ਸਵਾਲ ਬਾਬਾ ਬੁੱਢਾ ਜੀ ਨੇ ਵੀ ਕੀਤਾ ਸੀ, ਜਿਸ ਦੇ ਜਵਾਬ ਵਿੱਚ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਬਾਬਾ ਜੀ ਤੁਹਾਡਾ ਸਿਰ ਤਨ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਛੂਏ ਹਨ, ਪਰ ਮੈਨੂੰ ਵੱਡੇ ਗੁਰਾਂ ਭਾਵ ਗੁਰੂ ਨਾਨਕ ਸਾਹਿਬ ਤੇ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਬਸ ਨਹੀਂ, ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਸਿੱਖੀ ਦੇ ਇੱਕ ਬਹੁਤ ਅਮਰ ਅਸੂਲ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਸਨ। ਸੁਭਾਵਿਕ ਹੀ ਤੁਹਾਡਾ ਸਵਾਲ ਹੋਵੇਗਾ ਕਿ ਉਹ ਕਿਸ ਤਰ੍ਹਾਂ। ਇਤਿਹਾਸ ਖੋਜਿਓ, ਆਪ ਜਾਣਦੇ ਹੋ ਕਿ ਉਸ ਸਮੇਂ ਹਿੰਦੁਸਤਾਨੀ ਜਨਤਾ ਬ੍ਰਾਹਮਣ ਕਰਮਕਾਂਡ ਦੀ ਚਾਰ ਵਰਨਾਂ ਵਿੱਚ ਵੰਡੀ ਹੋਈ ਸੀ ਅਤੇ ਸ਼ੂਦਰ ਅਤੇ ਵੈਸ਼ਾਂ ਨੂੰ ਵੇਦ ਪੜ੍ਹਨਾ ਤਾਂ ਕੀ ਸੁਣਨ ਦੀ ਵੀ ਇਜਾਜ਼ਤ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਇੱਕ ਪਰਤ ਚਲਾਈ ਸੀ ਕਿ ਇੱਕ ਸ਼ੂਦਰ ਮਰਦਾਨੇ ਪਾਸੋਂ ਗੁਰਬਾਣੀ ਦਾ ਕੀਰਤਨ ਕਰਵਾਇਆ ਅਤੇ ਬਾਲੇ ਵੈਸ਼ ਨੂੰ ਸਦਾ ਨਾਲ ਰੱਖਿਆ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਚਾਹੁੰਦੇ ਸਨ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਿਰਮੌਰ ਗ੍ਰੰਥ ਦੀ ਬਾਣੀ ਨੂੰ ਸਿਰ ਉੱਪਰ ਚੁੱਕਣ ਦਾ ਸੁਭਾਗ ਵੀ ਇੱਕ ਵੈਸ਼ ਨੂੰ ਦਿੱਤਾ ਜਾਵੇ ਤਾਂ ਜੋ ਜਾਤੀ ਬਹਿਮਾਂ ਤੋਂ ਛੁਟਕਾਰਾ ਪਾਇਆ ਜਾਵੇ। ਵਾਹ ਮੇਰੇ ਸਤਿਗੁਰੂ, ਤੇਰੀਆਂ ਤੂੰ ਹੀ ਜਾਣ। ਸਾਰਾ ਦਿਨ ਅਲਾਹੀ ਸ਼ਬਦ ਕੀਰਤਨ ਤੇ ਗੁਰੂ ਕੇ ਲੰਗਰ ਦਾ ਪ੍ਰਵਾਹ ਚੱਲਿਆ। ਰਾਤ ਨੂੰ ਦੀਪਮਾਲਾ ਹੋਈ। ਰਾਤ ਸਮੇਂ ਆਦ ਗ੍ਰੰਥ ਦਾ ਸੁਖ ਆਸਨ ਕਰਕੇ ਸ੍ਰੀ ਕੋਠਾ ਸਾਹਿਬ ਵਿਖੇ ਸੁੰਦਰ ਪਲੰਗ ਤੇ ਵਿਰਾਜਮਾਨ ਕੀਤਾ ਗਿਆ। ਗੁਰੂ ਜੀ ਆਪ ਪਲੰਗ ਤੇ ਹੇਠਾਂ ਚਾਦਰ ਵਿਛਾ ਕੇ ਵਿਸਰਾਮ ਕਰਨ ਲੱਗੇ। ਸਰੋਤਾ ਚੰਦ, ਇਹ ਕੋਠਾ ਸਾਹਿਬ ਗੁਰੂ ਅਰਜਨ ਸਾਹਿਬ ਦੀ ਰਿਹਾਇਸ਼ ਹੋਇਆ ਕਰਦੀ ਸੀ। ਆਪ ਜੀ ਉਸ ਸਮੇਂ ਤੋਂ ਬਾਅਦ ਕਦੀ ਵੀ ਪਲੰਗ ਤੇ ਨਹੀਂ ਸੁੱਤੇ।
1: ਆਪ ਜੀ ਦੀ ਜਾਣਕਾਰੀ ਲਈ ਨਿਰਮਾਣ ਕਰਾ ਦਿੱਤੀ ਸੀ। ਕੋਠਾ ਸਾਹਿਬ ਅੱਜ ਅਕਾਲ ਤਖ਼ਤ ਵਿੱਚ ਇੱਕ ਕਮਰਾ ਹੈ, ਜਿਸ ਵਿੱਚ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਹੁੰਦਾ ਹੈ ਅਤੇ ਹਰ ਰੋਜ਼ ਨਵੀਂ ਖੱਦਰ ਦੀ ਚਾਦਰ ਉਸ ਪਲੰਗ ਥੱਲੇ ਵਿਛਾਈ ਜਾਂਦੀ ਹੈ, ਕਿਉਂਕਿ ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਅਰਜਨ ਸਾਹਿਬ ਅੱਜ ਵੀ ਉੱਥੇ ਵਿਰਾਜਮਾਨ ਹਨ।
0: ਸਰੋਤਾਚੰਦ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIS ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਵੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰ ਦੇਣਗੇ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਨੂੰ।
1: ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਓ, ਆਪ ਜੀ ਦਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਵੱਲ ਲੈ ਚੱਲੀਏ।
0: ਸਰੋਤਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਚਿਤ ਰੂਹਾਨੀ ਸ਼ਬਦ ਜਾਂ ਅਲੌਕਿਕ ਬਾਣੀ ਦਾ ਪਹਿਲਾ ਮੁੱਖ ਲੱਛਣ ਇਸ ਦੀ ਪਾਵਨਤਾ, ਅਗੰਮ ਗਿਆਨਤਾ ਅਤੇ ਆਵੇਸ਼ ਸੰਯੁਕਤਾ ਹੈ।
1: ਸਿੱਖ ਸਾਂਤ ਅਨੁਸਾਰ ਸਿੱਖ ਸਤਿਗੁਰੂ ਵਾਹਿਗੁਰੂ ਨਾਲ ਇਸਮਿਕ ਸਨ, ਇਸ ਲਈ ਉਹਨਾਂ ਦੇ ਉਚਾਰੇ ਸੰਭਾਲੇ ਤੇ ਕਾਨੀਬੰਦ ਕੀਤੇ ਹੋਏ ਇਹ ਸ਼ਬਦ ਠੀਕ ਅਰਥਾਂ ਵਿੱਚ ਰੱਬੀ ਕਲਾਮ ਜਾਂ ਬ੍ਰਹਮ ਬਾਣੀ ਨਹੀਂ, ਸਗੋਂ ਇਹ ਤਾਂ ਸਿੱਖ ਸਤਿਗੁਰਾਂ ਦੇ ਆਪਣੇ ਬਿਆਨ ਅਨੁਸਾਰ ਪ੍ਰਭ ਕੀ ਬਾਣੀ, ਗੋਬਿੰਦ ਕੀ ਬਾਣੀ, ਖਸਮ ਕੀ ਬਾਣੀ ਅਤੇ ਤੁਰ ਕੀ ਬਾਣੀ ਹੈ।

ਇਹਨਾਂ ਕਥਨਾਂ ਦੇ ਸਦੀਵੀ ਸੱਚ ਹੋਣ ਦੀ ਗਵਾਹੀ ਭਰਦਿਆਂ ਜਾਂ ਮਾਨੋ ਗਰੰਟੀ ਕਰਦਿਆਂ ਇਹਨਾਂ ਦੇ ਪਾਵਨ ਸੰਗ੍ਰਹਿਕਾਰ ਤੇ ਮਹਾਨ ਸੰਪਾਦਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸੇ ਲਈ ਇਹ ਵੀ ਆਪੇ ਲਿਖ ਗਏ ਹਨ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਇਉਂ ਇਹ ਮਨੋਹਰ ਬਾਣੀ ਉਹਨਾਂ ਨੂਰਾਨੀ ਹਸਤੀਆਂ ਦੇ ਮੁਖਾਰਬੰਦ ਤੋਂ ਸਹਿਜ ਵਾਕ ਉੱਚਰਦੀ ਰਹੀ ਹੈ। ਗੁਰੂ ਸਾਹਿਬਾਨ ਆਪ ਅਲਾਹੀ ਜੋਤ ਦੇ ਸਾਕਾਰ ਰੂਪ ਸਨ ਅਤੇ ਸਦੀਵੀ ਸੱਚ ਨਾਲ ਸਿੱਧੇ ਤੇ ਨਿਰੰਤਰ ਤੌਰ ਤੇ ਕੇਵਲ ਜੁੜੇ ਹੀ ਨਹੀਂ ਸਗੋਂ ਇੱਕ ਸੁਰ ਵੀ ਹੋਏ ਪਏ ਸਨ। ਇਸੇ ਲਈ ਉਹ ਰੱਬੀ ਹੁਕਮ ਤੇ ਅਹਿਲਾਮ ਦੇ ਪ੍ਰਗਟਾਓ ਦਾ ਪ੍ਰਮਾਣਿਕ ਮਾਧਿਅਮ ਬਣ ਚੁੱਕੇ ਸਨ। ਇਸੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨ ਦੀ ਜਾਗਦੀ ਜੋਤ ਅਤੇ ਦਸਾਂ ਸਤਿਗੁਰਾਂ ਦਾ ਆਤਮਿਕ ਸਰੂਪ ਮੰਨੇ ਗਏ ਹਨ। ਸਰੋਤਿਓ, ਇਸ ਅਦੁੱਤੀ ਦਾਤ ਦਾ ਦੂਜਾ ਮੁੱਖ ਲੱਛਣ ਇਹ ਹੈ ਕਿ ਸਿੱਖ ਸਤਿਗੁਰਾਂ ਨੇ ਇਸ ਬ੍ਰਹਮ ਗਿਆਨ ਨੂੰ ਖੁਦ ਆਪਣੇ ਜੀਵਨ ਕਾਲ ਵਿੱਚ ਹੀ ਆਪੇ ਸੰਭਾਲ ਕੇ ਇਸ ਦੀ ਪ੍ਰਮਾਣਿਕਤਾ ਤੇ ਸ਼ੁੱਧ ਸਰੂਪਤਾ ਅਤੇ ਸਦੀਵੀ ਮੋਹਰ ਵੀ ਲਾ ਦਿੱਤੀ ਸੀ। ਇਸ ਤੋਂ ਛੁੱਟ ਇਹਨਾਂ ਦਾ ਤੀਜਾ ਮੁੱਖ ਲੱਛਣ ਇੱਕ ਹੋਰ ਪੱਖੋਂ ਵਿਸ਼ੇਸ਼ ਹੈ ਅਤੇ ਆਪਣੀ ਉਦਾਹਰਣ ਆਪ ਹੀ ਹੈ। ਹਰੀ ਰਸ ਤੇ ਭਗਤੀ ਭਾਵ ਆਤਮਕ ਗੁਣਾਂ ਤੇ ਸਦਾਚਾਰਕ ਸਿਹਤਾਂ, ਸਮਾਜਿਕ ਹਿੱਤਾਂ ਤੇ ਸੱਭਿਆਚਾਰਕ ਸਾਂਝਾਂ ਦੀ ਜੋ ਮਹਾਨ ਧਾਰਾ ਭਾਵ ਭਗਤੀ ਲਹਿਰ 12ਵੀਂ ਤੇ 13ਵੀਂ ਸਦੀ ਦੌਰਾਨ ਹਿੰਦੁਸਤਾਨ ਉਪ ਮਹਾਂਦੀਪ ਵਿੱਚ ਚਾਲੂ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਦੇ ਕੇਵਲ ਸੰਗਮ ਹੀ ਨਹੀਂ ਸਗੋਂ ਉਸਦੀ ਹੋਣ ਦੇ ਸਭ ਤੋਂ ਵੱਡੇ ਸਬੂਤ, ਉਸਦੇ ਨਕਸ਼ਿਕ ਦੀ ਸਭ ਤੋਂ ਵੱਡੀ ਗਵਾਹੀ ਅਤੇ ਉਸਦੀ ਦੇਣ ਦੀ ਸਭ ਤੋਂ ਵੱਡੀ ਤੇ ਵਿਸ਼ੇਸ਼ ਯਾਦਗਾਰ ਵੀ ਹਨ। ਇਸ ਕਥਨ ਦੀ ਸ਼ਾਖ ਇਹਨਾਂ ਵਿੱਚ ਸਤਿਗੁਰਾਂ ਦੀ ਬਾਣੀ ਦੇ ਤੁਲ ਨਾਲੋ ਨਾਲ ਥਾਂ ਪਰ ਥਾਂ ਸੰਚਿਤ ਉਹ ਰੂਹਾਨੀ ਬਾਣੀ ਵੀ ਪੜ ਰਹੀ ਹੈ ਜੋ 12ਵੀਂ ਸਦੀ ਦੇ ਬ੍ਰਾਹਮਣ ਪਰਿਵਾਰਕ ਪਿਛੋਕੜ ਰੱਖਣ ਵਾਲੇ ਭਗਤ ਜੈਦੇਵ ਜੀ ਪੂਰਬ ਵੱਲ, 13ਵੀਂ ਸਦੀ ਦੇ ਸੂਫੀ ਫਕੀਰ ਸ਼ੇਖ ਫਰੀਦ ਜੀ ਪੱਛਮ ਵੱਲ, 14ਵੀਂ ਸਦੀ ਦੀ ਮਹਾਨ ਆਤਮਾ ਭਗਤ ਨਾਮਦੇਵ ਜੀ ਦੱਖਣ ਵੱਲ ਅਤੇ 15ਵੀਂ ਸਦੀ ਦੇ ਸੁਪ੍ਰਸਿੱਧ ਸੰਤ ਭਗਤ ਕਬੀਰ ਜੀ ਉੱਤਰ ਵੱਲ ਗਾ ਸੁਣਾ ਕੇ ਆਪੋ ਆਪਣੇ ਇਲਾਕੇ ਦੇ ਸਭ ਲੋਕਾਂ ਨੂੰ ਇੱਕ ਦੂਜੇ ਨਾਲ ਅਤੇ ਇੱਕ ਦੂਜੇ ਨੂੰ ਇੱਕੋ ਰੱਬ ਨਾਲ ਜੋੜ ਰਹੇ ਸਨ। ਸਿੱਖ ਸਤਿਗੁਰਾਂ ਨੇ 15ਵੀਂ, 16ਵੀਂ ਤੇ 17ਵੀਂ ਸਦੀ ਦੌਰਾਨ ਵਿਚਰਦਿਆਂ ਇਹਨਾਂ ਰੂਹਾਨੀ ਤਰਾਨਿਆਂ ਨੂੰ ਕੇਵਲ ਸਾਂਭਣ ਤੇ ਕਾਨੀਬੰਦ ਕਰਨ ਦੀ ਪਹਿਲ ਨਹੀਂ ਕੀਤੀ, ਸਗੋਂ ਇਹਨਾਂ ਨਾਲ ਆਪਣੇ ਲਿਖੇ ਉਚਾਰੇ ਹਜ਼ਾਰਾਂ ਇਹਲਾਮੀ ਨਗਮੇ ਵੀ ਸ਼ਾਮਲ ਕਰਕੇ ਇਸ ਨਿਧੀ ਨੂੰ ਭਰਪੂਰ ਤੇ ਸੁਰੱਖਿਅਤ ਵੀ ਆਪੇ ਕਰ ਦਿੱਤਾ ਸੀ। ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਇਹਨਾਂ ਸਾਰਿਆਂ ਨੂੰ ਇੱਕੋ ਇੱਕ ਅਨੂਠੇ ਨਿਯਮ ਅਨੁਕੂਲ ਇੱਕ ਬੇਜੋੜ ਠੁਕ ਵਿਆਕਰਨ ਵਿਧੀ ਸੰਗੀਤਕ ਰੀਤ ਤੇ ਵਿਗਿਆਨਕ ਤਰਤੀਬ ਅਨੁਸਾਰ ਬੀੜ ਕੇ ਸਭ ਨੂੰ ਇੱਕੋ ਜਿਹੇ ਸਥਾਨ ਤੇ ਸਨਮਾਨ ਦਾ ਭਾਗੀ ਬਣਾ ਕੇ ਰੱਬੀ ਨੂਰ ਤੇ ਰੂਹਾਨੀ ਗਿਆਨ ਦਾ ਇੱਕ ਅਜਿਹਾ ਵਿਸ਼ਾਲ ਸਾਗਰ ਵੀ ਬਣਾ ਦਿੱਤਾ ਸੀ ਜਿਸ ਵਿੱਚ ਜਦੋਂ ਕਦੇ ਵੀ ਜੋ ਕੋਈ ਵੀ ਜਿੱਥੇ ਕਿਤੇ ਵੀ ਜਿਵੇਂ ਕਿਵੇਂ ਵੀ ਟੁੱਬੀਆਂ ਲਾ ਕੇ ਸਰਸ਼ਾਰ ਤੇ ਨਦਰੀ ਨਦਰ ਨਿਹਾਲ ਹੋ ਸਕਦਾ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦੇ ਹੀ ਪਵਿੱਤਰ ਧਰਮ ਗ੍ਰੰਥ ਨਹੀਂ, ਇਹ ਤਾਂ ਸਾਰੀ ਦੁਨੀਆਂ ਦੇ ਇੱਕੋ ਇੱਕ ਤੇ ਵਿਲੱਖਣ ਅੰਤਰ ਧਰਮੀ ਧਰਮ ਗ੍ਰੰਥ ਵੀ ਹਨ। ਇਹਨਾਂ ਦੇ ਪਾਵਨ ਕਲੇਵਰ ਵਿੱਚ ਸ਼ਾਮਲ ਭਗਤਾਂ ਤੇ ਫਕੀਰਾਂ ਦੀ ਭਾਰੀ ਗਿਣਤੀ ਵਿੱਚ ਸੂਫੀ ਭਗਤ ਭੀਖਣ ਜੀ, ਵੈਸ਼ਨਵ ਮਤ ਨਾਲ ਜੁੜੇ ਭਗਤ ਰਾਮਾਨੰਦ ਜੀ, ਭਗਤ ਸੂਰਦਾਸ ਜੀ ਤੇ ਭਗਤ ਤੰਨਾ ਜੀ ਆਦਿ ਵੀ ਸ਼ਾਮਲ ਹਨ। ਕਿਉਂ ਹੀ ਬ੍ਰਾਹਮਣ ਪਰਿਵਾਰ ਚੋਂ ਭਗਤ ਪਰਮਾਨੰਦ ਜੀ, ਖੱਤੀ ਪਰਿਵਾਰ ਚੋਂ ਭਗਤ ਸੁੰਦਰਦਾਸ ਜੀ, ਵੈਸ਼ ਪਰਿਵਾਰ ਚੋਂ ਭਗਤ ਤਰਲੋਚਨ ਜੀ, ਭਟਕਲ ਸਹਾਰ ਤੇ ਰਾਜਪੂਤ ਪਰਿਵਾਰਕ ਪਿਛੋਕੜ ਵਾਲੇ ਭਗਤ ਪੀਪਾ ਜੀ ਨਾਲੋਂ ਨਾਲ ਵਿਰਾਜਮਾਨ ਹਨ।
ਇਹਨਾਂ ਵਿੱਚੋਂ ਕਈ ਤਾਂ ਅਜਿਹੀਆਂ ਜਾਤਾਂ ਤਬਕਿਆਂ ਤੇ ਕੰਮਾਂ ਕਿੱਤਿਆਂ ਨਾਲ ਸੰਬੰਧਿਤ ਹਨ ਜਿਵੇਂ ਕਿ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਾਈ ਸੱਤਾ ਜੀ, ਭਗਤ ਸੈਨ ਜੀ ਤੇ ਭਗਤ ਸਦਨਾ ਜੀ, ਜਿਨ੍ਹਾਂ ਨੂੰ ਅਜੋਕੇ ਸਮੇਂ ਜਾਂ ਹੁਣ ਤੱਕ ਅਖੌਤੀ ਅਛੂਤ ਜਾਂ ਨਿਚਲੀਆਂ ਜਾਤਾਂ, ਪੱਛੜੀਆਂ ਸ਼੍ਰੇਣੀਆਂ ਜਾਂ ਦਲਿਤ ਤਬਕਾ ਦੱਸਿਆ ਤੇ ਮੰਨਿਆ ਜਾਂਦਾ ਰਿਹਾ ਹੈ। ਤਦੇ ਤਾਂ ਆਜ਼ਾਦ ਹਿੰਦੁਸਤਾਨ ਦੇ ਪਹਿਲੇ ਰਾਸ਼ਟਰਪਤੀ ਅਤੇ ਜਗਤ ਪ੍ਰਸਿੱਧ ਫਿਲਾਸਫਰ ਡਾਕਟਰ ਰਾਧਾ ਕ੍ਰਿਸ਼ਨ ਨੇ ਬਿਨਾਂ ਸੰਕੋਚ ਲਿਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਗਰਨੀ ਤੇ ਧਿਆਨਯੋਗ ਸਿੱਖ ਇਹ ਵੀ ਹੈ ਕਿ ਇਹਨਾਂ ਵਿੱਚ ਹਿੰਦੂ ਧਰਮ ਤੇ ਇਸਲਾਮ ਆਦਿਕ ਹੋਰ ਮਤਾਂ ਦੇ ਧਾਰਮਿਕ ਉਪਦੇਸ਼ਾਂ ਦੀਆਂ ਪਾਵਨ ਰਚਨਾਵਾਂ ਵੀ ਸ਼ਾਮਲ ਹਨ। ਉਹਨਾਂ ਵਿੱਚੋਂ ਹੀ ਇੱਕ ਮਹਾਨ ਤੇ ਨਿਤੜਕ ਉਪਦੇਸ਼ਕ ਭਗਤ ਕਬੀਰ ਜੀ ਨੇ ਮਾਨੋ ਐਲਾਨਿਆ ਆਖਿਆ ਸੀ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ।

ਸਰੋਤਾ ਜਨ ਤੁਸੀਂ ਇਹ ਪ੍ਰੋਗਰਾਮ ਕੈਲਵੋ ਦੇ ਹਲਕੇ ਵਿੱਚ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ।

ਕਰੋਤਾ ਚੰਦ ਸਿੱਖ ਸਤਿਗੁਰਾਂ ਨੇ ਇਹ ਪਾਵਨ ਬੀਜ ਅੰਦਰ ਸ਼ਬਦ ਅੰਕਿਤ ਕਰਨ ਸਮੇਂ ਇਹ ਨਹੀਂ ਵੇਖਿਆ ਕਿ ਇਹਨਾਂ ਸ਼ਬਦਾਂ ਨੂੰ ਉਚਾਰਨ ਕਰਨ ਵਾਲੇ ਕਿਸ ਮਤ, ਮਜ਼ਹਬ, ਰੰਗ, ਨਸਲ, ਜਾਤੀ ਜਾਂ ਸ਼੍ਰੇਣੀ ਨਾਲ ਸੰਬੰਧਿਤ ਸਨ, ਨਾ ਹੀ ਇਹ ਕਿ ਉਹ ਕਿਹੜੀ ਬੋਲੀ ਬੋਲਣ ਵਾਲੇ ਹਨ, ਕਿਹੜੇ ਸੂਬੇ ਜਾਂ ਇਲਾਕੇ ਦੇ ਜਨਤਾ ਸਨ। ਯਾਦ ਕਰਾ ਦੇਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 60 ਬੋਲੀਆਂ ਦਾ ਵਰਣਨ ਹੈ।

0: ਮਾਤਾ ਹਰੀ ਦਾ ਨਾਮ, ਪ੍ਰੇਮਾ ਭਗਤੀ ਅਤੇ ਸੱਚ ਆਚਾਰ ਦੇ ਇਸ ਪਾਵਨ ਜਹਾਜ਼ ਨੂੰ ਸੰਚਨ ਅਸਾਰਨ ਲੱਗਿਆ। ਆਪਣੇ ਉਸ ਸਰਵ ਸਾਂਝੇ ਸਿਧਾਂਤ ਦੇ ਇਨ ਬਿਨ ਕਾਇਲ ਤੇ ਪਵੰਤ ਸਨ, ਜਿਸ ਨੂੰ ਬਿਆਨ ਕਰਦਿਆਂ ਉਹਨਾਂ ਨੇ ਆਪੇ ਇਹ ਕੁਝ ਖੁੱਲੇ ਆਮ ਆਖਿਆ ਸੀ। ਖੱਤਰੀ ਬ੍ਰਾਹਮਣ ਸੂਦ ਵੈਦ ਸਭ ਏਕੇ ਨਾਮ ਪ੍ਰਣਤ, ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪ੍ਰਣਤ।
1: ਦੁਨੀਆ ਦੀ ਹੋਰ ਕਿਸੇ ਵੀ ਧਰਮ ਗ੍ਰੰਥ ਵਿਚ ਅਨੈ ਮਤੀਆਂ ਦੇ ਬਚਨਾਂ ਜਾਂ ਵਿਚਾਰਾਂ ਲਈ ਇਸ ਤਰ੍ਹਾਂ ਦੀ ਕੋਈ ਜੁਗਤ, ਉਦਾਰਤਾ ਤੇ ਸਮ ਦ੍ਰਿਸ਼ਟੀ ਪ੍ਰਗਟ ਨਹੀਂ। ਨਾ ਹੀ ਉਹਨਾਂ ਵਿਚ ਕਿਸੇ ਵੀ ਗੈਰ ਧਰਮੀ ਨੂੰ ਅਜਿਹਾ ਧਰਮ ਗ੍ਰੰਥਕ ਸਥਾਨ ਜਾਂ ਕਿਸੇ ਤਰ੍ਹਾਂ ਦਾ ਕੋਈ ਨਾ ਥਾਂ ਦਿੱਤਾ ਹੋਇਆ ਹੈ ਜਿਹੋ ਜਿਹਾ ਗੈਰ ਸਿੱਖ ਮਹਾਂਪੁਰਖਾਂ ਨੂੰ ਸਿੱਖ ਧਰਮ ਦੇ ਇਸ ਹਰ ਪੱਖੋਂ ਸਦੀਵੀ ਗੁਰੂ ਰੂਪ ਧਰਮ ਗ੍ਰੰਥ ਵਿਚ ਇਉਂ ਦਿੱਤਾ ਗਿਆ ਹੈ।
0: ਅਜਿਹਾ ਪ੍ਰੇਮਾ ਭਗਤੀ, ਸਦਭਾਵਨਾ, ਸਰਵ ਸਾਂਝ ਅਤੇ ਸਮਦ੍ਰਿਸ਼ਟੀ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇੱਕੋ ਇੱਕ ਅੰਤਰ ਧਰਮੀ ਗ੍ਰੰਥ ਹੀ ਨਹੀਂ, ਸਗੋਂ ਆਪਣੀ ਕਿਸਮ ਦੇ ਇੱਕੋ ਇੱਕ ਅੰਤਰਰਾਸ਼ਟਰੀ ਭਾਵ ਵਿਸ਼ਵ ਗ੍ਰੰਥ ਵੀ ਹਨ।
1: ਸਾਧੂ TL ਬਸਵਾਨੀ ਦੇ ਲਫ਼ਜ਼ਾਂ ਵਿੱਚ ਇਹ ਜਗਤ ਗ੍ਰੰਥ ਹਨ ਜੋ ਜਗਤ ਆਤਮਾ ਵਿੱਚੋਂ ਫੁੱਟ ਵਹਿ ਨਿਕਲੇ ਹਨ। ਇਹ ਠੀਕ ਅਰਥਾਂ ਵਿੱਚ ਸਮੂਹ ਮਨੁੱਖਤਾ ਦਾ ਇੱਕੋ ਇੱਕ ਅਜਿਹਾ ਸਰਵ ਸਾਂਝਾ ਤੇ ਸਰਵ ਹਿਤਕਾਰੀ ਧਰਮ ਗ੍ਰੰਥ ਹੈ।
0: ਇਹ ਇਸ ਲਈ ਵੀ ਕਿ ਇਹਨਾਂ ਵਿੱਚ ਸੰਚਿਤ ਬਾਣੀ ਦਾ ਦ੍ਰਿਸ਼ਟੀਕੋਣ ਤੇ ਵਿਸ਼ਾ ਵਸਤੂ ਵਿਸ਼ਵਾਰਥੀ, ਇਸ ਦਾ ਸੰਦੇਸ਼ ਸਰਵ ਦੇਸ਼ੀ ਤੇ ਉਪਦੇਸ਼ ਸਰਵਕਾਲੀ ਹੋਣ ਦੇ ਨਾਲ ਨਾਲ ਸਰਵ ਹਿਤਕਾਰੀ ਤੇ ਸਰਵ ਕਲਿਆਣਕਾਰੀ ਵੀ ਹੈ। ਇਸ ਵਿੱਚ ਅੰਕਤ ਸਾਰੀ ਬਾਣੀ ਮਨੁੱਖਤਾ ਦੇ ਦਤਾਰ, ਪਾਲਣਹਾਰ ਤੇ ਰਾਖਣਹਾਰ ਰੱਬ ਜੀ ਨੂੰ ਕੀਤੀਆਂ ਮਿਸਾਲ ਬੇਨਤੀਆਂ ਤੇ ਜੋਦੜੀਆਂ ਤੋਂ ਵਧੀ

ਸਰੋਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਜਿਹੀਆਂ ਹੋਰ ਅਰਜ਼ਾਂ ਤੇ ਅਰਜ਼ਾਈਆਂ ਕੇਵਲ ਸਿੱਖਾਂ, ਪੰਜਾਬੀਆਂ ਜਾਂ ਹਿੰਦੁਸਤਾਨੀਆਂ ਦੀ ਹੀ ਰੱਖਿਆ, ਸੰਭਾਲ ਤੇ ਪ੍ਰਤੀਪਾਲਣਾ ਆਦਿ ਲਈ ਹੀ ਨਹੀਂ, ਸਗੋਂ ਸੰਸਾਰ ਦੇ ਹਰ ਪ੍ਰਾਣੀ ਮਾਤਰ

0: ਪੰਡਿਤਾਂ ਵਰਤਮਾਨ ਸਮੇਂ ਦੇ ਮਹਾਨ ਤੇ ਮਸ਼ਹੂਰ ਇਤਿਹਾਸਕਾਰ ਸਰ ਅਨੰਦ ਤਾਇਨਵੀ ਨੇ ਇਹਨਾਂ ਨੂੰ ਸਰਬੱਤੀ ਸ਼ਬਦ ਸੰਗ੍ਰਹਿ ਦੱਸਦਿਆਂ ਅਤੇ ਮਨੁੱਖ ਜਾਤੀ ਦਾ ਸਾਂਝਾ ਰੂਹਾਨੀ ਖਜ਼ਾਨਾ ਮੰਨਦਿਆਂ ਲਿਖਿਆ ਹੈ। ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਖਜ਼ਾਨੇ ਦੇ ਵੱਧ ਤੋਂ ਵੱਧ ਨੇੜੇ ਪਹੁੰਚਾਇਆ ਅਤੇ ਵਰਤਾਇਆ ਜਾਵੇ।
1: ਜਿੱਥੋਂ ਤੱਕ ਇਸ ਅਮਰ ਤੇ ਅਮੋਲਕ ਦਾਤ ਦੀ ਸਾਹਿਤਕ ਮਹੱਤਤਾ ਦਾ ਸੰਬੰਧ ਹੈ, ਸੰਸਾਰ ਦੇ ਸਭ ਵੱਡੇ ਧਰਮਾਂ ਅਤੇ ਉਹਨਾਂ ਦੀਆਂ ਪਵਿੱਤਰ ਧਰਮ ਪੁਸਤਕਾਂ ਬਾਰੇ ਭਰਮੀ ਜਾਣਕਾਰੀ ਰੱਖਣ ਤੇ ਪ੍ਰਮਾਣਿਕ ਪੁਸਤਕਾਂ ਲਿਖਣ ਪ੍ਰਕਾਸ਼ਣ ਵਾਲੇ ਪ੍ਰਸਿੱਧ ਵਿਦਵਾਨ ਮਿਸਟਰ ਡੰਕਨ ਗ੍ਰੀਨਲੀਫ ਨੇ ਲਿਖਿਆ ਹੈ, ਦੁਨੀਆ ਦੇ ਸ਼ਾਇਦ ਕਿਸੇ ਹੋਰ ਧਰਮ ਗ੍ਰੰਥ ਨੂੰ ਅਜਿਹੀ ਉੱਚੀ ਸਾਹਿਤਕ ਪੱਧਰ ਜਾਂ ਅਨੁਭਵੀ ਗਿਆਨ ਦੀ ਅਜਿਹੀ ਨਿਰੰਤਰ ਉਚਾਈ ਪ੍ਰਾਪਤ ਹੋ ਸਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਧਾਰਮਿਕ ਮਹੱਤਤਾ ਦੇ ਮਾਲਕ ਹੋਣ ਤੋਂ ਇਲਾਵਾ ਵਿਸ਼ਵ ਕਾਵਿ ਖੇਤਰ ਦੇ ਇੱਕ ਸ੍ਰੇਸ਼ਟ ਸ਼ਾਹਕਾਰ ਵੀ ਹਨ।
0: ਅਦੁੱਤੀ ਤੇ ਯਾਦਗਾਰੀ ਸ਼ਾਹਕਾਰ ਅਜਿਹੀਆਂ ਕਈ ਹੋਰ ਵਿਸ਼ੇਸ਼ਤਾਵਾਂ ਤੋਂ ਛੁੱਟ ਕਾਵਵਧ ਤੇ ਨਿਯਮਬੱਧ ਹੋਣ ਦੇ ਇਲਾਵਾ ਛੰਦਬੱਧ, ਰਾਗਬੱਧ ਤੇ ਤਾਨਬੱਧ ਵੀ ਹੈ ਅਤੇ ਇਹਨਾਂ ਦੇ ਪਾਵਨ ਅੰਗਾਂ ਵਿੱਚ ਹਰ ਸਮੇਂ ਸਥਾਨ ਤੇ ਸਥਿਤੀ ਨਾਲ ਸੰਬੰਧਿਤ ਮਨੁੱਖ ਦੇ ਸੁਧਾਰ ਤੇ ਉਧਾਰ ਲਈ ਆਦਰਸ਼ਕ ਗਾਡੀ ਰਾਹ ਵਧਿਤ ਹੈ।
1: ਅਨਮੋਲ ਬਚਨ ਨੂੰ ਬਿਆਨਿਆ ਹੈ ਉਹ ਵੀ ਬੜੀ ਅਨੂਠੀ, ਰੂਹ ਖੇਲੀ ਤੇ ਦਿਲ ਟੁੰਬਣੀ ਹੈ। ਤਦੇ ਤਾਂ ਨੋਬਲ ਪ੍ਰਾਈਜ ਜੇਤੂ ਮਿਸ ਪਰਲ ਬਕ ਨੇ ਆਪਣੇ ਨਿੱਜੀ ਅਧਿਐਨ ਤੇ ਅਨੁਭਵ ਦੇ ਆਧਾਰ ਤੇ ਸੰਨ 1960 ਵਿੱਚ ਇਹ ਸਾਫ ਮੰਨਿਆ ਹੈ, ਮੈਂ ਹੋਰ ਮਹਾਨ ਧਰਮਾਂ ਦੇ ਧਰਮ ਗ੍ਰੰਥ ਵੀ ਪੜ੍ਹੇ ਅਤੇ ਵਿਚਾਰੇ ਹਨ, ਪਰ ਦਿਲ ਤੇ ਮਨ ਨੂੰ ਅਪੀਲਣ ਤੇ ਕੀਲਣ ਦੀ ਜੋ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਅਨੁਭਵ ਹੋਈ ਹੈ ਉਹ ਮੈਨੂੰ ਹੋਰ ਕਿਸੇ ਵੀ ਧਰਮ ਦੇ ਧਰਮ ਗ੍ਰੰਥ ਤੋਂ ਹਾਸਲ ਨਹੀਂ ਹੋ ਸਕੀ। ਉਹਨਾਂ ਨੇ ਰਤਾ ਅਗਲੇ ਜਾ ਕੇ ਇਹ ਵੀ ਦੱਸਿਆ ਹੈ ਕਿ ਇਹਨਾਂ ਦੀ ਸਿੱਖਿਆ ਤੇ ਸੰਦੇਸ਼ ਹਰ ਧਰਮ ਦੇ ਅਨੁਯਾਈਆਂ ਨੂੰ ਉਹਨਾਂ ਦੇ ਹੀ ਭਲੇ ਲਈ ਸੰਬੋਧਿਤ ਹੈ। ਇਹ ਮਨੁੱਖੀ ਹਿਰਦੇ ਅਤੇ ਖੋਜੀ ਮਨ ਦੀ ਤਰਜਮਾਨੀ ਕਰਦੇ ਹਨ।
0: ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਜਿਹੀਆਂ ਸਿਫਤਾਂ, ਬਰਕਤਾਂ ਤੇ ਬਖਸ਼ਿਸ਼ਾਂ ਨੂੰ ਮੁੱਖ ਰੱਖਦਿਆਂ ਇਹ ਬੜੇ ਮਾਣ ਤੇ ਸਨਮਾਨ ਨਾਲ ਨਚੱਕ ਆਖਿਆ ਜਾ ਸਕਦਾ ਹੈ ਕਿ ਪਾਵਨ ਤੇ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਸੰਸਾਰ ਨੂੰ ਸਿੱਖ ਧਰਮ ਦੀ ਸਭ ਤੋਂ ਵੱਡੀ ਵਿਸ਼ੇਸ਼ ਤੇ ਵਡਮੁੱਲੀ ਦਾਤ ਹਨ।
1: ਇਸ ਨੂੰ ਮਨੁੱਖ ਜਾਤੀ ਲਈ ਸ੍ਰੀ ਗੁਰੂ ਅਰਜਨ ਸਾਹਿਬ ਜੀ ਰਾਹੀਂ ਅੱਜ ਤੋਂ 400 ਬਰੇ ਪਹਿਲਾਂ ਪ੍ਰਾਪਤ ਵਾਹਿਗੁਰੂ ਜੀ ਦੀ ਸਭ ਤੋਂ ਉੱਤਮ ਤੇ ਰੂਹਾਨੀ ਸੁਗਾਤ ਹਨ।
0: ਸਿੱਖਾਂ ਦੇ ਤਾਂ ਇਹ ਪਰਮ ਪਾਵਨ ਪ੍ਰਤੱਖ ਤੇ ਸਦੀਵੀ ਸਤਿਗੁਰੂ ਵੀ ਹਨ। ਜਾਹਰਾ ਜਹੂਰ, ਸਰਵ ਕਲਾ ਭਰਪੂਰ, ਹਲਤ ਪਲਤ ਦੇ ਰਾਖੇ, ਦਸਾਂ ਪਾਤਸ਼ਾਹੀਆਂ ਦੀ ਜਿਉਂਦੀ ਜਾਗਦੀ ਜੋਤ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ।
1: ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜਿਹਾ ਅਦੁੱਤੀ ਮਾਣ ਤੇ ਪਾਵਨ ਸਥਾਨ ਦੇਣ ਵਾਲੇ ਆਪਣੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸ ਆਖਰੀ ਗਿਆਨ, ਫੁਰਮਾਨ, ਐਲਾਨ ਤੇ ਇਮਾਨ ਦੇ ਦ੍ਰਿੜ ਵਿਸ਼ਵਾਸੀ ਹਨ ਜੋ ਉਹ ਦੇਸ ਪ੍ਰਦੇਸ ਆਪਣੇ ਨਿੱਤ ਅਰਦਾਸ ਤੋਂ ਬਾਅਦ ਦਿਨ ਰਾਤੀ ਖੜੇ ਖੜੋਤੇ ਉੱਚੀ ਹੇਕ ਨਾਲ ਰਲ ਮਿਲ ਕੇ ਇਉਂ ਐਲਾਨਿਆਂ ਗਾਉਂਦੇ ਤੇ ਦੁਹਰਾਉਂਦੇ ਰਹਿੰਦੇ ਹਨ।

0: جگ میں نے
1: ਦਸਮੇਸ਼ ਪਿਤਾ ਦਾ ਇਹ ਅੰਤਮ ਆਦੇਸ਼ ਅਤੇ ਗੁਰਸਿੱਖਾਂ ਦਾ ਇਹ ਵਿਸ਼ਵਾਸ ਪੂਰਤੀ ਵੀ ਕਰਵਾਉਂਦਾ ਹੈ ਕਿ ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਹੋਰ ਕੋਈ ਵੀ ਦੇਹਧਾਰੀ ਜਾਂ ਦੇਹ ਰਹਿਤ ਗੁਰੂ ਕਿਤੇ ਵੀ ਕਦੇ ਵੀ ਮੌਜੂਦ ਨਹੀਂ। ਸਿੱਖ ਸਤਿਗੁਰਾਂ ਦੇ ਪੈਰੋਕਾਰਾਂ ਨੂੰ ਦਿੱਤਾ ਗਿਆ ਇਹ ਹੁਕਮ ਅਤੇ ਉਹਨਾਂ ਵੱਲੋਂ ਉਸ ਦੀ ਸਦੀਆਂ ਵਧੀ ਤਾਮੀਲ ਹੀ ਸਿੱਖ ਧਰਮ ਸਾਹਿਤ ਦੇ ਇਤਿਹਾਸ ਦੀ ਮਾਨੋ ਨੀਂਹ ਹੈ। ਖਾਲਸਾ ਪੰਥ ਦੇ ਤਸੱਵਰ ਤਨਜੀਮ ਤੇ ਤਮੱਦਨ ਦਾ ਜਾਣੋ ਧੁਰਾ ਹੈ।

0: ਸੋਏ ਪਵਿੱਤਰ ਮਹਾਨ ਤੇ ਅਦੁੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਕੇਵਲ ਇੱਕ ਧਰਮ ਗ੍ਰੰਥ ਹੀ ਨਹੀਂ, ਸਗੋਂ ਉਹਨਾਂ ਦੇ ਪੂਜਨੀਕ ਤੇ ਪ੍ਰਗਟ ਗੁਰੂ ਸੁਦੀਵੀ ਤੇ ਸਾਖਿਆਤ ਇਸਤਰੀ ਹਨ। ਸਿੱਖ ਵਿਸ਼ਵਾਸ ਦੇ ਇਸ ਬੁਨਿਆਦੀ ਨੁਕਤੇ ਵੱਲ ਵੀ ਧਿਆਨ ਦਵਾਉਂਦਿਆਂ ਡੰਕਨ ਗ੍ਰੀਨਲੀਫ ਨੇ ਇਹ ਵੀ ਆਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨਾਂ ਦੇ ਆਪਣੇ ਗ੍ਰੰਥ ਹਨ, ਜਿਨ੍ਹਾਂ ਰਾਹੀਂ ਗੁਰੂ ਸਾਹਿਬ ਹਰ ਸਮੇਂ ਆਪਣੇ ਨਾਮ ਲੇਵਿਆਂ ਨਾਲ ਬੋਲਚਾਲ ਕਰਦੇ ਰਹਿੰਦੇ ਹਨ। ਇਸੇ ਲਈ ਇਹਨਾਂ ਨੂੰ ਗੁਰਬਾਣੀ ਭਾਵ ਗੁਰੂ ਦੀ ਆਵਾਜ਼ ਵੀ ਆਖਿਆ ਜਾਂਦਾ ਹੈ।
1: ਆਗਿਆ ਭਾਈ ਅਕਾਲ ਕੀ ਕਭੀ ਚਲਾਇਓ ਪੰਥ ਸਭ ਸਿੱਖਣ ਕੋ।
0: ਜੋ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ਼ਬਦਾਂ ਨੂੰ ਪੜ੍ਹਦਾ, ਗਾਉਂਦਾ ਜਾਂ ਸੁਣਦਾ ਹੈ, ਉਸਦਾ ਰਿਸ਼ਤਾ ਸਤਿਗੁਰਾਂ ਨਾਲ ਸਿੱਧਾ ਤੇ ਜਾਤੀ ਤੌਰ ਤੇ ਜੁੜ ਜਾਂਦਾ ਹੈ, ਕਿਉਂਕਿ ਸਤਿਗੁਰੂ ਇਹਨਾਂ ਵਿਖੇ ਆਪ ਹੀ ਇੱਕ ਬੜੇ ਵਾਸਤਵਿਕ ਭਾਵ ਵਿੱਚ ਮੂਰਤੀਮਾਨ ਹਨ। ਸਰੋਤਾ ਜਨ ਸੰਸਾਰ ਦੇ ਕਿਸੇ ਵੀ ਹੋਰ ਧਰਮ ਗ੍ਰੰਥ ਨੂੰ ਅਜਿਹੀ ਪਾਵਨ ਪਦਵੀ ਤੇ ਸਦੀਵੀ ਸਨਮਾਨ ਪ੍ਰਾਪਤ ਨਹੀਂ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਈਸਾਈ ਧਰਮ ਦੇ ਪੈਰੋਕਾਰ ਹੋਣ ਦੇ ਬਾਵਜੂਦ ਸੰਸਾਰ ਦੇ ਮੰਨੇ ਪ੍ਰਮੰਨੇ ਇਤਿਹਾਸਕਾਰ ਤਾਇਨਵੀ ਨੇ ਅੱਜ ਤੋਂ 4500 ਵਰੇ ਪਹਿਲਾਂ ਇਹ ਆਖਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਸਾਰੇ ਧਰਮ ਗ੍ਰੰਥਾਂ ਨਾਲੋਂ ਸਭ ਤੋਂ ਵੱਧ ਸਤਿਕਾਰੇ ਤੇ ਸਨਮਾਨੇ ਜਾਂਦੇ ਧਰਮ ਗ੍ਰੰਥ ਹਨ। ਇਹ ਸਿੱਖਾਂ ਲਈ ਅਜਿਹੀ ਮਹੱਤਤਾ ਤੇ ਮਾਨਤਾ ਦੇ ਵਧੇਰੇ ਭਾਗੀ ਹਨ ਜੋ ਮੁਸਲਮਾਨਾਂ ਲਈ ਕੁਰਾਨ, ਈਸਾਈਆਂ ਲਈ ਅੰਜੀਲ ਤੇ ਯਹੂਦੀਆਂ ਲਈ ਤੌਰਾਤ ਵਾਸਤੇ ਵਧਿਤ ਹੈ। ਇਹ ਤਾਂ ਸਿੱਖਾਂ ਦੇ ਸਦੀਵੀ ਸਾਖਿਆਤ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਕੇਵਲ ਧਾਰਮਿਕ ਰਹਿਬਰ ਅਤੇ ਅਧਿਆਤਮਿਕ ਇਸਤਰੀ ਨਹੀਂ, ਸਗੋਂ ਸਦਾਚਾਰਕ ਆਗੂ, ਸਮਾਜਿਕ ਰਹਿਬਰ ਅਤੇ ਸੱਭਿਆਚਾਰਕ ਪਥ ਪ੍ਰਦਰਸ਼ਕ ਵੀ ਹਨ। ਇਹ ਤਾਂ ਇਹਨਾਂ ਨੂੰ ਜਾਤੀ ਜਮਾਤੀ ਤੌਰ ਤੇ ਇੱਕ ਦੂਜੇ ਨਾਲ ਜੋੜ ਕੇ ਰੱਖਣ ਅਤੇ ਇੱਕ ਸੁਰ ਤੇ ਇੱਕ ਮੁੱਠ ਬਣਾਏ ਰੱਖਣ ਲਈ ਸਭ ਤੋਂ ਵੱਡੀ ਤੇ ਸਰਵ ਪ੍ਰਮਾਣ ਜੋੜਨ ਸ਼ਕਤੀ ਵੀ ਹਨ। ਜਿੱਥੋਂ ਤੱਕ ਸਿੱਖਾਂ ਦੇ ਜਾਤੀ ਭਾਵ ਵਿਆਕਰਤਿਕ ਰਿਸ਼ਤਿਆਂ ਦਾ ਤਾਲੁਕ ਹੈ, ਸਿੱਖਾਂ ਦੀ ਹਰ ਰੀਤ ਰਸਮ ਤੇ ਰਿਵਾਜ ਇਹਨਾਂ ਵਿੱਚ ਹੀ ਵਧਿਤ, ਸਾਡੀ ਰਾਹ ਤੇ ਹੁਕਮ ਹਦਾਇਤ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੈ। ਜਿੱਥੋਂ ਤੱਕ ਸਿੱਖਾਂ ਦੀ ਜਮਾਤੀ ਭਾਵ ਸਮੂਹਕ ਸੰਬੰਧਾਂ ਦਾ ਤਾਲੁਕ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਦਾ ਸੰਬੰਧ ਲਾਜ਼ਮ ਮਜਲੂਮ ਦਾ ਸੰਬੰਧ ਹੈ, ਮੂਲਿਕ ਤੇ ਅਨਿਖੜ ਸੰਬੰਧ ਹੈ। ਸਿੱਖ ਧਰਮ ਦਾ ਆਧਾਰ ਰੂਪ ਖਾਲਸਾ ਪੰਥ ਦੀ ਓਟ ਤੇ ਆਸਰਾ, ਸਿੱਖ ਸੱਭਿਆਚਾਰ ਦਾ ਮੂਲ ਸੋਮਾ ਤੇ ਸਿੰਘ ਸਭ ਦੀ ਸੰਚਾਲਕ ਸ਼ਕਤੀ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਇਸ ਦੇ ਖੇਤਰ ਵਿੱਚ ਸਮੇਂ ਸਮੇਂ ਉਦਾਸੀ, ਨਿਰਮਲੇ ਅਤੇ ਨਾਮਧਾਰੀ ਆਦਿਕ ਕਈ ਸੰਪਰਦਾਵਾਂ ਵੀ ਉਗਮਦੀਆਂ ਤੇ ਵਿਕਸਦੀਆਂ ਰਹੀਆਂ ਹਨ, ਪਰ ਸਭ ਦੇ ਸਾਂਝੇ ਇਸ਼ਟ ਅਤੇ ਓਟ ਆਸਰਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਰਹੇ ਹੋਣ ਕਰਕੇ ਅਜਿਹੀਆਂ ਸਭ ਧਿਰਾਂ ਸਿੱਖੀ ਦੇ ਘੇਰੇ ਅੰਦਰ ਹੀ ਵਿਚਰਦੀਆਂ ਰਹੀਆਂ ਹਨ ਤੇ ਵਿਚਰਦੀਆਂ ਰਹਿਣਗੀਆਂ। ਦੇਸ਼ਾਂ ਵਿਦੇਸ਼ਾਂ ਵਿੱਚ ਬਸ ਰਹੇ ਲੱਖਾਂ ਸਿੱਖਾਂ ਨੂੰ ਜੇਕਰ ਕਿਸੇ ਇੱਕ ਵਿਸ਼ੇਸ਼ ਚੀਜ਼ ਜਾਂ ਸਾਧਨ ਨੇ ਆਪੋ ਵਿੱਚ ਮਿਲਿਆ ਤੇ ਆਪਣੇ ਧੁਰੇ ਨਾਲ ਜੋੜਿਆ ਹੈ, ਤਾਂ ਉਹ ਵੀ ਸਾਰਿਆਂ ਦੇ ਸਾਂਝੇ ਗੁਰਦੇਵ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਡਾਕਟਰ ਸ਼ਾਨ ਲਿਖਦੇ ਹਨ ਕਿ ਸਿੱਖ ਰਾਜੇ ਦੀ ਕਲਮੀ ਦਾ ਤਾਜ ਅਤੇ ਇਸ ਦੀ ਬਰਕਰਾਰੀ ਦਾ ਦਾਰੋ ਮਦਾਰ ਵੀ ਮੇਰੀ ਚਾਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਅਤੇ ਬਖਸ਼ਿਸ਼ ਹੈ। ਸਿੱਖ ਧਰਮ ਦੀ ਪ੍ਰਫੁੱਲਤਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਮਤ ਦਾ ਕੇਵਲ 500 ਵਰਿਆਂ ਦੀ ਨਿੱਕੀ ਜਿਹੀ ਉਮਰ ਵਿੱਚ ਹੀ ਇੱਕ ਵਿਸ਼ਵ ਵਿਆਪੀ ਧਰਮ ਬਣ ਜਾਣ ਦਾ ਮੂਲ ਸੋਮਾ, ਮੁੱਖ ਕਾਰਨ ਅਤੇ ਓਟ ਆਸਰਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਧਾਰਮਿਕ ਗ੍ਰੰਥਾਂ ਦੇ ਖੋਜੀਓ, ਗੁਰੂ ਗ੍ਰੰਥ ਸਾਹਿਬ ਨਿਰਸੰਦੇਹ ਰੂਹਾਨੀ ਸਮਕਾਲੀ ਜੀਵਨ ਦਾ ਦਰਪਣ ਹੈ। ਸੱਭਿਆਚਾਰ ਦਾ ਸ਼ੀਸ਼ਾ ਹੈ, ਭਾਸ਼ਾਵਾਂ ਦਾ ਕੋਸ਼ ਹੈ। ਰਾਜਨੀਤਿਕ ਅਵਸਥਾ ਅਤੇ ਸ਼ਾਸਨ ਬਾਰੇ ਵਡਮੁੱਲੀ ਜਾਣਕਾਰੀ ਦਾ ਆਧਾਰ ਹੈ। ਇਸ ਤੋਂ ਉੱਪਰ ਉੱਠ ਕੇ ਜਦ ਵੀ ਤੁਸੀਂ ਵਿਚਾਰੋਗੇ, ਤੁਸੀਂ ਇਸ ਨਤੀਜੇ ਤੇ ਪਹੁੰਚੋਗੇ ਕਿ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਇਹ ਸਮਕਾਲੀ ਧਰਮਾਂ ਰਾਜਸੀ, ਸਮਾਜੀ ਅਤੇ ਸੱਭਿਆਚਾਰਕ ਜੀਵਨ ਸਮਝਣ ਲਈ ਕੁੰਜੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੋਰ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਅੰਗਦ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਅਨੇਕਾਂ ਘਟਨਾਵਾਂ ਤੇ ਪ੍ਰਕਾਸ਼ ਪਾਉਂਦਾ ਹੈ। ਬਾਬਰ ਦੇ ਹਮਲੇ, ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਸਮੇਂ ਦੇ ਹਾਕਮਾਂ ਦੀਆਂ ਜਾਗਤੀਆਂ ਬਾਰੇ ਵੀ ਅਨੇਕਾਂ ਸੰਕੇਤ ਇਸ ਪਾਵਨ ਗ੍ਰੰਥ ਚ ਮਿਲਦੇ ਹਨ। ਸਿੱਖਾਂ ਲਈ ਰੂਹਾਨੀ ਅਤੇ ਸਦਾ ਤੀਕ ਰਹਿਣ ਵਾਲਾ ਪੂਜਨੀਕ ਗੁਰੂ ਹੈ। ਅੰਧੇਰੇ ਨੂੰ ਦੂਰ ਕਰਨ ਵਾਲਾ ਚਾਨਣ ਹੈ। ਇਸ ਲਈ ਤਿਆਗੋ ਮੰਦੀਆਂ ਚੁਸਤੀਆਂ ਤੇ ਸ਼ੰਕੇ। ਗੁਰੂ ਦਾ ਲੜ ਪੜਨਾ ਸਿੱਖੀ ਦਾ ਪਹਿਲਾ ਉਪਜਾਊ ਕਦਮ ਹੈ, ਤਾਂ ਫਿਰ ਦੇਰ ਕਿਉਂ। ਇਤਿਹਾਸ ਖੋਜੀਏ ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਐਡਵੋਕੇਟ ਸਤਨਾਮ ਸਿੰਘ, ਡਾਕਟਰ ਕੁਲਵੰਤ ਸਿੰਘ, ਡਾਕਟਰ ਡਾਕਟਰ ਜਸਕਰਨ ਸਿੰਘ ਜੀਰਾ, ਡਾਕਟਰ ਸ਼ਾਨ, ਡਾਕਟਰ ਹਰਜਿੰਦਰ ਸਿੰਘ ਸੰਧੂ ਅਤੇ ਸੰਤਾ ਸਿੰਘ ਬ੍ਰਹਮੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ। ਹਲਕੇ ਵਿੱਚ ਕੀ ਪ੍ਰੋਗਰਾਮ ਐਫਐਮ ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਿੱਖੀ ਵਿਰਸੇ ਦੇ ਵਾਸਤੇ ਹੁਣੇ ਪ੍ਰੋਗਰਾਮ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪ ਜੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ। ਸਾਹਿਤਿਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵੀ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਜੀ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4742। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਸਾਡਾ ਫੈਕਸ ਨੰਬਰ ਹੈ ਏਰੀਆ ਕੋਡ 250-392-3073। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ GWSSA@telos.net। ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰਾ ਦਈਏ ਜੀ, ਸਾਡਾ ਵੈਬ ਪੇਜ ਪਤਾ ਹੈ www.singsava.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ ਨੂੰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ। ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ। ਤਦ ਤੱਕ ਲਈ ਹਰਦੀਪ ਕੌਰ, ਸੰਦੀਪ ਕੌਰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ। ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: केवो दी रंगीली धरती दे वसनीक श्रोतियो, तुसी ए प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗਵਾਈ ਤੇਰੇ ਖਾਲਸੇ ਸੈਨਾ ਵਿੱਚੋਂ ਦੀ ਦਿੱਤੀ ਗਵਾਈ।

0: ਘਰ ਵਿੱਚ
1: ਉਹ ਸੁਮਾ ਜਿੰਨਾ ਪਾਇਆ ਜਾਵੇ ਘਰ ਲਿਖਦਾਰ ਵਿੱਚ
0: ਮਿੱਟੀ ਵਿੱਚ ਮਿੱਟਣੀ
1: ਮਲਾਈ ਤੇਰੇ ਘਰ ਤੇ ਮਿੱਟੀ ਵਿੱਚ ਮਿੱਟਣੀ ਮਲਾਈ

0: ਸਾਥੀ ਓ ਅੱਲਾਹੂ ਦੇ ਨਾਰੇ ਦਿੱਤੇ ਅੱਲਾਹੂ ਦੇ ਨਾਰੇ ਦਿੱਤੇ ਭੱਜਦੇ ਸਿਗਲੇ ਰਾਤੀ
1: ਅੱਲਾਹੂ ਦੇ ਨਾਰੇ ਦਿੱਤੇ ਅੱਲਾਹੂ ਦੇ ਨਾਰੇ ਦਿੱਤੇ
0: ਭੱਜਦੇ ਸਿਗਲੇ ਰਾਤੀ ਓ ਅੱਲਾਹੂ ਦੇ ਨਾਰੇ ਦਿੱਤੇ ਭੱਜ

ਸਰਬ ਸਾਂਝਾ ਰਾਜ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਜੀ ਕਹਿੰਦੇ ਜਦੋਂ ਕਸ਼ਮੀਰ ਨੂੰ ਫਤਿਹ ਕਰਕੇ ਵਾਪਸ ਮੁੜੇ ਆ ਰਹੇ ਹਨ, ਰਾਹ ਦੇ ਵਿੱਚ ਇੱਕ ਪਿੰਡ ਦੇ ਕੋਲ ਫੌਜ ਨੇ ਉਤਾਰਾ ਕੀਤਾ। ਇਸ ਪਿੰਡ ਦੇ ਲੋਕ ਇਕੱਠੇ ਹੋ ਕੇ ਮਹਾਰਾਜੇ ਕੋਲ ਆਏ ਹਨ, ਕਹਿਣ ਲੱਗੇ ਮਹਾਰਾਜ ਸਾਹਿਬ ਜਿੱਥੇ ਸਾਨੂੰ ਦੁਸ਼ਮਣ ਤੋਂ ਆਜ਼ਾਦ ਕਰਵਾ ਚੱਲੇ ਹੋ ਕਸ਼ਮੀਰ ਵਿੱਚ, ਉੱਥੇ ਇੱਥੇ ਇੱਕ ਬੜਾ ਵੱਡਾ ਜੰਗਲੀ ਸ਼ੇਰ ਰਹਿੰਦਾ, ਸਾਡਾ ਨੁਕਸਾਨ ਬੜਾ ਕਰ ਜਾਂਦਾ, ਬੰਦਿਆਂ ਨੂੰ ਮਾਰ ਜਾਂਦਾ, ਜਾਨਵਰਾਂ ਨੂੰ ਨੁਕਸਾਨ ਕਰਦਾ, ਜੇ ਜਾਂਦੇ ਜਾਂਦੇ ਸ਼ੇਰ ਨੂੰ ਮਗਰੋਂ ਲਾ ਜਾਓ ਤਾਂ ਬੜੀ ਚੰਗੀ ਗੱਲ ਹੈ। ਕਹਿੰਦੇ ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਨੇ ਦਰਬਾਰ ਲਾਇਆ ਮਹਾਰਾਜਾ ਰਣਜੀਤ ਸਿੰਘ ਨੇ, ਤੇ ਪੈਂਦੀ ਪੈਂਦੀ ਨਜ਼ਰ ਸਰਦਾਰ ਹਰੀ ਸਿੰਘ ਨਲੂਏ ਦੇ ਉੱਤੇ ਪੈ ਗਈ ਹੈ। ਕਹਿੰਦੇ ਮਹਾਰਾਜ ਸਾਹਿਬ ਕਹਿਣ ਲੱਗੇ, ਹਰੀ ਸਿੰਘ ਉੱਠ, ਤੂੰ ਸ਼ੇਰ ਦਾ ਮੁਕਾਬਲਾ ਕਰਨਾ ਜਾ ਕੇ, ਸ਼ੇਰ ਨੂੰ ਮਾਰ ਜਾ ਕੇ। ਇਹ ਕਹਿਣ ਲੱਗਿਆ, ਲਿਆਓ ਕੋਈ ਤਲਵਾਰ ਭੱਲਾ ਬੰਦੂਕ ਦਿਓ। ਕਹਿੰਦੇ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਉਧਰ ਤਾਂ ਜੰਗਲੀ ਸ਼ੇਰ ਹੈ ਤੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੇਰ ਹੈ, ਸ਼ੇਰ ਨਾਲ ਸ਼ੇਰ ਦਾ ਹੋਣਾ ਮੁਕਾਬਲਾ, ਤੇਰੇ ਕੋਲੇ ਤਲਵਾਰ ਭੱਲਾ ਬੰਦੂਕ ਕਿਉਂ ਹੋਵੇ। ਇਹਨੇ ਘੁੱਟ ਕੇ ਕਮਰ ਕਸਾ ਕੀਤਾ, ਉਸ ਪਹਾੜੀ ਦੇ ਉੱਤੇ ਚਲਿਆ ਗਿਆ ਜਿਹੜੇ ਪਿੰਡ ਨੇ ਦੱਸਿਆ ਸੀ। ਇਹਨੇ ਜਾ ਕੇ ਮੰਗਾ ਲਿਆ, ਸ਼ੇਰ ਆਪਣੇ ਘੁਰਨੇ ਵਿੱਚ ਸੁੱਤਾ ਪਿਆ, ਆਵਾਜ਼ ਮਾਰੀ ਸ਼ੇਰ ਨੂੰ, ਕਹਿਣ ਲੱਗੇ ਉਹ ਜੰਗਲੀ ਸ਼ੇਰ। ਜਦੋਂ ਸ਼ੇਰ ਨੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਂ ਸੁਣਿਆ, ਉੱਠਿਆ, ਆਪਣੇ ਭੋਰੇ ਵਿੱਚੋਂ ਨਿਕਲਿਆ, ਉੱਠ ਕੇ ਪਿੰਡਾਂ ਚੱਜ ਗਿਆ, ਬਾਈ ਹੱਥੋਂ ਛਾਲ ਮਾਰ ਕੇ। ਕਹਿੰਦੇ ਸਰਦਾਰ ਦੇ ਉੱਤੇ ਜਦੋਂ ਜੰਗਲੀ ਸ਼ੇਰ ਆਉਣ ਲੱਗੇ ਆ ਨਾ, ਆਉਂਦੇ ਸ਼ੇਰ ਨੂੰ ਵੇਖ ਕੇ ਸਰਦਾਰ ਨੇ ਆਪਣੀ ਸੱਜੀ ਬੋਲੀ ਲਾਈ ਹੈ ਤੇ ਆਉਂਦੇ ਸ਼ੇਰ ਦਾ ਕਹਿੰਦੇ ਇੱਕ ਪਾਸੇ ਜਵਾਰਾ ਥੱਲੇ ਵਾਲਾ ਪੜਿਆ, ਇੱਕ ਉਤਲਾ ਚੀਰ ਕੇ ਸ਼ੇਰ ਸੀ ਜਿਹੜਾ ਉਹ ਫਾੜ ਕਰ ਦਿੱਤਾ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ, ਸ਼ਾਬਾਸ਼ੇ ਪੁੱਤਰ, ਤੂੰ ਤਾਂ ਅੱਜ ਤੋਂ ਨਲਵੇ ਵਰਗਾ ਬਹਾਦਰ ਬਣ ਗਿਆ, ਸਰਦਾਰ ਦੇ ਨਾਂ ਨਾਲ ਨਲਵਾ ਜੁੜ ਗਿਆ। ਕਹਿੰਦੇ ਨੇ ਸਰਦਾਰ ਜਮਰੋਹ ਦੇ ਕਿਲੇ ਵਿੱਚ ਬੈਠਾ ਅਤੇ ਉਸ ਵੇਲੇ ਕਹਿੰਦੇ ਇੱਕ ਡੋਲਾ ਜਿਹੜਾ ਬ੍ਰਾਹਮਣ ਲੋਕ ਕਹਿੰਦੇ ਲੈ ਕੇ ਜਾ ਰਹੇ ਸੀ ਸਰਦਾਰ ਨੂੰ, ਕਹਿੰਦੇ ਡੋਲਾ ਜਿਹੜਾ ਉਹ ਪਠਾਨ ਆਏ ਹਨ ਦੋ ਚਾਰ, ਉਹ ਖੋਹ ਕੇ ਲੈ ਗਏ, ਇਹ ਰੋਂਦੇ ਫਿਰਦੇ ਇੱਧਰ ਉੱਧਰ ਫਿਰਦੇ ਆ, ਇਹ ਕਿੱਧਰ ਜਾ ਗਏ ਹੋਣਾ। ਕਿਸੇ ਸਿੰਘ ਨੇ ਵੇਖਿਆ, ਤਾਰੀ ਸਾਰੇ ਬੰਦੇ ਹੋ, ਕੀ ਗੱਲ ਹੈ, ਕਾਹਤੋਂ ਰੋ ਰਹੇ ਹੋ? ਕਹਿਣ ਲੱਗੇ ਇਸ ਤਰ੍ਹਾਂ ਡੋਲਾ ਖੋਇਆ ਗਿਆ ਸਾਡਾ। ਕਹਿੰਦੇ ਆ ਬੈਠਾ ਤੁਹਾਡੀ ਬਿਮਾਰੀ ਦਾ ਇਲਾਜ ਕਰਨ ਵਾਲਾ ਕਿਲੇ ਵਿੱਚ, ਜਾਓ ਜਾ ਕੇ ਉਹਦੇ ਕੋਲੇ ਫਰਿਆਦ ਕਰੋ। ਚਲੇ ਗਏ ਹਨ ਰੋ ਰੋ ਕੇ। ਸਰਦਾਰ ਹਰੀ ਸਿੰਘ ਨਲੂਏ ਨੂੰ ਦੱਸਣ ਲੱਗੇ ਆ, ਕੀ ਕਹਿੰਦੇ ਆ, ਸੁਣੋ ਤੁਹਾਡੀ ਜੱਥਾ ਇਹੋ ਬਿਆਨ ਕਰਦਾ ਹੈ।

0: ਦੀ ਮੈਗੀ ਪੁਕਾਰੇ ਮੈਗੀ ਪੁਕਾਰੇ ਸਿਰਦਾਰ ਪੰਜਾਬ ਦੀ ਉਹ ਮੈਗੀ ਪੁਕਾਰੇ
1: ਸਰਦਾਰ ਕਹਿਣ ਲੱਗਿਆ ਕਿੰਨੇ ਕੁ ਪਠਾਨ ਸੀ ਕਹਿੰਦੇ ਜੀ ਪੰਜ ਛੇ ਪਠਾਨ ਸੀ ਨਾ ਤੇ ਸਰਦਾਰ ਕਹਿਣ ਲੱਗਿਆ ਤੁਸੀਂ ਕਿੰਨੇ ਦੱਸੋ ਕਹਿੰਦੇ ਜੀ ਅਸੀਂ ਵੀ 60-70 ਮੂਰਤੀਆਂ ਸਾਂ ਨਾ ਸਰਦਾਰ ਕਹਿਣ ਲੱਗਿਆ ਉਹ ਬੇੜੀਆਂ ਵਿੱਚ ਵੀ ਵੱਡੇ ਤਾਂ ਹੀ ਪਏ ਜੇ ਮੂਰਤੀਆਂ ਸੋ ਤੇ ਜੇ ਸਿੰਘ ਹੁੰਦੇ ਸ਼ਸਤਰਧਾਰੀ ਹੁੰਦੇ ਤੇ ਇਹ ਹਾਲ ਤੁਹਾਡਾ ਕਿਉਂ ਹੁੰਦਾ ਕਹਿੰਦੇ ਜੀ ਹੌਲੀ ਬੋਲੋ ਸਾਨੂੰ ਤਾਂ ਦੇਵੀ ਨੇ ਰੱਖਿਆ ਨਹੀਂ ਤਾਂ ਖਾ ਜਾਣਾ ਜੇ ਪਠਾਣਾ ਨੇ ਸਰਦਾਰ ਨੇ 4-5 ਸਿੰਘ ਜਿਹੜੇ ਉਹ ਘੱਲੇ ਹਨ ਚੋਣਵੇ ਤੇ ਡੋਲਾ ਜਿਹੜਾ ਪਠਾਣਾ ਤੋਂ ਖੋਹ ਕੇ ਉਹਨਾਂ ਨੂੰ ਮਾਰ ਕੇ ਤੇ ਵਾਪਸ ਲੈ ਆਂਦਾ ਤੇ ਇਹਨਾਂ ਨੂੰ ਆਖਿਆ ਲਓ ਤੁਹਾਡਾ ਡੋਲਾ ਜਿਹੜਾ ਆ ਗਿਆ ਬੀਬੀ ਆ ਗਈ ਇਸ ਨੂੰ ਲੈ ਜਾਓ ਇਹ ਕਹਿਣ ਲੱਗੇ ਜੀ ਅਸੀਂ ਤਾਂ ਨਹੀਂ ਲਿਜਾਂਦੇ ਇਹ ਬੀਬੀ ਤਾਂ ਹੁਣ ਪਿੱਟੀ ਗਈ ਹੈ ਤੇ ਇਹਨੂੰ ਪਠਾਣਾ ਦੇ ਹੱਥ ਲਾ ਕੇ ਸਰਦਾਰ ਕਹਿਣ ਲੱਗਿਆ ਮੇਰੇ ਕਿਲੇ ਵਿੱਚ ਆਏ ਹੋ ਤੁਹਾਨੂੰ ਮਾਫ ਕਰਦਾ ਨਿਕਲ ਜਾਓ ਇੱਥੋਂ ਇਸ ਬੀਬੀ ਨੇ ਵੀ ਆਖਤਾ ਮੈਂ ਇਹਨਾਂ ਬੋਝਲਾਂ ਦੇ ਨਾਲ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਸੇਵਾ ਕਰਾਂਗੇ ਕਹਿੰਦੇ ਇਹ ਬੀਬੀ ਨੂੰ ਕਹਿੰਦੇ ਅੰਮ੍ਰਿਤ ਛਕਾਇਆ ਗਿਆ ਤੇ ਇਹਦਾ ਨਾਂ ਬੀਬੀ ਹਰਸ਼ਰਨ ਕੌਰ ਰੱਖਿਆ ਗਿਆ ਇਹ

0: ਮੁਕਾਰ ਵਾਲਾ ਪਾਸੇ ਧਿਆਨ ਕਰਾਂਗੇ। ਕਈ ਗੱਲਾਂ ਐਸੀਆਂ ਇਤਿਹਾਸ ਵਿੱਚ ਆਉਂਦੀਆਂ ਨੇ, ਉਹਨਾਂ ਦੇ ਜਾ ਕੇ ਵੱਡਿਆਂ ਵਡੇਰਿਆਂ ਨੂੰ ਮਿਲੀਏ ਤੇ ਉਹ ਗੱਲਾਂ ਜਿਹੜੀਆਂ ਦੱਸਦੇ ਹਨ। ਲੋ ਬੀਬੀ ਸ਼ਰਨ ਕੌਰ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਛੋਟਾ ਜਿਹਾ ਸੀਗਾ ਤੇ ਸੁੱਤਾ ਪਿਆ। ਆਓ ਆਪਾਂ ਇਤਿਹਾਸ ਤੁਹਾਡੀ ਸਿੰਘਾਂ ਪੜ੍ਹ ਰਹੇ ਹਾਂ। ਬੀਬੀ ਸ਼ਰਨ ਕੌਰ ਲੋ ਚਿੱਠੀ ਲੈ ਕੇ ਆਏ ਕਿਲੇ ਦੇ ਉੱਤੇ, ਇਸ ਵਿੱਚੋਂ ਜਮਰੋਧ ਵਿੱਚੋਂ ਚੱਲੀ ਹੈ ਪਿਸ਼ਾਵਰ ਦੇ ਕਿਲੇ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜਿੱਥੇ ਇਸ ਨੂੰ ਬੁਖਾਰ ਹੋਇਆ ਹੋਇਆ ਸੀ, ਇੱਥੇ ਪਿਆ ਚਿੱਠੀ ਸਰਦਾਰ ਮਹਾਂ ਸਿੰਘ ਨੇ ਲਿਖੀ ਹੈ। ਲੋ ਇਹ ਚਿੱਠੀ ਬੀਬੀ ਸ਼ਰਨ ਕੌਰ ਕਹਿੰਦੇ ਨਿਕਲੀ ਹੈ ਇਸ ਕਿਲੇ ਵਿੱਚੋਂ ਤੇ ਚੱਲੀ ਹੈ ਪਿਸ਼ਾਵਰ ਦੇ ਕਿਲੇ ਵੱਲੇ। ਆਹ ਨਿਸ਼ਾਨ ਹੈ ਜਿਹੜਾ ਝੂਮਦ ਹੈ, ਇਸ ਨੂੰ ਮੁਖਾਤਬ ਕਰਕੇ ਕਹਿੰਦੀ ਜਾਂਦੀ ਹੈ ਝੂਲਦਾ ਰਹੇ ਜੁਗ ਚਾਰੇ ਪੰਥ ਦੇ ਸੁਨਹਿਰੀ ਚੰਡਿਆ।
1: ਝੂਲਦਾ ਰਹੇ ਜੁਗ ਚਾਰੇ

ਮੈਂ ਗੱਲ ਕਰਨ ਲੱਗਿਆ ਸੀ ਮਹਾਰਾਜਾ ਨੀਲ ਸਿੰਘ ਛੋਟੀ ਜੀ ਦੀ ਉਮਰ ਹੈ ਤੇ ਸੁੱਤਾ ਪਿਆ। ਸਰਦਾਰ ਮਹਾਂ ਸਿੰਘ ਅੰਮ੍ਰਿਤ ਵੇਲੇ ਉੱਠੀ ਹੈ ਤੇ ਰਣਜੀਤ ਸਿੰਘ ਆਵਾਜ਼ ਮਾਰੇ ਕਹਿਣ ਲੱਗਿਆ, ਰਣਜੀਤ ਸਿੰਘ ਉੱਠ, ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਇਸ਼ਨਾਨ ਪਾਣੀ ਕਰ। ਬੱਚਾ ਸੀ, ਨਿਆਣਾ ਸੀ, ਅਤੇ ਇਸ ਨੇ ਵੇਖੀ ਹੈ ਜਦੋਂ ਪਿਤਾ ਦੂਰ ਚਲੇ ਗਏ ਤੇ ਇਹ ਫੇਰ ਅੱਖਾਂ ਮਲ ਕੇ ਫਿਰ ਸੌ ਗਿਆ ਤੇ ਮਹਾਂ ਸਿੰਘ ਫਿਰ ਆਇਆ, ਕਹਿਣ ਲੱਗਿਆ, ਰਣਜੀਤ ਸਿੰਘ ਤੂੰ ਉੱਠਿਆ ਨਹੀਂ ਗਾ, ਅੰਮ੍ਰਿਤ ਵੇਲਾ ਹੋ ਗਿਆ, ਸਿੰਘਾਂ ਦੇ ਮੁੰਡੇ ਜਿਹੜੇ ਹੁੰਦੇ ਆ ਇਸ ਵੇਲੇ ਤੱਕ ਸੌਂਦੇ ਨਹੀਂ ਹੁੰਦੇ ਹੈਗੇ। ਇਹ ਫਿਰ ਉੱਠਿਆ ਰਣਜੀਤ ਸਿੰਘ, ਫਿਰ ਉੱਠ ਕੇ ਅੱਖਾਂ ਮਲ ਲਾ ਪਿਆ ਤੇ ਜਦੋਂ ਇਹਨੇ ਵੇਖਿਆ ਨਾ ਪਿਤਾ ਜੀ ਹੁਣ ਉੱਧਰ ਦੂਰ ਚਲੇ ਗਏ ਹੈ ਕੋਈ ਪਸ਼ੂਆਂ ਨੂੰ ਪੱਠੇ ਰੱਥੇ ਪਾਉਣ ਵਾਸਤੇ, ਇਹ ਫਿਰ ਸੌ ਗਿਆ। ਤੇ ਤੀਸਰੀ ਵਾਰੀ ਦਾ ਸਰਦਾਰ ਮਹਾਂ ਸਿੰਘ ਆਇਆ ਨਾ, ਇਕਲੌਤਾ ਬੱਚਾ ਸੀ ਰਣਜੀਤ ਸਿੰਘ, ਕਹਿਣ ਲੱਗਿਆ, ਉਹ ਰਣਜੀਤ ਸਿੰਘ ਉੱਠਿਆ ਨੀ ਤੂੰ ਹੁਣ ਤੱਕ, ਤੈਨੂੰ ਕਿੰਨੇ ਵਾਰੀ ਉਠਾ ਕੇ ਗਿਆ। ਰਣਜੀਤ ਸਿੰਘ ਨੇ ਵੇਖਿਆ, ਲਵੇ ਹੁਣ ਛੁੱਕਣਗੀਆਂ ਤੇ ਜੇ ਮੈਂ ਨਾ ਉੱਠਿਆ ਹੁਣ। ਤੇ ਸਰਦਾਰ ਮਹਾਂ ਸਿੰਘ ਇੱਕ ਦੁੱਧ ਦਾ ਛੰਨਾ ਸੀ ਜਿਹੜਾ ਉਹ ਭਰ ਕੇ ਲਿਆ, ਕਹਿਣ ਲੱਗਿਆ, ਉੱਠ ਪੁੱਤ, ਉੱਠ ਕੇ ਅੱਖਾਂ ਮਲ ਲਾ ਪਿਆ ਰਣਜੀਤ ਸਿੰਘ, ਕਹਿੰਦਾ ਲੈ ਪੁੱਤ ਦੁੱਧ ਪੀ ਲਾ, ਛੰਨਾ ਭਰ ਕੇ ਲਿਆ, ਆ ਫਿਰ ਚ ਪਿਆਲੀਆਂ ਜੀਆਂ ਜਿਹੜੀਆਂ ਇਹ ਤਾਂ ਹੁਣ ਚੱਲੀਆਂ ਨਾ, ਇੰਡੀਆ ਵਿੱਚ ਵੇਖੀਆ ਮੈਂ ਅੱਗੇ ਪੁਰਾਣੇ ਜਿਹੜੇ ਵੱਡੇ ਵੱਡੇ ਛੰਨੇ ਹੁੰਦੇ ਸੀਗੇ, ਉਹਨਾਂ ਚ ਕਿਲੋ ਕਿਲੋ ਦੁੱਧ ਦਾ ਜਿਹੜਾ ਪੈਂਦਾ ਹੁੰਦਾ ਸੀ, ਮਹਾਂ ਸਿੰਘ ਨੇ ਉਹ ਭਰ ਕੇ ਲਿਆਂਦਾ। ਆ ਫਿਰ ਚ ਪਿਆਲੀਆਂ ਜੀਆਂ ਇੱਕ ਹੋਰ ਇੰਡੀਆ ਵਿੱਚ ਚੱਲੀਆਂ ਸੀ, ਫਿਰ ਚ ਪਿਆਲੀਆਂ ਜੀਆਂ ਉਹਨਾਂ ਦੇ ਥੋੜੇ ਜਿਹੇ ਇੰਨੀ ਕੀ ਚਾਹ ਪੈਂਦੀ ਹੁੰਦੀ, ਥੋੜੇ ਜਿਹੇ ਘੋਟਕ। ਸਾਡੇ ਇੱਕ ਪ੍ਰਾਹੁਣਾ ਆਇਆ ਪ੍ਰੋਗਰਾਮ ਬਣਾਉਣ ਆਉਣ ਵਾਸਤੇ ਸਾਡਾ, ਤੇ ਉਹਦੇ ਵਾਸਤੇ ਚਾਹ ਬਣਾਏ, ਅਸੀਂ ਵੀ ਉਹ ਫਿਰ ਚ ਪਿਆਲੀਆਂ ਜਾਂ ਜਵਾਕਾਂ ਨੇ ਲੈ ਆਉਂਦੇ ਹਾਂ ਕਿਤੇ, ਤੇ ਉਹਨਾਂ 'ਚ ਪਾ ਕੇ ਭਾਈ ਉਹ ਬਜ਼ੁਰਗਾਂ ਨੂੰ ਦੇ ਦਿੱਤੇ ਚਾਹ, ਤੇ ਉਹ ਪੀ ਕੇ ਨਾ, ਇੱਕ ਤਾਂ ਹੁਣ ਘੁੱਟ ਸੀ ਉਹਦੇ ਵਿੱਚ ਪੈਂਦੇ ਤੇ ਬਾਹਰੋਂ ਵੱਡਾ ਸਾਰਾ ਕੱਪ ਦੀਦਾ ਸੀਗਾ, ਤੇ ਉਹ ਪੀ ਕੇ ਨਾ ਘੁੱਟ ਭਰ ਕੇ ਤੇ ਨਿਆਣਿਆਂ ਨੂੰ ਆਵਾਜ਼ ਮਾਰੇ, ਕਾਕਾ ਲਿਆਓ ਚਾਹ ਲਿਆਓ, ਚਾਹ ਵਿੱਚ ਸ਼ੂਗਰ ਠੀਕ ਹੈ, ਕਹਿੰਦਾ ਲਹੋਰੀ ਸਲੈ, ਇਹ ਮਿੱਠਾ ਵੇਖਣ ਵਾਸਤੇ ਸ਼ੂਗਰ ਵੇਖਣ ਵਾਸਤੇ ਮੈਨੂੰ ਦਿੱਤਾ। ਮੇਰਾ ਕਹਿਣ ਦਾ ਭਾਰ ਹੈ ਪੁਰਾਣੇ ਸਮੇਂ ਹੁੰਦੇ ਸੀ ਉਸ ਵੇਲੇ, ਕਹਿੰਦੇ ਲੈ ਮਹਾਂ ਸਿੰਘ, ਮਹਾਂ ਸਿੰਘ ਕਹਿਣ ਲੱਗਿਆ, ਲੈ ਪੁੱਤਰ ਰਣਜੀਤ ਸਿੰਘ ਦੁੱਧ ਪੀ ਲਾ,

ਮੈਨੂੰ ਸੁਪਨਾ ਬੜਾ ਆਇਆ ਤੇ ਮਹਾਂ ਸਿੰਘ ਕਹਿਣ ਲੱਗਿਆ, ਲੈ ਪੁੱਤਰ ਫਿਰ ਤੂੰ ਮੈਨੂੰ ਹੁਣ ਪਹਿਲਾਂ ਸੁਪਨੇ ਦੀ ਗੱਲ ਸੁਣਾ ਦੇ ਤੇ ਫਿਰ ਤੂੰ ਦੁੱਧ ਪੀ ਲਈ। ਛੰਨਾ ਸੀ ਜਿਹੜਾ ਮਹਾਂ ਸਿੰਘ ਨੇ ਉਹ ਮੇਜ ਦੇ ਉੱਤੇ ਰੱਖ ਦਿੱਤਾ ਤੇ ਗੱਲ ਸੁਣਨ ਲੱਗਿਆ। ਰਣਜੀਤ ਸਿੰਘ ਕਹਿਣ ਲੱਗਿਆ, ਬਾਪੂ ਮੈਂ ਕਹਿੰਦਾ ਸੁਪਨੇ ਦੀ ਗੱਲ ਤਾਂ ਸੁਣਾ ਦੂੰਗਾ, ਪਹਿਲਾਂ ਮੈਂ ਦੁੱਧ ਪੀਊਂਗਾ। ਕਿਸੇ ਮਹਾਂ ਸਿੰਘ ਕਹਿਣ ਲੱਗਿਆ, ਨਹੀਂ ਤੂੰ ਪਹਿਲਾਂ ਸੁਪਨੇ ਦੀ ਗੱਲ ਹੀ ਸੁਣਾ ਤੇ ਦੁੱਧ ਆ ਜਿਹੜਾ ਇਹ ਫੇਰ ਪੀ ਲਈ। ਇਹ ਕਹਿਣ ਲੱਗਿਆ, ਨਹੀਂ ਬਾਪੂ ਮੈਂ ਤਾਂ ਪਹਿਲਾਂ ਸੁਪਨੇ ਦੀ ਗੱਲ ਫੇਰ ਸੁਣਾਓ, ਪਹਿਲਾਂ ਦੁੱਧ ਪਿਆ। ਤੇ ਮਹਾਂ ਸਿੰਘ ਕਹਿਣ ਲੱਗਿਆ, ਲੈ ਮੇਰਾ ਆਪਾਂ ਸੌਦਾਬਾਜ਼ੀ ਕਰ ਲਈਏ। ਗਲੋਤਾ ਬੱਚਾ ਸੀ, ਪਿਆਰਾ ਬੜਾ ਸੀਗਾ, ਸੌਦਾਬਾਜ਼ੀ ਕਰ ਲਈਏ ਵੀ ਤੂੰ ਇੱਕ ਘੁੱਟ ਦੁੱਧ ਵੀ ਭਰ ਲਿਆ ਕਰ ਤੇ ਇੱਕ ਸੁਪਨੇ ਦੀ ਗੱਲ ਸੁਣਾ ਦਿਆ ਕਰ। ਤੇ ਸੰਜੀਤ ਸਿੰਘ ਕਹਿਣ ਲੱਗਿਆ, ਬਾਪੂ ਦੁੱਧ ਦੀ ਘੁੱਟ ਆ ਜਿਹੜੀ ਮੈਂ ਪਹਿਲਾਂ ਭਰੂੰਗਾ। ਤੇ ਸੌਦਾ ਹੋ ਗਿਆ, ਇੱਕ ਦੁੱਧ ਦੀ ਘੁੱਟ ਰਣਜੀਤ ਸਿੰਘ ਨੇ ਭਰੀ ਆ ਤੇ ਆਪਦੇ ਪਿਤਾ ਮਹਾਂ ਸਿੰਘ ਨੂੰ ਕਹਿਣ ਲੱਗਿਆ, ਬਾਪੂ ਮੈਨੂੰ ਸੁਪਨਾ ਬੜਾ ਆਇਆ, ਰਾਤੀ ਸੁਪਨੇ ਵਿੱਚ ਮੈਂ ਜਿਹੜੀ ਪੰਜਾਬ ਦੇ ਤਖ਼ਤ ਤੇ ਬੈਠ ਗਏ। ਸੁਪਨਾ ਆਇਆ ਰਣਜੀਤ ਸਿੰਘ ਨੂੰ, ਸਰਬ ਸਾਂਝਾ ਰਾਜ ਹੈ, ਜਿਹਨੂੰ ਹਿੰਦੂ ਕਹਿੰਦੇ ਸੀ ਸਾਡਾ ਰਾਜ ਹੈ, ਮੁਸਲਮਾਨ ਫਖਰ ਕਰਦੇ ਸੀ ਇਹ ਸਾਡਾ ਰਾਜ ਹੈ, ਉਸ ਰਾਜ ਨੂੰ ਘੇਰਾ ਪਿਆ ਵੇ, ਇਹੋ ਜਿਹਾ ਰਾਜ ਦੇਖੋ ਮੁੱਠੀ ਭਰ ਕੌਮ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਐਸਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਕੌਮ ਨੂੰ ਛਕਾਇਆ ਤੇ ਸਿੰਘ ਸ਼ੇਰ ਬਣ ਗਏ, ਸ਼ਾਹੀਆਂ ਨਾਲ ਟਕਰਾਉਣ ਵਾਸਤੇ ਤਿਆਰ ਹੋ ਗਏ ਹਨ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ ਸੀ, ਬਹਾਦਰੋ ਆਹ ਮੈਂ ਪੰਜ ਜਿਹੜੇ ਸਾਜੇ ਹਨ, ਪੰਜ ਪਿਆਰੇ ਖਾਲਸਾ ਪੰਥ ਸਾਜ ਦਿੱਤਾ, ਇਹ ਮਾਰਿਆ ਹੋਇਆ ਮੁੱਕੇਗਾ ਨਹੀਂ, ਇਸ ਨੂੰ ਮਾਰਨ ਵਾਲੇ ਮੁੱਕ ਜਾਣਗੇ, ਇਹ ਪੰਥ ਆ ਜਿਹੜਾ ਧਰੂ ਤਾਰੇ ਵਾਂਗੂ ਚਮਕਦਾ ਰਹੂਗਾ। ਇੱਕ ਸ਼ਹਿਰ ਨੇ ਵੀ ਬੜਾ ਸਤਸੰਦਰ ਲਿਖਿਆ, ਉਹਨੇ ਕਿਹਾ ਜਿਵੇਂ ਅੱਗਾਂ ਦੇ ਢੇਰਾਂ ਨੂੰ ਖਾਇਆ ਨਹੀਂ ਜਾਂਦਾ, ਜਿਵੇਂ ਪਰਬਤ ਹਿਮਾਲਾ ਹਿਲਾਇਆ ਨਹੀਂ ਜਾਂਦਾ, ਜਿਵੇਂ ਫੂਕਾਂ ਨਾਲ ਸੂਰਜ ਬੁਝਾਇਆ ਨਹੀਂ ਜਾਂਦਾ, ਜਿਵੇਂ ਧਰਤੀ ਨੂੰ ਉੱਚਾ ਉਠਾਇਆ ਨਹੀਂ ਜਾਂਦਾ, ਜਿਵੇਂ ਗੱਲ ਚ ਸੱਚਾਈ ਆ ਲੋਕੋ, ਇਹ ਪੰਥ ਕਿਸੇ ਤੋਂ ਮੁਕਾਇਆ ਨਹੀਂ ਜਾਂਦਾ। ਮੰਨੂ ਸਾਡੇ ਦਾਤਰੇ ਅਸੀਂ ਮੰਨੂ ਦੇ ਸੋਏ, ਸਾਨੂੰ ਜਿਉਂ ਜਿਉਂ ਮੰਨੂ ਵੱਧਦਾ ਅਸੀਂ ਦੂਣੇ ਚਾਉਣੇ ਹੋਏ। ਪੰਥ ਆ ਜਿਹੜਾ ਕੱਲ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਭਾਗਾਂ ਵਾਲੇ ਉਹ ਜੀ ਹੋਣਗੇ, ਬੀਬੀਆਂ ਭੈਣਾਂ ਤੀਆਂ ਵੀਰ ਭਾਗਾਂ ਵਾਲੇ ਹੋਣਗੇ, ਜਿਹੜੇ ਗੁਰੂ ਦਾ ਅੰਮ੍ਰਿਤ ਛਾ ਕੇ ਗੁਰੂ ਵਾਲੇ ਬਣਨਗੇ। ਸੰਤ ਬਾਬਾ ਕਰਤਾਰ ਸਿੰਘ ਮਹਾਂਪੁਰਖ ਭਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਤੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਮੋਹਨ ਸਿੰਘ ਜੀ, ਸੰਤ ਬਾਬਾ ਖਜਾਨ ਸਿੰਘ ਜੀ, ਇਹ ਸਾਰੇ ਇਸ ਪਿੰਡ ਦੇ ਨਾਲ ਸਹਿਮਤ ਹੈ। ਬੜਾ ਮਸ਼ਹੂਰ ਪਿੰਡ ਹੈ ਇਹ, ਇੱਥੋਂ ਦੇ ਕਬੱਡੀ ਦੇ ਖਿਡਾਰੀ ਵੀ ਬੜੇ ਤਕੜੇ ਮੁੰਡੇ ਹਨ, ਪੰਜਾਬ ਦੀ ਟੀਮ ਵਿੱਚ ਦੋ ਮੁੰਡੇ ਖੇਡਦੇ ਹੈ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ, ਮਹਾਂਪੁਰਖਾਂ ਦੀਆਂ ਯਾਦਾਂ ਜਿਹੜੀਆਂ ਹਮੇਸ਼ਾ ਕਾਇਮ ਰਹਿੰਦੀਆਂ। ਇਸ ਪਿੰਡ ਨੇ ਜੰਗੇ ਆਜ਼ਾਦੀ ਦੇ ਵਿੱਚ ਬੜਾ ਭਾਰੀ ਹਿੱਸਾ ਜਿਹੜਾ ਪਾਇਆ, ਜੈਤੋ ਦੇ ਮੋਰਚੇ ਵਿੱਚ ਸਭ ਨਾਲੋਂ ਵੱਧ ਜਿਹੜੇ ਸ਼ਹੀਦ ਹੋਏ ਹਨ ਉਹ ਭਿੰਡਰਾਂ ਦੇ ਭਿੰਡਰਾਂ ਪਿੰਡ ਦੇ ਸੀ। ਆਪਾਂ ਉਸ ਪਿੰਡ ਦੀ ਗੱਲ ਕਰ ਰਹੇ ਹਾਂ। ਦਾਸ ਕਹਿੰਦੇ ਸਨ, ਸੁੱਚਾ ਸਿੰਘ ਜੀ ਜਿਹੜੇ ਬੜੇ ਜਵਾਨ ਸੀ, ਤਕੜੇ ਖੂਨਦਾਰ ਰੱਖਦੇ ਸੀ, ਕੋਲੇ ਜਥੇਦਾਰ ਦਾ ਹੁਕਮ ਹੋ ਗਿਆ ਵੀ 500 ਦਾ ਜੱਥਾ ਲੈ ਕੇ ਤੁਸੀਂ ਜੈਤੋ ਵਿੱਚ ਜਾਣਾ। ਅੱਗੇ ਅੰਗਰੇਜ਼ ਘੋੜੇ ਤੇ ਚੜਿਆ ਸੀਗਾ, ਇਸ ਨੇ ਬਾਬਾ ਸੁੱਚਾ ਸਿੰਘ ਜੀ ਨੇ ਇਹ ਖੂਨਦਾਰ ਰੱਖਦੇ ਜੀ ਬੜਾ ਕੋਲੇ ਤਗੜਾ, ਤੇ ਘੋੜੇ ਦੇ ਕਦੇ ਪੀਲੇ ਪਾਸੇ ਮਾਰਿਆ ਤੇ ਘੋੜਾ ਸੀ ਜਿਹੜਾ ਭਜਾ ਦਿੱਤਾ। ਇਸ ਅੰਗਰੇਜ਼ ਦਾ ਜੰਗੇ ਆਜ਼ਾਦੀ ਵਿੱਚ ਆਪਾਂ ਕੱਲ ਨੂੰ ਬੇਨਤੀ ਕਰਾਂਗੇ, ਬੜਾ ਭਾਰੀ ਹਿੱਸਾ ਪਾਇਆ। ਲੋ ਬੀਬੀ ਇਰਸ਼ਾਨ ਕੌਰ ਸਾਡੀਆਂ ਭੈਣਾਂ ਵਿੱਚੋਂ, ਆਪਾਂ ਪਹਿਲਾਂ ਯਾਨੀ ਸਾਹਿਬ ਸਿੰਘ ਜੀ ਉਹਨਾਂ ਪਾਸੋਂ ਵੀ ਬੀਬੀ ਦਾ ਇਤਿਹਾਸ ਆ ਜਿਹੜਾ ਸੁਣ ਰਹੇ ਸੀ। ਸਿੱਖ ਇਤਿਹਾਸ ਵਿੱਚ ਤਾਂ ਬੀਬੀਆਂ ਭੈਣਾਂ ਦਾ ਭਾਰੀ ਹਿੱਸਾ, ਕੱਲ ਦੇ ਦੀਵਾਨੇ ਬੇਨਤੀਆਂ ਕਰਾਂਗੇ।
ਤਾਂ ਸਰਦਾਰ ਹਰੀ ਸਿੰਘ ਨਲੂਏ ਦੇ ਕੋਲੇ ਬੀਬੇ ਚਲੀ ਗਈ ਹੈ ਤੇ ਸਰਦਾਰ ਦੇ ਸਿਰਹਾਣੇ ਹੇਠਾਂ ਹੱਥ ਦੇ ਕੇ ਸਰਦਾਰ ਨੂੰ ਬੈਠਾ ਕਰ ਲਿਆ। ਪਾਣੀ ਦਾ ਕੱਪ ਆ ਜਿਹੜਾ ਟੇਬਲ ਤੋਂ ਚੁੱਕਿਆ ਹੈ, ਸਰਦਾਰ ਦੇ ਮੂੰਹ ਨੂੰ ਲਾਇਆ। ਸਭ ਨਾਲ ਪਹਿਲਾਂ ਟੇਬਲ ਤੇ ਪਿਆ ਹੋਇਆ ਜਿਹੜਾ ਲੈਂਪ ਸੀ ਉਹਦੀ ਬੱਤੀ ਆ ਜਿਹੜੀ ਕੁੱਚੀ ਕੀਤੀ ਹੈ, ਚਾਨਣ ਹੋਇਆ। ਪਹਿਲੇ ਕੁੱਟ ਪਰੇ, ਦੂਸਰੇ ਤੀਸਰੀ ਕੁੱਟ ਪਰੇ, ਸਰਦਾਰ ਨੇ ਅੱਖਾਂ ਖੋਲੀਆਂ, ਕਹਿਣ ਲੱਗਿਆ ਆਪਣੇ ਧਰਮ ਦੀ ਬੱਚੀ ਨੂੰ, ਕਹਿਣ ਲੱਗਿਆ ਪੁੱਤਰ ਕਿੰਨੀ ਰਾਤ ਗਈ ਹੈ, ਕਿੰਨੀ ਬਾਕੀ ਰਹਿੰਦੀ ਹੈ, ਕੀ ਲੈਣ ਵਾਸਤੇ ਆਈ ਹੈ ਇੱਥੇ। ਕਹਿੰਦੇ ਬੇਬੇ ਅਨਸ਼ਰਨ ਕੌਰ ਨੇ ਜੇਬ ਦੇ ਵਿੱਚੋਂ ਚਿੱਠੀ ਕੱਢੀ ਹੈ ਤੇ ਇਹ ਕਹਿਣ ਲੱਗੇ, ਕਹਿਣ ਲੱਗੀ ਹੈ ਪਿਤਾ ਜੀ ਮੈਂ ਜਮਰੋਦ ਵਿੱਚੋਂ ਆਈ ਹਾਂ, ਸਰਦਾਰ ਮਹਾਂ ਸਿੰਘ ਨੇ ਆਹ ਚਿੱਠੀ ਆ ਜਿਹੜੀ ਮੈਨੂੰ ਲਿਖ ਕੇ ਦਿੱਤੀ ਹੈ, ਮੈਂ ਤੁਹਾਨੂੰ ਪਹੁੰਚਾ ਦਿੱਤੀ ਹੈ। ਚਿੱਠੀ ਦੇ ਅੱਖਰ ਮੈਂ ਪੜ੍ਹ ਕੇ ਸੁਣਾਵਾਂ ਜਾਂ ਤੁਸੀਂ ਪੜ੍ਹੋਗੇ? ਨਾ ਬੀਬੀ ਅਰਸ਼ਨ ਕੌਰ ਚਿੱਠੀ ਦੇ ਅੱਖਰ ਪੜ੍ਹ ਕੇ ਆਪਣੇ ਧਰਮ ਦੇ ਪਿਤਾ ਸਰਦਾਰ ਹਰੀ ਸਿੰਘ ਨਰਵੇ ਨੂੰ ਸੁਣਾਉਣ ਲੱਗੀ ਹੈ। ਕੀ ਕਹਿਣ ਲੱਗੀ ਹੈ ਸੁਣੋ, ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ?

ਇਤਿਹਾਸ ਆ ਜਿਹੜਾ ਉਹ ਆਪਾਂ ਢਾਡੀ ਸਿੰਘਾਂ ਪਾਸੋਂ ਕਾਲੇ ਦੇ ਵਾਂਗ ਸੁਣਾਂਗੇ ਵੀ ਮੁੱਠੀ ਪਰ ਕੌਮ ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਾਟਾ ਪੰਜ ਪਿਆਰਿਆਂ ਨੇ ਸੁਬਾ ਅੰਮ੍ਰਿਤ ਵੇਲੇ 7 ਵਜੇ ਤਿਆਰ ਕਰਨਾ। ਉਹ ਮਾਈ ਭਾਈ ਭਾਗਾਂ ਵਾਲੇ ਹੋਣਗੇ ਜਿਹੜੇ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਗੇ। ਆ ਵੇਖੋ ਬੀਬੀ ਹਰਸ਼ਨ ਕੌਰ ਗੁਰੂ ਵਾਲੇ ਸੀ, ਜਾਨ ਤਲੀ ਤੇ ਰੱਖ ਕੇ ਦੁਸ਼ਮਣਾਂ ਦੀਆਂ ਫੌਜਾਂ ਦੇ ਵਿੱਚ ਦੇ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲੇ ਪਹੁੰਚ ਗਈ ਹੈ। ਆਪਾਂ ਕਾਲੇ ਦੇ ਦੌਰ ਵਿੱਚ ਇਸ ਤੋਂ ਅੱਗੇ ਦਾ ਇਤਿਹਾਸ, ਆਪਦਾ ਇਤਿਹਾਸ ਹੈ ਜਿਹੜਾ, ਸਾਡਾ ਇਤਿਹਾਸ, ਸਿੱਖ ਰਾਜ ਦਾ ਇਤਿਹਾਸ ਹੈ ਜਿਹੜਾ ਆਪਾਂ ਸੁਣਾਂਗੇ। ਹੁਣ ਇੰਨੀ ਕੁ ਸੇਵਾ ਜਿਹੜੀ ਢਾਡੀ ਸਿੰਘਾਂ ਦੇ ਪ੍ਰਵਾਨ ਕਰਨੇ, ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣਾ ਦਰੋ ਕਰੋ ਸੁਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗਿਆ, ਸਭ ਸੰਗਤਾਂ ਆਪਾਂ ਰਲ ਮਿਲ ਕੇ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ, ਕਿਆ ਜੰਗਲ ਟੂੰਡੀ ਜਾਏ, ਮੈਂ ਘਰ ਬਨ ਹਰਿਆਵਲਾ, ਸੱਚ ਟਿਕੈ ਘਰ ਆਈ ਸ਼ਬਦ ਉਤਾਵਲਾ, ਜਹ ਦੇਖਾਂ ਤੈ ਸੋਈ ਅਬਰ ਨਾ ਜਾਣੀ ਐ, ਗੁਰ ਕੀ ਕਾਰ ਕਮਾਈ ਮਹਿਲ ਪਛਾਣੀ ਐ, ਰਹਾਉ ਆਪ ਮਿਲਾਵੈ ਸੱਚ ਤਾਂ ਮਨ ਭਾਵਈ, ਚੱਲੈ ਸਦਾ ਰਜਾਈ ਅੰਕ ਸਮਾਵਈ, ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ, ਆਪੇ ਦੇਹ ਵਡਿਆਈਆਂ ਦੇਹ ਤੋੜ ਨਾ ਹੋਈ, ਅਬੇ ਤਬੇ ਕੀ ਚਾਕਰੀ ਕਿਉਂ ਦਰਗਾਹ ਪਾਵੈ, ਪੱਥਰ ਕੀ ਬੇੜੀ ਜੇ ਚੜੈ ਭਰ ਨਾਲ ਬੁੜਾਵੈ, ਆਪਣੜਾ ਮਨ ਵੇਚੀਐ ਸਿਰ ਦੀਜੈ ਨਾਲੇ, ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ, ਜੰਮਣ ਮਰਣਾ ਆਖੀਐ ਤਿੰਨ ਕਰਤੈ ਕੀਆ, ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ, ਸਾਈ ਕਾਰ ਕਮਾਵਣੀ ਧੁਰ ਕੀ ਫਰਮਾਈ, ਜੇ ਮਾਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ, ਰਤਨਾ ਪਾਰਖ ਸੋ ਧਰਣੀ ਤਿੰਨ ਕੀਮਤ ਪਾਈ, ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਆਸਾ ਮਹੱਲਾ ਪਹਿਲਾ, ਜਿਨੇ ਨਾਮ ਵਸਾਰਿਆ ਦੂਜੈ ਪਰਮ ਭੁਲਾਈ, ਮੂਲ ਛੋੜ ਡਾਲੀ ਲੰਘੇ ਕਿਆ ਪਾਵੇ ਸ਼ਾਈ, ਬਿਨ ਨਾਵੈ ਕਿਉਂ ਛੁੱਟੀ ਐ ਜੇ ਜਾਣੈ ਕੋਈ, ਗੁਰਮੁਖ ਹੋਏ ਤਾਂ ਛੁੱਟੀ ਐ ਮਨਮੁਖ ਪਤ ਖੋਈ, ਰਾਓ ਜਿੰਨੀ ਏਕੋ ਸੇਵਿਆ ਪੂਰੀ ਮਤ ਭਾਈ, ਆਦ ਜੁਗਾਦ ਨਿਰੰਜਨਾ ਜਨ ਹਰ ਸਰਣਾਈ, ਸਾਹਿਬ ਮੇਰਾ ਏਕ ਹੈ ਅਬਰ ਨਹੀਂ ਭਾਈ, ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ, ਗੁਰ ਬਿਨ ਕਿਨੈ ਨਾ ਪਾਇਓ ਕੇਤੀ ਕਹੈ ਕਹਾਈ, ਆਪ ਦਿਵਾ ਦਿਖਾਵੈ ਵਾਟੜੀ ਸੱਚੀ ਭਗਤ ਦ੍ਰਿੜਾਈ, ਮਨਮੁਖ ਜੇ ਸਮਝਾਈਐ ਭੀ ਉਜੜ ਜਾਏ, ਬਿਨ ਹਰ ਨਾਮ ਨਾ ਛੂਟਸੀ ਮਰ ਨਰਕ ਸਮਾਏ, ਜਨਮ ਮਰੈ ਪਰਮਾਈਐ ਹਰ ਨਾਮ ਨਾ ਲੇਵੈ, ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ, ਜੇ ਹੀ ਸੇਵ ਕਰਾਈਐ ਕਰਣੀ ਪੀ ਸਾਰੀ, ਆਪ ਕਰੀ ਕਿਸੇ ਆਖੀਐ ਵੇਖੈ ਵਡਿਆਈ,

ਹਰੇ ਵੇਖੈ ਵਡਿਆਈ, ਗੁਰਮੁਖ ਹੋਏ ਨਿਹਾਲੀ ਹੈ, ਇਉਂ ਕੀਮਤ ਪਾਈ। ਜੀਵਦਿਆਂ ਲਾਹਾ ਮਿਲੈ, ਗੁਰ ਕਾਰ ਕਮਾਵੈ, ਪੂਰਬ ਹੋਵੈ ਲਿਖਿਆ ਤਾਂ ਸਤਿਗੁਰ ਪਾਵੈ। ਮਨਮੁਖ ਤੋਟਾ ਨਿਤ ਹੈ, ਭਰਮ ਭਰਮਾਈ, ਮਨਮੁਖ ਅੰਧ ਨਾ ਚੇਤਈ, ਕਿਉਂ ਦਰਸ਼ਨ ਪਾਈ। ਤਾਂ ਜਗ ਆਇਆ ਜਾਣੀਐ, ਸੱਚ ਐ ਲਿਵ ਲਾਈ, ਗੁਰ ਭੇਟੇ ਪਾਰਸ ਭਏ, ਜੋਤੀ ਜੋਤ ਮਿਲਾਈ। ਅਹਿਨਸ ਰਹਿ ਨਿਰਾਲਮ, ਕਾਰ ਤੁਰਕੀ ਕਰਨੀ, ਨਾਨਕ ਨਾਮ ਸੰਤੋਖੀਆਂ, ਸਾਰਾ ਤਿਹਾਰ ਚਰਣੀ। ਆਸਾ ਮਹੱਲਾ ਪਹਿਲਾ, ਕੀਤਾ ਆਖਣ ਆਖੀਐ, ਤਾਂ ਕਿ ਇਹ ਅੰਤ ਨਾ ਜਾਣਾ, ਮੈਂ ਨਿਤਰਿਆ ਤਰ ਏਕ ਤੂੰ, ਮੈਂ ਤਾਣ ਸਤਾਣਾ। ਨਾਨਕ ਕੀ ਅਰਦਾਸ ਹੈ, ਸਚ ਨਾਮ ਸੁਹੇਲਾ, ਆਪ ਗਿਆ ਸੋ ਜੀ ਪਾਈ, ਗੁਰ ਸ਼ਬਦੀ ਮੇਲਾ ਰਾਉ। ਹਉ ਮੈਂ ਗਰਭ ਗਵਾਈਐ, ਪਾਈਐ ਵਿਚਾਰ, ਸਾਹਿਬ ਸਿਉ ਮਨ ਮਾਨਿਆ, ਦੇ ਸਾਚ ਆਧਾਰ। ਐਨਸ ਨਾਮ ਸੰਤੋਖੀਆ, ਸੇਵਾ ਸਚ ਸਾਈ, ਤਾਂ ਕੋ ਬਿਘਨ ਨਾ ਲਾਗਈ, ਚਾਲੈ ਹੁਕਮ ਰਜਾਈ। ਹੁਕਮ ਰਜਾਈ ਜੋ ਚੱਲੈ, ਸੋ ਪਵੈ ਅਖਜਾਨੈ, ਖੋਟੇ ਠਬਰ ਨਾ ਪਾਏ ਨਹੀਂ, ਰਲੇ ਜੂਠਾ ਨਹੀਂ। ਨਿਤ ਨਿਤ ਖਰਾ ਸੰਭਾਲੀਐ, ਸੱਚ ਸੌਦਾ ਪਾਈਐ, ਖੋਟੇ ਨਜ਼ਰ ਨ ਆਵਈ, ਖੋਟੇ ਨਜ਼ਰ ਨ ਆਵਨੀ, ਲੇ ਅਗਨ ਜਲਾਈਐ। ਜਿਨੀ ਆਤਮ ਚੀਨਿਆ, ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ, ਫਲ ਅੰਮ੍ਰਿਤ ਹੋਈ। ਅੰਮ੍ਰਿਤ ਫਲ ਜਿਨੀ ਚਾਖਿਆ, ਸੱਚ ਰਹੇ ਅਗਾਈ, ਤਿੰਨਾ ਭਰਮ ਨਾ ਭੇਦ ਹੈ, ਹਰ ਰਸਨ ਰਸਾਈ। ਹੁਕਮ ਸੰਜੋਗੀ ਆਇਆ, ਚੱਲ ਸਦਾ ਰਜਾਈ, ਔਗਣ ਆਰੇ ਕਉ ਗੁਣ ਨਾਨਕਾਏ, ਆ ਸੱਚ ਮਿਲੈ ਬੜਾਈ। ਆਸਾ ਮਹੱਲਾ ਪਹਿਲਾ, ਮਨ ਰਾਤੋ ਸੱਚ ਨਾਈ, ਸੱਚ ਵਿਖਾਣਿਆ, ਲੋਕਾਂ ਦਾ ਕਿਆ ਜਾਈ, ਜਾਂ ਤੁਦ ਪਾਣਿਆ, ਜਿਉਂ ਲੱਗ ਜੀਉ ਪ੍ਰਾਣ, ਸੱਚ ਤੇ ਆਈਐ ਲਾਹਾ ਹਰ ਗੁਣ ਗਾਈ, ਮਿਲੈ ਸੁਖ ਪਾਈਐ ਰਾਉ। ਸੱਚੀ ਤੇਰੀ ਕਾਰ ਦੇਹ ਦਿਆਲ ਤੂੰ, ਹਾਂ ਜੀਵਾਂ ਤੁਧ ਸਲਾਹੇ, ਮੈਂ ਟੇਕ ਆਧਾਰ ਤੂੰ, ਦਾਰ ਸੇਵਕ ਦਰਬਾਨ, ਦਰਦਨ ਤੂੰ ਬਜਾਣਹੀ। ਭਗਤ ਤੇਰੀ ਹੈਰਾਨ, ਦਰਦ ਗਵਾਵਹੀ, ਦਰਗਹਿ ਨਾਮ ਹਦੂਰ ਗੁਰਮੁਖ ਜਾਣਹੀ। ਵੇਲਾ ਸੱਚ ਪ੍ਰਵਾਨ, ਸ਼ਬਦ ਪਛਾਣ ਸੀ, ਸਤ ਸੰਤੋਖ ਕਰ ਭਾਉ, ਤੋਸਾ ਹਰ ਨਾਮ ਸੀ। ਮਨਹੋ ਛੋੜ ਵਿਕਾਰ, ਸੱਚਾ ਸੱਚ ਦੇ, ਸੱਚੇ ਸੱਚਾ ਨੇਹ, ਸੱਚਾ ਲਾਇਆ, ਆਪੇ ਕਰੇ ਨਿਆਉ, ਜੋਤਿ ਸਪਾਇਆ। ਸੱਚੇ ਸੱਚੀ ਦਾਤ, ਦੇਵ ਦਿਆਲ ਹੈ, ਤਿਸ ਸੇਵੀ ਦਿਨ ਰਾਤ, ਨਾਮ ਅਮੋਲ ਹੈ। ਤੂੰ ਉੱਤਮ ਹਉ ਨੀਚ, ਸੇਵਕ ਕਾਂਡੀਆ, ਨਾਨਕ ਨਦਰ ਕਰੀ, ਮਿਲੈ ਸੱਚ ਵਾਂਡੀਆ। ਆਸਾ ਮਹੱਲਾ ਪਹਿਲਾ, ਆਵਣ ਜਾਣਾ ਕਿਉਂ ਰਹਿ, ਕਿਉਂ ਮੇਲਾ ਹੋਈ, ਜਨਮ ਮਰਨ ਕਾ ਦੁੱਖ ਕਰਨਾ, ਨਿਤ ਸਹਿਸਾ ਸਦੁਲ ਦੋਈ। ਬਿਨ ਨਾਵੈ ਕਿਆ ਜੀਵਣਾ, ਫਿਟ ਤ੍ਰਿਗ ਜਿਤਰਾਈ, ਸਾਧ ਸੰਗਤ ਸਾਧ ਸੇਨਾ ਸੇਵਿਆ, ਹਰ ਭਗਤ ਨਾ ਪਾਈ ਰਹਾਉ। ਆਵਣ ਜਾਵਣ ਤਉ ਰਹਿ, ਪਾਈਐ ਗੁਰਪੂਰਾ, ਰਾਮ ਨਾਮ ਤਨ ਰਾਸ ਦੇ, ਬਿਨਸੈ ਪ੍ਰਮੁਣ ਪੂਰਾ। ਸੰਤ ਜਨਾ ਕਉ ਮਿਲ ਰਹਿ, ਧਨ ਧਨ ਜਸ ਗਾਏ, ਆਦਿ ਪੁਰਖ ਪਰੰਪਰਾ, ਗੁਰਮੁਖ ਹਰ ਪਾਏ। ਨਟੂਆ ਸਾਂਗ ਬਣਾਇਆ, ਕਿਰਪਾ ਬਣਾਇਆ ਬਾਜੀ ਸੰਸਾਰਾ, ਛਿਨ ਪਲ ਬਾਜੀ ਦੇਖੀਐ, ਉਜਰਤ ਨਹੀਂ ਬਾਰਾ। ਹੋਮੈ ਚੌਪੜ ਖੇਲਣਾ, ਝੂਠੇ ਅਹੰਕਾਰਾ, ਸਭ ਜਗ ਸਹਾਰੈ ਜਸੋ ਜਣੈ, ਗੁਰ ਸ਼ਬਦ ਵਿਚਾਰਾ, ਜੋ ਅੰਧਲੇ ਹੱਥ ਟੋਹਣੀ, ਹਖਾਰ ਨਾਮ ਸੰਭਾਰੈ, ਰਾਮ ਨਾਮ ਹਰ ਨਾਮ ਟੇਕ ਹੈ।

నామాధార అంతసకాయ జనముక్త ద్వారాయ జనమ మరణ దుఃఖ మేటయాయ జాప నామ వరారి నానక నామన విసరయ గోర పూరా గురతారి ఆస్తా మహల్లా తీజా అష్టపదియా కర దూజా ఏక ఓంకార సద్గురు ప్రసాద శాస్త్ర వేద పురాణ సార తేరా సో శ్రీ చరణ సమాణీ సాఖా తీన మూల మత రావై తూ తాం సర్వ బడాణీ తాకే చరణ జపే జన నానక బోలే అమృత బాణీ బోలే అమృత బాణీ రహావు తేతీస కరోడీ దాస తుమారే రద సద ప్రాణ అధారీ తాకో రూప నా జాయీ లఖణే క్యా హే లఖ ఆఖ బిచారీ తీన గుణా కితే కితేరే కితే న కితే హి అంతర ఉచారే తేరీ అఖాణీ కర్మ హువే తా పరమ పద పాయ్యా హుకమే అగత కహాణీ తూ కర్తా కీ ఆ సబ తేరా క్యా కో కరే చతరాయీ జా కో నదర కరే తూ అపణీ సాయీ సచ సమాయీ సాయీ సచ సమాణీ నాన నామ తేరా సబ కోయీ లేత హై ਜੇਤੀ ਆਵਣ ਜਾਣੀ ਜਾ ਤੁਧ ਭਾਵੇ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਆਣੀ ਚਾਰੇ ਵੇਦ ਬ੍ਰਹਮ ਕਉ ਦੀਏ ਪੜ ਪੜ ਕਰੇ ਵਿਚਾਰੀ ਤਾਂ ਕਾ ਹੁਕਮ ਨ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ ਤਿੰਨ ਪੀ ਅੰਤ ਨ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਨਕੀਆ ਸਭ ਸਾਚਾ ਦੇਹ ਦਾ ਨਾਮ ਦੇਹ ਦਾ ਸਾਚ ਵਖਾਣੀ ਜਾ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ ਆਸਤਾ ਮਹੱਲਾ ਤੀਜਾ ਸਤਿਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਣ ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਬਦ ਜਾਣੈ ਗੁਰਮੁਖ ਅੱਖ ਪਾਈਐ ਨਾਮ ਨਿਧਾਨ ਰਾਉ ਸਤਿਗੁਰ ਬੇਟੇ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ ਸਹਿਜੇ ਮਾਤਾ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਏ ਨਾ ਜਾਣੀ ਮਾਇਆ ਮੋਹ ਦੂਜੈ ਲੋ ਬਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਪ ਸਾਰੂ ਹਰ ਜੀਓ ਮਨ ਵਸੈ ਸਭ ਦੁਖ ਵਿਸਾਰਨ ਹਾਰ ਦਰ ਸਚੈ ਦਿਸੈ ਸਚਿਆਰ ਗੁਰ ਸੇਵਾ ਤੇ ਤਿਰ ਪਵਣ ਸੋਜੀ ਹੋਈ ਆਪ ਪਛਾਣ ਹਰ ਪਾਕ ਪਾਵੈ ਸੋਏ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਧਰੈ ਕੁਲ ਉਧਾਰੈ ਨਿਰਮਲ ਨਾਮ ਰਖੈ ਉਰਧਾਰੈ ਸਾਚੀ ਸੁਭਾ ਸਾਚ ਦੁਆਰੇ ਸੇਵਡ ਪਾਗੀ ਜੇ ਗੁਰ ਸੇਵਾ ਲਾਈ ਅਣਦਿਨ ਭਗਤ ਸੱਚ ਨਾਮ ਦ੍ਰਿੜਾਈ ਨਾਮੇ ਉਧਰੇ ਕੁਲ ਸਭਾਈ ਨਾਨਕ ਸਾਚ ਕਹੈ ਵਿਚਾਰ ਹਰ ਕਾ ਨਾਮ ਰਖੋ ਰਤਾਰੂ ਹਰ ਭਗਤੀ ਰਾਤੀ ਮੂਖ ਦੁਆਰ ਆਸਾ ਮਹੱਲਾ ਪੱਤੀ ਜਾ ਆਸਾ ਆਸ ਕਰੇ ਸਭ ਕੋਈ ਹੁਕਮੈ ਬੂਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਗਾਵੈ ਸੋਈ ਸਤਿਗੁਰ ਨਾਮ ਬੁਝਾਇਆ ਵਿਣ ਨਾਵੈ ਭੁੱਖ ਨਾ ਜਾਈ ਨਾਨ ਨਾਮੇ ਤ੍ਰਿਸ਼ਨਾ ਅਗਨ ਬੁਝੈ ਬੁਝੈ ਨਾਮ ਮਿਲੈ ਤਿਸੈ ਰਜਾਈ ਰਹਾਉ ਕਲ ਕੀਰਤ ਸ਼ਬਦ ਪਛਾਣ ਇਹਾ ਭਗਤ ਚੁੱਕੈ ਬਮਾਨ ਸਤਿਗੁਰ ਸੇਵਿਆ ਹੋਵੈ ਪ੍ਰਵਾਨ ਜਿਨ ਆਸਾ ਕੀਤੀ ਤਿਸ ਨੂੰ ਜਾਣ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮਨ ਵਸਾਏ ਇਹ ਮਸ ਇਹ ਸਰ ਦੀਜੈ ਆਪ ਗਣਾਏ ਹੁਕਮੈ ਬੂਝੈ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਭੁਲਾਈ ਆਪ ਮਾਰਗ ਪਾਏ ਸੱਚਾ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹ ਭਰਮ ਭੁਲਾਇਣੀ ਆਂਬਿਨ ਭਾ ਨਾਵੈ ਸਭ ਫਿਰੈ ਬਹੁ ਰਾਣੀ ਤੀਨ ਭਵਨ ਮਹਿ ਏਕਾ ਮਾਰਗ ਪਾਏ ਤੀਨ ਭਵਨ ਮਹਿ ਏਕਾ ਮਾਇਆ ਮੂਰਖ ਪੜ ਪੜ ਦੂਜਾ ਪਾਉ ਦ੍ਰਿੜਾਇਆ ਬਹੁ ਕਰਮ ਕਮਾਵੈ ਦੁੱਖ ਸਭਾਇਆ ਸਤਿਗੁਰ ਸੇਵ ਸਦਾ ਸੁਖ ਪਾ